0: ਚਲੋ ਡਾਕਟਰ ਸਾਹਿਬ ਤੁਸੀਂ ਆ ਜਾਓ, ਤੁਹਾਡਾ ਸਮਾਂ ਮੈਂ ਮੇਰਾ ਖਿਆਲ 5 ਘੰਟੇ ਲਏ ਹੋਣੇ ਆ।
1: ਚੀਮਾ ਸਾਹਿਬ ਛੇਤੀ ਛੱਡ ਦਿੱਤਾ ਤੁਸੀਂ, ਇਸ ਵੀ ਤੁਹਾਡਾ ਧੰਨਵਾਦ ਕਰਨਾ ਬਣਦਾ। ਜਦੋਂ ਰੇਲ ਗੱਡੀ ਚੱਲਦੀ ਆ, ਜਿਹੜੀ ਐਕਸਪ੍ਰੈਸ ਗੱਡੀਆਂ ਹੁੰਦੀਆਂ ਨੇ, ਛੇਤੀ ਸਟਾਪ ਨੀ ਨਾ ਕਰਦੀਆਂ।
0: ਹਾਂਜੀ ਹਾਂਜੀ ਕੋਈ ਨਾ,
1: ਖੈਰ ਠੀਕ ਹੈ ਜੀ, ਮੈਂ ਹਾਜ਼ਰ ਹਾਂ ਤੁਹਾਡਾ ਇਹ ਜਿਹੜਾ ਪ੍ਰੋਗਰਾਮ ਸਿਹਤ ਵਿਗਿਆਨ ਦਾ ਰੈਗੂਲਰ ਚੱਲ ਰਿਹਾ ਹੈ ਉਹਦੇ ਵਾਸਤੇ, ਔਰ ਸ਼ੁਕਰ ਹੈ ਕਿ ਅੱਜ ਫਿਰ ਪ੍ਰਭਾਤ ਰੇਡੀਓ ਵਾਲੇ ਹਫ਼ਤੇ ਬਾਅਦ ਸਾਡੇ ਨਾਲ ਜੁੜੇ ਆ, ਔਰ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਜਿਹੜਾ ਵੀ ਰੁਟੀਨ ਹੈ ਹਾਂਜੀ ਉਹ ਪੂਰਾ ਕਰਨਗੇ, ਤੇ ਹਮੇਸ਼ਾ ਸੈਟਰਡੇ ਸੰਡੇ ਸਾਡੇ ਨਾਲ ਜੁੜਦੇ ਰਿਹਾ ਕਰਨਗੇ, ਤਾਂ ਕਿ ਅਸੀਂ ਵੱਧ ਤੋਂ ਵੱਧ ਮੈਸੇਜ ਜਿਹੜਾ ਸਿਹਤ ਸਬੰਧੀ ਹੈਗਾ, ਜਿਹੜਾ ਕੁਦਰਤ ਨੇ ਇਹ ਰਚਨਾ ਸਰੀਰ ਦੀ ਬਣਾਈ ਹੈ ਨਾ, ਕਿਵੇਂ ਚੱਲਦੀ ਏ, ਕਿਵੇਂ ਇਹ ਖਰਾਬ ਹੁੰਦੀ ਏ, ਕਿਵੇਂ ਇਹ ਠੀਕ ਹੋ ਸਕਦੀ ਏ, ਉਹਦੇ ਸੰਬੰਧ ਚ ਜਿਹੜਾ ਅਸੀਂ ਜੱਗ ਲਾਇਆ ਹੋਇਆ ਆ, ਉਹਦੇ ਤੋਂ ਹੋਰ ਲੋਕ ਵੀ ਫਾਇਦਾ ਉਠਾ ਸਕਣਗੇ।
0: ਬਿਲਕੁਲ,
1: ਇਸ ਜਲਦੀ ਸਿਲਸਿਲੇਵਾਰ ਲੜੀ ਤੋਂ ਪਿਛਲੇ ਹਫ਼ਤੇ ਜਦੋਂ ਤੁਸੀਂ ਹਾਜ਼ਰ ਨਹੀਂ ਸੀ, ਇੱਕ ਸਵਾਲ ਆਇਆ ਸੀਗਾ, ਔਰ ਉਸ ਸਵਾਲ ਨੂੰ ਹੱਲ ਕਰਦਿਆਂ ਕਰਦਿਆਂ ਮੈਂ ਅੱਜ ਪ੍ਰੋਗਰਾਮ ਪੰਜਾਬੀ ਦਾ ਹੈ, ਕੱਲ ਉਹ ਪ੍ਰੋਗਰਾਮ ਹੋ ਚੁੱਕਿਆ ਹਿੰਦੀ ਦੇ ਵਿਚ, ਔਰ ਉਸ ਤੋਂ ਪਹਿਲਾਂ ਅੰਗਰੇਜ਼ੀ ਦੇ ਵਿਚ। ਸੁਣਨ ਵਾਲੇ ਸਾਰੇ ਹੀ ਸਰੋਤੇ ਆਮ ਤੌਰ ਤੇ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿਚ ਨਿਰਗੁਣ ਤੇ ਸਰਗੁਣ
0: ਜੀ
1: ਇਹ ਦੋ ਰੂਪ ਆਮ ਤੌਰ ਤੇ ਅਸੀਂ ਐਕਸੈਪਟ ਕਰਦੇ ਹਾਂ, ਅਸੀਂ ਮੰਨਦੇ ਹਾਂ।
0: ਹਾਂਜੀ ਬਿਲਕੁਲ,
1: ਇਸ ਦੇ ਭਾਲ ਦੇ ਰੂਪ ਨੂੰ ਅਸੀਂ ਹਮੇਸ਼ਾ ਸਰਗੁਣ ਦੇ ਵਿਚ ਰੱਖਦੇ ਹਾਂ, ਔਰ ਜਿਹੜਾ ਵੇਦਾਂਤ ਹੈ, ਜਿਹੜਾ ਤੁਹਾਡਾ ਹਿੰਦੂ ਸਨਾਤਨ ਧਰਮ ਹੈ, ਉਹਨਾਂ ਨੇ ਤਾਂ ਸਰਗੁਣ ਨੂੰ ਹੀ ਮਾਨਤਾ ਦਿੱਤੀ ਹੋਈ, ਉਸ ਤੋਂ ਅੱਗੇ ਸ਼ਾਇਦ ਉਹ ਤੁਰ ਨਹੀਂ ਰਹੇ। ਲੇਕਿਨ ਸਿੱਖ ਧਰਮ ਜਿਹੜਾ ਹੈ ਉਸ ਤੋਂ ਅੱਗੇ ਚੱਲ ਕੇ ਨਿਰਗੁਣ ਨੂੰ ਵੀ ਮਾਨਤਾ ਦਿੰਦਾ ਹੈ, ਔਰ ਮਾਨਤਾ ਕਿਸੇ ਉਸੇ ਹੀ ਚੀਜ਼ ਦੀ ਹੋ ਸਕਦੀ ਹੈ ਜਿਹੜੀ ਸਾਬਤ ਹੋ ਸਕਦੀ ਹੋਵੇ, ਜਿਹੜੀ ਪ੍ਰੂਫ ਹੋ ਸਕਦੀ ਹੋਵੇ। ਯਾਦ ਇਹ ਰੱਖਣਾ ਵੀ ਮੈਂ ਹੋਮਿਓਪੈਥਿਕ ਡਾਕਟਰ ਹਾਂ, ਤੇ ਮੇਰਾ ਜਿਹੜਾ ਵੀ ਨਿਸ਼ਾਨਾ ਹੁੰਦਾ, ਜਿੰਨੇ ਵੀ ਮੇਰੇ ਲੈਕਚਰ ਹੁੰਦੇ ਨੇ, ਉਹ ਤੁਹਾਨੂੰ ਐਂ ਲੱਗੇ ਵੀ ਸ਼ਾਇਦ ਮੈਂ ਗੁਰਬਾਣੀ ਦੇ ਸੰਬੰਧ ਵਿਚ ਕਹਿਣਾ, ਮੈਂ ਗੁਰਬਾਣੀ ਦਾ ਬਹੁਤਾ ਵੱਡਾ ਵਕਤਾ ਨਹੀਂ ਹੈਗਾ, ਮੈਂ ਹੋਮਿਓਪੈਥਿਕ ਦਾ ਜਾਣਕਾਰ ਹਾਂ, ਤੇ ਮੇਰੀ ਹਰ ਗੱਲ ਜਿਹੜੀ ਆ ਉਧਰ ਨੂੰ ਸਿੱਧਤ ਹੁੰਦੀ ਆ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜੇ ਅਸੀਂ ਖਾਸ ਤੌਰ ਤੇ ਸਿੱਖ ਇਸ ਗੱਲ ਨੂੰ ਮਾਨਤਾ ਦਿੰਨੇ ਆ ਬਈ ਨਿਰਗੁਣ ਵੀ ਇੱਕ ਸਰੂਪ ਹੈ, ਔਰ ਅਸੀਂ ਉਸ ਨੂੰ ਸਾਬਤ ਕਰ ਸਕਦੇ ਆ, ਉਸ ਨੂੰ ਸਾਬਤ ਕਰਨ ਦਾ ਹੀਲਾ ਵਸੀਲਾ ਹਰ ਤਰ੍ਹਾਂ ਨਾਲ ਕੋਈ ਆਪਣੇ ਆਪਣੇ ਤਰੀਕੇ ਨਾਲ, ਯੋਗੀ ਲੋਕ ਸਾਬਤ ਕਰਦੇ ਨੇ, ਕੋਈ ਕਿਸੇ ਤਰ੍ਹਾਂ ਸਾਬਤ ਕਰਦੇ ਨੇ, ਲੇਕਿਨ ਹੋਮਿਓਪੈਥਿਕ ਤਰੀਕੇ ਨੇ ਉਸ ਨੂੰ ਆਪਣੇ ਮੁਤਾਬਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਨੂੰ ਤੁਸੀਂ ਨਿਰਗੁਣ ਕਹਿੰਦੇ ਹੋ ਨਾ, ਆਓ ਅਸੀਂ ਤੁਹਾਨੂੰ ਉਹ ਵਿਖਾਉਣੇ ਆ ਤੇ ਉਹ ਸਾਬਤ ਕਰਕੇ ਦਿੰਨੇ ਆ।
0: ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਵਧੀਆ ਤੁਸੀਂ ਵਿਸ਼ਾ ਜਿਹੜਾ ਉਹ ਸ਼ੁਰੂ ਕਰ ਲਿਆ ਆ, ਤੇ ਇਹ ਜਿਹੜੀਆਂ ਦੇਖੋ ਬਹੁਤ ਸਾਰੀਆਂ ਗੱਲਾਂ ਆ ਨਾ, ਇਹ ਜਿਹੜਾ ਤੁਸੀਂ ਅੱਜ ਲੈਕਚਰ ਦੇਣ ਲੱਗੇ ਆ, ਇਹ ਹਰ ਪਾਸੇ ਤਕਰੀਬਨ ਇਹ ਗੱਲਾਂ ਹੁੰਦੀਆਂ ਆ ਕਿ ਕੁਛ ਚੀਜ਼ਾਂ ਆ ਜਿਹੜੀਆਂ ਉਹਨਾਂ ਨੂੰ ਤੁਸੀਂ ਦੇਖ ਨਹੀਂ ਸਕਦੇ ਨਾ ਸੁਣ ਸਕਦੇ, ਪਰ ਤੁਸੀਂ ਉਹ ਦਲੀਲ ਦੇ ਕੇ ਨਾ, ਦਲੀਲ ਦੇ ਨਾਲ ਜਿਹਨੂੰ ਆਪਾਂ ਲੌਜਿਕ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਉਹਦੇ ਨਾਲ ਉਹ ਚੀਜ਼ਾਂ ਦੇਖੀਆਂ ਜਾ ਸਕਦੀਆਂ ਦਲੀਲ ਦੇ ਨਾਲ, ਲੌਜਿਕ ਦੇ ਨਾਲ।
1: ਹੁਣ ਤੱਕ ਜਿੰਨਾ ਵੀ ਵੇਰਵਾ ਸੀਗਾ ਆਪਾਂ ਜਿੰਨੇ ਵੀ ਪ੍ਰੋਗਰਾਮ ਕਰੇ ਨੇ ਉਹਨਾਂ ਵਿਚ ਆਮ ਤੌਰ ਤੇ ਗੁਰੂ ਨਾਨਕ ਦੀ ਐਗਜ਼ਾਮਪਲ ਦਿਆ ਕਰਦੇ ਆ, ਜਦੋਂ ਉਹਨਾਂ ਨੇ ਕਿਹਾ ਸੀ ਕਿ ਧਰਤੀ ਹੋਰ ਪਰੇ ਹੋਰ ਹੋਰ, ਤੇ ਉਦੋਂ ਕੋਈ ਮੰਨਦਾ ਨੀ ਸੀ ਯਾਰ, ਬਾਬਾ ਪਤਾ ਨੀ ਪਾਗਲ ਹੋ ਗਿਆ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਹੈਗਾ, ਹੈ ਕਰਨ ਦਾ ਕੋਈ ਜ਼ਰੀਆ ਨਹੀਂ ਸੀ
0: ਜੀ,
1: ਪਰ ਉਹ ਸਾਰਾ ਦਾ ਸਾਰਾ ਜਿਹੜਾ ਸੀ ਸਰਗੁਣ ਹੀ ਸੀ, ਉਹ ਸਰਗੁਣ ਹੀ ਸਾਬਤ ਹੋ ਗਿਆ ਹੁਣ ਤੱਕ, ਭਾਵ ਵਿਜ਼ੀਬਲ ਹੋ ਗਿਆ, ਜਿਹੜੀਆਂ ਚੀਜ਼ਾਂ ਅਸੀਂ ਵੇਖ ਸਕਦੇ ਹਾਂ ਨਾ, ਜਿਹਦਾ ਸਰੂਪ ਹੈਗਾ ਆ, ਉਹਨੂੰ ਸਾਰੇ ਨੂੰ ਅਸੀਂ ਸਰਗੁਣ ਕਹਿੰਦੇ ਹਾਂ।
0: ਬਿਲਕੁਲ,
1: ਔਰ ਇਸੇ ਤਰ੍ਹਾਂ ਹੀ ਨਿਰਗੁਣ ਅਸੀਂ ਮੰਨਣ ਤੇ ਲੱਗ ਗਏ ਹਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀ ਸਮਝ ਤੋਂ, ਸਾਡੀ ਅਪਰੋਚ ਤੋਂ, ਜਾਂ ਇੰਜ ਕਹਿ ਲੋ ਸਾਡੀਆਂ ਜਿਹੜੀਆਂ 5 ਗਿਆਨ ਇੰਦਰੀਆਂ ਹੈਗੀਆਂ ਨੇ, ਇਹਨਾਂ ਦੀ ਅਪਰੋਚ ਤੋਂ ਜਿਹੜੀਆਂ ਉੱਪਰ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਆਮ ਤੌਰ ਤੇ ਨਿਰਗੁਣ ਕਹਿਣਾ ਸ਼ੁਰੂ ਕਰ ਦਿੰਦੇ ਹਾਂ
0: ਜੀ।
1: ਪਰ ਕਿਉਂਕਿ ਗੱਲਾਂ ਵਾਪਰਦੀਆਂ ਅਸੀਂ ਵੇਖਦੇ ਹਾਂ, ਅਸੀਂ ਉਹਨੂੰ ਹੁਣ ਤੱਕ ਉਚੰਬਾ ਜਾਂ ਕੁਦਰਤ ਦਾ ਨਿਯਮ ਸਮਝ ਕੇ ਮੰਨਦੇ ਆ ਰਹੇ ਹਾਂ ਵੀ ਐਸਾ ਹੁੰਦਾ ਹੈ ਬਈ ਕ੍ਰਿਸ਼ਮਾ ਹੀ ਹੈ, ਅਕਾਲ ਪੁਰਖ ਦਾ ਹੀ ਕ੍ਰਿਸ਼ਮਾ ਹੈਗਾ ਆ।
0: ਹਾਂਜੀ,
1: ਲੇਕਿਨ ਉਸ ਕ੍ਰਿਸ਼ਮੇ ਨੂੰ ਹਰ ਤਰ੍ਹਾਂ ਨਾਲ ਬਹੁਤ ਸਾਰੇ ਲੋਕ ਮਿਸਮਰੇਜ਼ਮ ਕਰਕੇ ਕੁਛ ਹੋਰ ਤਰੀਕੇ ਨਾਲ ਉਸ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਫਿਜ਼ੀਕਲ ਰੂਪ ਦੇ ਵਿਚ ਪਹਿਲੀ ਦਫ਼ਾ ਹੋਮਿਓਪੈਥਿਕ ਸਿਧਾਂਤ ਨੇ ਹੈਨੀਮਨ ਨੇ ਇਸ ਗੱਲ ਨੂੰ ਸਾਬਤ ਕੀਤਾ ਆ। ਮੈਂ ਕਿਉਂਕਿ ਅਸੀਂ ਤੇ ਹੁਣ ਮੈਂ ਤੇ ਵਿਸ਼ੇ ਉਸ ਨਾਲ ਸੰਬੰਧਿਤ ਆ, ਮੈਡੀਕਲ ਕਾਲਜਾਂ ਵਿਚ ਵੀ ਪੜ੍ਹਦੇ ਆਏ ਤੇ ਸਾਰਾ ਕੁਛ, ਹੁਣ ਤੱਕ ਪੜ੍ਹਾਉਂਦੇ ਵੀ ਆਏ ਤੇ ਸਾਰਾ ਕੁਛ ਇਹੀ ਕੁਛ ਕੀਤਾ ਹੈਗਾ ਆ। ਤੇ ਜਿਹੜਾ ਮੈਂ ਰਿਜ਼ਲਟ ਕੱਢਿਆ, ਮੈਂ ਇਹ ਸਮਝਿਆ ਵੀ ਹੈਨੀਮਨ ਸਾਹਿਬ ਉਸ ਵਕਤ ਉਸ ਜ਼ਮਾਨੇ ਚ ਵੀ ਸਾਡੀ ਨੀਂਹ ਤਾਂ ਜਿਹੜੀ ਹੈ ਉਹ 1535 ਤੋਂ ਅਸੀਂ ਸਮਝਦੇ ਹਾਂ ਜਾਂ 1469 ਚ ਗੁਰੂ ਨਾਨਕ ਜੰਮੇ ਨੇ ਉਦੋਂ ਤੋਂ ਲੈ ਕੇ ਵੇਖ ਲਓ, ਪਰ 1790 ਦੇ ਵਿਚ ਹੋਮਿਓਪੈਥਿਕ ਬਣੀ ਤੇ ਮੈਂ ਸਮਝਦਾ ਵੀ ਹੈਨੀਮਨ ਸਾਹਿਬ ਦੇ ਦਿਮਾਗ ਦੇ ਵਿਚ ਇਹ ਕਨਸੈਪਟ ਹੋਏਗਾ ਜ਼ਰੂਰ ਬਈ ਜਿੰਨਾ ਵੀ ਮੈਡੀਸਨ ਦਾ ਯੁੱਗ ਹੈ ਉਹ ਸਾਰੇ ਦਾ ਸਾਰਾ ਸਰਗੁਣ ਨਾਲ ਸੰਬੰਧਿਤ ਆ, ਸਾਰੇ ਦਾ ਸਾਰਾ ਉਸ ਮੈਡੀਸਨ ਦੇ ਨਾਲ ਸੰਬੰਧਿਤ ਆ ਜਿਹੜੀ ਸਾਨੂੰ ਦਿਸਦੀ ਹੈ ਔਰ ਜਿਹਦੇ ਇਫੈਕਟ ਜਦੋਂ ਸਰੀਰ ਵਿਚ ਜਾਂਦੀ ਹੈ ਤੇ ਅਸੀਂ ਮਹਿਸੂਸ ਕਰ ਸਕਦੇ। ਸਾਡਾ ਤੇ ਐਲੋਪੈਥਿਕ ਵਾਲਿਆਂ ਦਾ ਇਹੀ ਫਰਕ ਹੈ ਨਾ, ਉਹ ਵਿਖਾ ਦਿੰਦੇ ਨੇ, ਉਹ ਤੁਹਾਨੂੰ ਕਰਕੇ ਵਿਖਾ ਦਿੰਦੇ ਨੇ ਆਹ ਵੇਖੋ ਜੀ ਮੈਂ ਤੁਹਾਨੂੰ ਆਹ ਗੋਲੀ ਦਿੱਤੀ, ਇਹਨੇ ਤੁਹਾਡੇ ਸਰੀਰ ਚ ਆਹ ਫਰਕ ਕਰਨਾ ਆ, ਆਹ ਦਵਾਈ ਦਿੱਤੀ, ਆਹ ਟੀਕਾ ਲਾਇਆ, ਇਹਨੇ ਤੁਹਾਡੇ ਸਰੀਰ ਚ ਆਹ ਕੁਛ ਫਰਕ ਪਾਉਣਾ ਆ। ਔਰ ਉਹ ਉਸਨੂੰ ਚਾਹੇ ਬਾਇਪਸੀ ਕਰਕੇ ਦਿਖਾਉਣ ਚਾਹੇ ਕਿਸੇ ਵੀ ਤਰ੍ਹਾਂ ਕਰਕੇ ਦਿਖਾਉਣ, ਦਿਖਾ ਸਕਦੇ ਨੇ ਕਿ ਆਹ ਸਾਬਤ ਹੋ ਰਿਹਾ, ਕਿਉਂਕਿ ਇਹ ਸਾਰੇ ਦਾ ਸਾਰਾ ਜਿਹੜਾ ਰਿਲੇਸ਼ਨ ਹੈ ਨਾ, ਇਹ ਸਾਰੇ ਦਾ ਸਾਰਾ ਵਿਸ਼ਾ ਜਿਹੜਾ ਹੈ ਇਹ ਸੰਬੰਧਿਤ ਸਰਗੁਣ ਦੇ ਨਾਲ ਹੈ
0: ਜੀ।
1: ਪਰ ਆਪਾਂ ਤੇ ਜਿਹੜੀ ਗੱਲ ਕਰ ਰਹੇ ਹਾਂ ਉਹ ਉਸ ਨਿਰਗੁਣ ਦੇ ਸੀ, ਫਿਰ ਨਿਰਗੁਣ ਨੂੰ ਤਾਂ ਤੁਸੀਂ ਸਾਬਤ ਨਹੀਂ ਨਾ ਕੀਤਾ, ਮਤਲਬ ਤੁਸੀਂ ਤਾਂ ਉਸ ਲਿਮਿਟ ਦੇ ਨਾਲ ਸੰਬੰਧਿਤ ਰਹਿ ਗਏ ਜਿਹੜੀ ਵਿਜ਼ੀਬਲ ਹੈ, ਜਿਹੜੀ ਇਹ ਅੱਖਾਂ ਵੇਖ ਸਕਦੀਆਂ ਨੇ ਉਹਦੇ ਨਾਲ ਹੀ ਸੰਬੰਧਿਤ ਹੋ ਗਏ। ਲੇਕਿਨ ਇਸ ਤੋਂ ਉੱਪਰ ਵੀ ਬਹੁਤ ਕੁਛ ਹੋ ਗਿਆ ਜਿਹਨੂੰ ਆਮ ਲੋਕ ਅਸੀਂ ਸਮਝਦੇ ਹਾਂ ਕੁਦਰਤ ਦਾ ਕੋਈ ਵੀ ਕ੍ਰਿਸ਼ਮਾ ਹੀ ਹੋ ਗਿਆ ਆ।
0: ਬਿਲਕੁਲ,
1: ਹਰ ਐਕਸ਼ਨ ਦੇ ਪਿੱਛੇ ਕੋਈ ਨਾ ਕੋਈ ਰਿਐਕਸ਼ਨ ਹੁੰਦੀ ਹੈ, ਤੇ ਜੇ ਕੋਈ ਰਿਐਕਸ਼ਨ ਸਾਡੇ ਸਾਹਮਣੇ ਆਈ ਹੈ ਤੇ ਇਹਦਾ ਮਤਲਬ ਕੋਈ ਐਕਸ਼ਨ ਜ਼ਰੂਰ ਹੋਇਆ ਹੋਵੇਗਾ।
0: ਬਿਲਕੁਲ ਬਿਲਕੁਲ,
1: ਸਾਡੀ ਸੋਝੀ ਵਿਚ ਨਹੀਂ ਹੈਗਾ, ਔਰ ਉਸ ਸੋਝੀ ਦੀ ਗੱਲ ਨੂੰ ਸਾਬਤ ਕਰਨ ਦਾ ਹੁਣ ਤੱਕ ਕੋਈ ਉਪਰਾਲਾ ਨਹੀਂ ਸੀ। ਤੇ ਮੈਂ ਇਹ ਕਹਿ ਰਿਹਾ ਹਾਂ ਕਿ ਹੈਨੀਮਨ ਸਾਹਿਬ ਨੇ ਉਸ ਕਨਸੈਪਟ ਨੂੰ ਦਿਮਾਗ ਦੇ ਵਿਚ ਲਿਆਂਦਾ ਹੋਵੇਗਾ। ਆਪਾਂ ਗੱਲਾਂ ਕਰਦੇ ਆ ਰਹੇ ਹਾਂ ਕਿ ਜਿੰਨੇ ਵੀ ਸਬਸਟਾਂਸ ਹਨ ਨਾ ਦੁਨੀਆਂ ਤੇ, ਜਿੰਨੇ ਵੀ ਤੱਤ ਹਨ ਨਾ ਦੁਨੀਆਂ ਤੇ, ਜਿਨ੍ਹਾਂ ਦਾ ਅਸੀਂ ਨਾਮਾਕਰਨ ਕਰ ਦਿੱਤਾ ਹੈਗਾ ਆ, ਉਹ ਨਾਮਾਕਰਨ ਅਸੀਂ ਕਿਸੇ ਨਾ ਕਿਸੇ ਉਹਦੀ ਐਕਟੀਵਿਟੀ ਤੇ, ਜਿਹੜੀ ਫਿਜ਼ੀਕਲ ਐਕਟੀਵਿਟੀ ਹੈ, ਜਿਹੜੀ ਸਰਗੁਣ ਐਕਟੀਵਿਟੀ ਹੈ, ਉਸ ਸਰਗੁਣ ਐਕਟੀਵਿਟੀ ਦੇ ਆਧਾਰ ਤੇ ਹੀ ਅਸੀਂ ਉਹਨਾਂ ਦਾ ਨਾਮਾਕਰਨ ਕੀਤਾ ਹੈ।
0: ਬਿਲਕੁਲ,
1: ਜਦੋਂ ਤੱਕ ਦਵਾਈਆਂ ਦੀ ਆਈ ਤੇ ਦਵਾਈਆਂ ਦਾ ਜਿਹੜਾ ਨਾਮਾਕਰਨ ਅਸੀਂ ਇੰਜ ਕੀਤਾ ਕਿ ਭਾਈ ਸੁਹਾਗੇ ਨੂੰ ਸੁਹਾਗਾ ਕਿਉਂ, ਫਰਕੜੀ ਨੂੰ ਫਰਕੜੀ ਕਿਉਂ, ਲੂਣ ਨੂੰ ਲੂਣ ਕਿਉਂ, ਖੰਡ ਨੂੰ ਖੰਡ ਕਿਉਂ ਕਹਿੰਦੇ ਆ ਅਸੀਂ। ਹਾਂਜੀ, ਕਰਦੇ ਆ ਵੀ ਸਾਰਿਆਂ ਨੂੰ ਪੀ ਦਿਓ ਤੇ ਸਾਰੇ ਤੇ ਚਿੱਟੇ ਨੇ, ਸਾਰੇ ਇੱਕੋ ਜਿਹੇ ਨੇ। ਸਾਰੀਆਂ ਫਿਜ਼ੀਕਲ ਸਰਗੁਣ ਰਿਐਕਸ਼ਨਾਂ ਜਿਹਨੂੰ ਅਸੀਂ ਕਹਿੰਦੇ ਹਾਂ ਸਰਗੁਣ ਰਿਐਕਸ਼ਨਾਂ, ਉਹ ਸਾਰਿਆਂ ਦੇ ਵਿਚ ਹੋ ਸਕਦਾ ਸਿਮੀਲਰ ਵੀ ਹੋਣ, ਹੋ ਸਕਦਾ ਕਿਸੇ ਦੀਆਂ ਵੱਖਰੀਆਂ ਵੱਖਰੀਆਂ ਹੋਣ, ਫਿਰ ਟੇਸਟ ਕਰਕੇ ਵੇਖਣਾ ਸ਼ੁਰੂ ਕਰ ਦਿੱਤਾ। ਇਸ ਤੋਂ ਵੀ ਉੱਪਰ ਕੁਝ ਕੁ ਚੀਜ਼ਾਂ ਦੇ ਐਸੇ ਸੰਬੰਧ ਰਲਦੇ ਨੇ ਵੀ ਇਹ ਤਾਂ ਆਪਸ ਚ ਸਿਮੀਲਰ ਨੇ, ਪਰ ਕੁਦਰਤ ਨੇ ਕੋਈ ਚੀਜ਼ ਸਿਮੀਲਰ ਬਣਾਈ ਹੀ ਨਹੀਂ। ਇਸ ਤਰ੍ਹਾਂ ਵਖਰੀਵਾਂ ਕਰ ਦਿੱਤਾ ਵੀ ਨਹੀਂ ਇਹ ਉਹਦੇ ਨਾਲ ਹੈ ਤਾਂ ਵੱਖਰੀ, ਬਹੁਤ ਸਾਰੀਆਂ ਗੱਲਾਂ ਸਿਮੀਲਰ ਦਿਸਦੀਆਂ ਜ਼ਰੂਰ ਹੋਣਗੀਆਂ ਸਰਗਲ ਰੂਪ ਦੇ ਵਿਚ, ਲੇਕਿਨ ਜਿੰਨਾ ਜਿੰਨਾ ਅਸੀਂ ਡੀਪ ਉਹਦੇ ਵਿਚ ਜਾਂਦੇ ਜਾਵਾਂਗੇ, ਹੁਣ ਸਾਹਮਣੇ ਦਿਸਦੇ ਹਾਂ ਤੇ ਸਾਨੂੰ ਇਹ ਲੱਗਦਾ ਆ ਵੀ ਆਈਡੈਂਟੀਫਿਕੇਸ਼ਨ ਕਰਨੀ ਕਿਸੇ ਬੰਦੇ ਦੀ ਜਿਹੜੀ ਹੈ ਬੜੀ ਆਸਾਨ ਹੈਗੀ ਹੈ, ਔਰ ਜਿਸ ਹਾਲਾਤ ਦੇ ਵਿਚ ਐਸਾ ਹੋਏਗਾ ਕਿ ਆਈਡੈਂਟੀਫਿਕੇਸ਼ਨ ਤਾਂ ਯਾਰ ਇਹ ਤਾਂ ਜੁੜਵਾਂ ਬੱਚੇ ਨੇ, ਇਹ ਤਾਂ ਇੱਕੋ ਜਿਹੇ ਲੱਗਦੇ ਆ, ਤੇ ਫੇਰ ਸਾਇੰਸ ਜਿਹੜੀ ਹੈ ਮੈਡੀਕਲ ਜੂਰਿਸਪ੍ਰੂਡੈਂਸ ਪਹੁੰਚ ਗਈ ਤੇ ਉਹਨੇ ਵੇਖਿਆ ਕਿ ਨਹੀਂ ਜੇ ਅਸੀਂ ਇਹਦਾ ਫਿੰਗਰ ਪ੍ਰਿੰਟ ਲੈਣੇ ਆ, ਤੁਸੀਂ ਵੇਖੋ ਨਾ ਸਾਰੀਆਂ ਥਾਵਾਂ ਤੇ ਫਿੰਗਰ ਪ੍ਰਿੰਟ ਕਰਾਉਂਦੇ ਆ, ਔਰ ਫਿੰਗਰ ਪ੍ਰਿੰਟ ਦੇ ਵਿਚ ਜਿਹੜੇ ਇਹ ਜਾਇਰਸ ਬਣਦੇ ਨੇ, ਇਹਨਾਂ ਜਿਹੜੀਆਂ ਲਕੀਰਾਂ ਨੇ ਨਾ ਇਹਨਾਂ ਨੂੰ ਜਾਇਰਸ ਕਹਿੰਦੇ ਆ, ਇਹ ਜਿਹੜੇ ਬਣਦੇ ਹਨ ਨਾ ਇਹ ਸਾਰਿਆਂ ਵਿਚ ਵੱਖਰੇ ਵੱਖਰੇ ਨੇ, ਤੇ ਹੁਣ ਤੱਕ ਇਹ ਸਾਬਤ ਕੀਤਾ ਜਾ ਚੁੱਕਿਆ ਆ ਕਿ ਆਫਟਰ 30,000 ਬੰਦਿਆਂ ਦੇ ਪਿੱਛੇ ਕਿਸੇ ਦੇ ਇਹ ਫਿੰਗਰ ਪ੍ਰਿੰਟ ਵੀ ਮੈਚ ਕਰ ਸਕਦੇ ਆ, ਨਾ ਕੱਦ, ਕਾਠ, ਅੱਖਾਂ ਦਾ ਰੰਗ, ਇਹ ਸਾਰੀਆਂ ਸਾਡੀਆਂ ਜਿਹੜੀਆਂ ਨੇ ਇਹ ਸਰਗੁਣ ਪ੍ਰਾਪਤੀਆਂ ਨੇ, ਬਹੁਤ ਸਾਰੀਆਂ ਸਰਗੁਣ ਪ੍ਰਾਪਤੀਆਂ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਹੜੀਆਂ ਸਿਮੀਲੈਰਿਟੀ ਦੇ ਵਿਚ ਹੋਣਗੀਆਂ, ਪਰ ਕੁਦਰਤ ਨੇ ਤਾਂ ਅਸੀਂ ਇਹ ਮੰਨਦੇ ਹਾਂ ਕਿ ਹਰੇਕ ਚੀਜ਼ ਜਿਹੜੀ ਇੱਕ ਦੂਸਰੇ ਤੋਂ ਵੱਖਰੀ ਬਣਾਈ ਹੈ, ਫਿਰ ਕਿੱਥੇ ਜਾ ਕੇ ਵੱਖਰੀ ਹੈ। ਬਹੁਤ ਸਾਰੀਆਂ ਜਿਹੜੀਆਂ ਗਲਤ ਚੀਜ਼ਾਂ ਹਨ ਇਸ ਬ੍ਰਹਿਮੰਡ ਦੇ ਵਿਚ ਵਿਚਰਦਿਆਂ ਹੋਇਆ ਆਪਣੇ ਨਿਰਗੁਣ ਸਰੂਪ ਦੇ ਵਿਚ ਵੱਖਰੀਆਂ ਹਨ। ਅੱਛਾ ਹੁਣ ਉਸ ਨੂੰ ਉਹਨੂੰ ਕਿਵੇਂ ਸੈੱਟ ਕੀਤਾ ਜਾਵੇ, ਕਿਵੇਂ ਪਤਾ ਲੱਗੇ, ਯਕੀਨ ਕਿਵੇਂ ਕੀਤਾ ਜਾਵੇ ਇਸ ਗੱਲ ਵਾਸਤੇ, ਔਰ ਉਸ ਨੂੰ ਯਕੀਨ ਕਰਨ ਵਾਸਤੇ ਜਿਹੜਾ ਹੋਮਿਓਪੈਥਿਕ ਦਾ ਸਿਧਾਂਤ ਆ ਉਸ ਨੇ ਇਹ ਸਾਬਤ ਕਰ ਦਿੱਤਾ। ਕਿਉਂਕਿ ਅਸੀਂ ਲਿਮਿਟ ਸਰਗੁਣ ਦੀ ਉਥੋਂ ਤੱਕ ਬੰਨੀ ਹੈ ਜਿੱਥੋਂ ਤੱਕ ਸਾਡੀਆਂ ਸੈਂਸਿਸ ਇਸ ਨੂੰ ਵੇਖ ਸਕਦੀਆਂ ਨੇ।
2: ਬਿਲਕੁਲ,
1: ਸੈਂਸਿਸ ਅਸੀਂ ਡਿਵੈਲਪ ਕਰ ਰਹੀਆਂ ਨੇ, ਸਾਡੀ ਅੱਖ ਦੀ ਇੱਕ ਲਿਮਿਟ ਆ, ਪਰਖ ਲੈਣ ਦੀ, ਵੇਖ ਲੈਣ ਦੀ, ਦੂਰੀ ਤੇ ਤੱਕ ਵੇਖ ਲੈਣ ਦੀ, ਬਰੀਕੀ ਨਾਲ ਵੇਖ ਲੈਣ ਦੀ, ਤੇ ਅਸੀਂ ਫਿਰ ਮਾਈਕਰੋਸਕੋਪ ਕੱਢ ਲਿਆ।
2: ਬਿਲਕੁਲ,
1: ਅਸੀਂ ਫਿਰ ਉਸ ਨੂੰ ਹੋਰ ਬਰੀਕੀ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਜਿਹੜੀਆਂ ਚੀਜ਼ਾਂ ਇਸ ਅੱਖ ਨਾਲ ਨਹੀਂ ਦਿਸਦੀਆਂ ਉਹ ਚੀਜ਼ਾਂ ਵੀ ਅਸੀਂ ਵੇਖਣ ਲੱਗ ਪਏ। ਹੁਣ ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਸਿਮੀਲੈਰਿਟੀ ਆਪਸ ਦੇ ਰਲਦੀ ਹੋਊਗੀ, ਪਰ ਅਸੀਂ ਤਾਂ ਇੱਕ ਨਿਸ਼ਾਨਾ ਲੈ ਕੇ ਚੱਲੇ ਹਾਂ ਕਿ ਕੁਦਰਤ ਨੇ ਕੋਈ ਇੱਕ ਚੀਜ਼ ਸਿਮੀਲਰ ਬਣਾਈ ਨਹੀਂ, ਵੱਖਰੀ ਬਣਾਈ ਹੈ। ਹਰੇਕ ਚੀਜ਼ ਵਿੱਚ ਉਸਨੇ ਕੋਈ ਨਾ ਕੋਈ ਅੰਤਰ ਕੀਤਾ ਹੈਗਾ, ਉਹਨੂੰ ਕਿਵੇਂ ਲੱਭਿਆ ਜਾਵੇ। ਔਰ ਉਹਦੇ ਵਾਸਤੇ ਜਿਹੜੀ ਸ਼ਨਾਖਤ ਹੋਮਿਓਪੈਥਿਕ ਦੇ ਸਿਧਾਂਤ ਵਾਲੇ ਨੇ ਕੀਤੀ ਹੈ ਉਹਦਾ ਨਾਂ ਅਸੀਂ ਰੱਖਿਆ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ। ਆਈਡੈਂਟੀਫਿਕੇਸ਼ਨ ਹੈ ਕਿ ਆਹ ਚੀਮਾ ਸਾਹਿਬ ਨੇ, ਆਈਡੈਂਟੀਫਿਕੇਸ਼ਨ ਹੈ ਕਿ ਆਹ ਖੱਖ ਸਾਹਿਬ ਨੇ। ਬਹੁਤੀਆਂ ਸਾਰੀਆਂ ਗੱਲਾਂ ਸਾਨੂੰ ਬਾਹਰੋਂ ਦਿਸਦੀਆਂ ਨੇ। ਹੋ ਸਕਦਾ ਹੈ ਇਹਨਾਂ ਦਾ ਬਲੱਡ ਗਰੁੱਪ ਵੀ ਇੱਕੋ ਜਿਹਾ ਹੋਵੇ, ਹੋ ਸਕਦਾ ਹੈ ਕਿ 30,000 ਦੇ ਵਿੱਚ ਕਾਊਂਟ ਆਉਣ ਵਾਲੀ ਤੁਹਾਡੇ ਫਿੰਗਰ ਪ੍ਰਿੰਟ ਵੀ ਰਲ ਜਾਣ।
2: ਬਿਲਕੁਲ,
1: ਸੋ ਇਸ ਤਰ੍ਹਾਂ ਕਰਕੇ ਹੋਰ ਫਿਰ ਕੀ ਬਾਕੀ ਐਸਾ ਰਹਿ ਗਿਆ ਜਿੰਨੀਆਂ ਕਿ ਸਾਡੀ ਸਮਝ ਦੇ ਵਿੱਚ ਆਉਣ ਵਾਲੀਆਂ ਗੱਲਾਂ ਸਰਗੁਣ ਦੀ ਡਿਵੀਜ਼ਨ ਦੀਆਂ ਹਨ, ਸਰਗੁਣ ਦੇ ਅਨਾਲਿਸਿਸ ਵਾਲੀਆਂ ਹਨ, ਉਹ ਸਾਰੀਆਂ ਤੇ ਅਸੀਂ ਪਰਖ ਲਈਆਂ ਤੇ ਇਹਦੇ ਵਿੱਚ ਸਾਨੂੰ ਇਹ ਕੁਝ ਲੱਭਿਆ ਨਹੀਂ। ਤੇ ਮੈਂ ਇਹ ਸਮਝਦਾ ਹਾਂ ਕਿ ਹਨੀਮਨ ਸਾਹਿਬ ਨੂੰ ਉਸ ਵੇਲੇ ਗੁਰੂ ਨਾਨਕ ਦੇ ਇਸ ਫਲਸਫੇ ਦੀ ਜਾਣਕਾਰੀ ਹੋਈ, ਉਹ ਇੰਡੀਆ ਹੋ ਕੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਨਾ, ਉਹ ਇੱਥੋਂ ਇੰਡੀਆ ਹੋ ਕੇ ਗਏ ਸੀ ਔਰ ਉਸ ਵੇਲੇ ਦਾ ਫਲਸਫਾ ਉਹਨਾਂ ਨੇ ਵੇਖਿਆ ਹੋਏਗਾ ਤੇ ਉਸ ਫਲਸਫੇ ਦੇ ਮੁਤਾਬਕ ਉਹਨਾਂ ਨੇ ਇਸ ਚੀਜ਼ ਦਾ ਨਾਂ ਰੱਖਿਆ ਥੈਰਾਪਿਊਟਿਕ ਅਨਾਲਿਸਿਸ
2: ਜਾਂ
1: ਥੈਰਾਪਿਊਟਿਕ ਆਈਡੈਂਟੀਫਿਕੇਸ਼ਨ। ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਕੀ ਹੈ? ਜਿੰਨੀਆਂ ਸਾਰੀਆਂ ਗੱਲਾਂ ਅਸੀਂ ਸਰਗੁਣ ਸਰੂਪ ਦੀਆਂ ਵੇਖ ਭਾਲ ਸਕਦੇ ਹਾਂ, ਸਾਡੀ ਵੱਧ ਤੋਂ ਵੱਧ ਜਿਹੜੀ ਸਮਝ ਹੋਣ ਤੱਕ ਦੀ ਹੈਗੀ ਆ ਉਸ ਦੇ ਮੁਤਾਬਕ ਅਸੀਂ ਉਹਨੂੰ ਆਈਡੈਂਟੀਫਾਈ ਕਰ ਸਕਦੇ ਹਾਂ। ਸਾਡਾ ਹੁਣ ਜਿਹੜਾ ਸਰਗੁਣ ਦਾ ਸਰੂਪ ਹੈ ਉਹ ਵੱਧਦਾ ਗਿਆ, ਜਿਵੇਂ ਜਿਵੇਂ ਸਾਡੀ ਸਮਝ ਵੱਧਦੀ ਗਈ ਉਵੇਂ ਉਵੇਂ ਸਾਡਾ ਸਰਗੁਣ ਸਰੂਪ ਜਿਹੜਾ ਵੱਧਦਾ ਗਿਆ। ਅਸੀਂ ਨਿਰਗੁਣ ਸਰੂਪ ਵਾਲੇ ਪਾਸੇ ਜਿਹਦੇ ਸਮਝਦੇ ਸਾਂ ਉਹ ਸਰਗੁਣ ਚ ਆ ਗਈਆਂ ਗੱਲਾਂ। ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ ਔਰ ਅਸੀਂ ਉਹਨਾਂ ਨੂੰ ਹੁਣ ਤੱਕ ਉਹ ਨਿਰਗੁਣ ਹੀ ਸਮਝ ਰਹੇ ਸੀ ਨਾ, ਸਾਡੀ ਤਾਂ ਸਮਝ ਵਿੱਚ ਹੈ ਨਹੀਂ ਸੀ ਨਾ, ਕੁਦਰਤ ਤੱਕ ਕ੍ਰਿਸ਼ਮਾ ਹੀ ਸੀ ਨਾ।
2: ਬਿਲਕੁਲ,
1: ਸਾਡੀ ਉਸ ਮਾਈਕਰੋਸਕੋਪਿਕ ਅੱਖ ਨੇ ਵੇਖਿਆ ਯਾਰ ਪਰ ਮਹੀਨਾ ਬਰੀਕ ਹੈਗਾ ਆ ਜਾਂ ਇਹਦੇ ਵਿੱਚ ਸੈੱਲ ਦੇ ਵਿੱਚ ਇੰਨਾ ਕੁਛ ਹੈਗਾ ਆ, ਤਾਂ ਸਾਨੂੰ ਇਹ ਲੱਗਿਆ ਕਿ ਨਹੀਂ ਇਹ ਵੀ ਸਰਗੁਣ ਸਰੂਪ ਆ, ਕਿਉਂਕਿ ਸਰਗੁਣ ਅਸੀਂ ਰੱਖਦੇ ਹੀ ਉਸ ਨੂੰ ਉਹਦੀ ਲਿਮਿਟ ਇਹ ਆ ਫਿਜ਼ੀਕਲ ਰੂਪ ਜਿਹੜਾ ਸਾਨੂੰ ਵਿਜੀਬਿਲਟੀ ਦੇ ਚ ਆ ਸਕਦਾ ਹੈਗਾ ਉਸ ਨੂੰ ਅਸੀਂ ਸਰਗੁਣ ਸਰੂਪ ਕਹਿੰਦੇ ਹਾਂ। ਤਾਂ ਉਸ ਦੇ ਸੰਬੰਧ ਵਿੱਚ ਅਸੀਂ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ ਹੋਮਿਓਪੈਥਿਕ ਦੇ ਵਿੱਚ ਮੰਨਦੇ ਹਾਂ। ਉਹਦਾ ਮਤਲਬ ਇਹ ਆ ਵੀ ਜਦੋਂ ਸਾਰੇ ਤੁਹਾਡੇ ਹੀਲੇ ਵਸੀਲੇ ਫੇਰ ਹੋ ਜਾਣ ਤੇ ਫੇਰ ਤੁਹਾਨੂੰ ਸਰਗੁਣ ਸਰੂਪ ਦਾ ਹੋਰ ਕੋਈ ਅੱਗੇ ਸਟੈਪ ਨਾ ਦਿਸੇ ਵੀ ਹੁਣ ਤੁਸੀਂ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਇਹ ਸਰਗੁਣ ਸਰੂਪ ਹੈ, ਔਰ ਫਿਰ ਆਈਡੈਂਟੀਫਿਕੇਸ਼ਨ ਜਿਹੜੀ ਸਾਡੀ ਆ ਜਾਂਦੀ ਹੈ ਨਿਰਗੁਣ ਸਰੂਪ ਦੀ। ਹੁਣ ਨਿਰਗੁਣ ਸਰੂਪ ਨੂੰ ਵੀ ਅਸੀਂ ਕੋਈ ਵੀ ਚੀਜ਼ ਬਿਨਾਂ ਵਜੂਦ ਤੋਂ ਹੈ ਨੀ ਨਾ,
2: ਬਿਲਕੁਲ
1: ਕੋਈ ਵੀ ਚੀਜ਼ ਬਿਨਾਂ ਵਜੂਦ ਤੋਂ ਹੈ ਨੀ ਤੇ ਉਸ ਵਜੂਦ ਨੂੰ ਅਸੀਂ ਸਾਡੀ ਲਿਮਿਟ ਤੱਕ ਅਸੀਂ ਸਰਗੁਣ ਕਹਿ ਦਿੱਤਾ ਆ ਤੇ ਸਾਡੀ ਲਿਮਿਟ ਤੋਂ ਸਾਡੀ ਸਮਝ ਦੀ ਲਿਮਿਟ ਤੋਂ ਬਾਅਦ ਅਸੀਂ ਨਿਰਗੁਣ ਕਹੀ ਜਾ ਰਹੇ ਹਾਂ।
3: ਡਾਕਟਰ ਸਾਹਿਬ ਇੱਕ ਸੈਕਿੰਡ ਵਾਸਤੇ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਆਇਆ, ਉਹ ਇਹ ਆ ਕਿ ਜਿਹੜਾ ਸਰਗੁਣ ਸਰੂਪ ਆਪਾਂ ਕਹਿੰਦੇ ਆ ਉਸੇ ਚੀਜ਼ ਨੂੰ ਆਈ ਥਿੰਕ ਅੰਗਰੇਜ਼ੀ ਦਾ ਜਿਹੜਾ ਸ਼ਬਦ ਆ ਵਰਤਿਆ ਜਾਂਦਾ ਉਹ ਫਿਜ਼ੀਕਲ ਸਟੇਟਸ ਜਿਹਨੂੰ ਕਹਿੰਦੇ ਆ,
1: ਹਾਂਜੀ
3: ਉਹੀ ਆਈ ਥਿੰਕ ਇਹੀ ਆ ਨਾ।
1: ਇਸੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਉਹਨਾਂ ਲਫ਼ਜ਼ਾਂ ਨੂੰ ਨਾ ਇਸਤੇਮਾਲ ਕਰਕੇ ਪਿਓਰ ਪੰਜਾਬੀ ਦੇ ਲਫ਼ਜ਼ ਵਰਤਾਂ, ਕੋਸ਼ਿਸ਼ ਤੇ ਮੇਰੀ ਇਹੀ ਆ।
3: ਹਾਂਜੀ,
1: ਔਰ ਉਸ ਤੋਂ ਬਾਅਦ ਉਸ ਨੇ ਇਹ ਵੇਖਿਆ ਵੀ ਮਾਈਕਰੋਸਕੋਪ ਦੇ ਮੁਤਾਬਕ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਨਿਰਗੁਣ ਸਮਝਦੇ ਸਾਂ ਉਹ ਸਰਗੁਣ ਚ ਲੈ ਆਉਂਦੀਆਂ ਨੇ, ਕਿਉਂਕਿ ਐਕਟੀਵਿਟੀ ਤੇ ਅਸੀਂ ਵੇਖਦੇ ਸਾਂ, ਐਕਟੀਵਿਟੀ ਤਾਂ ਹੁੰਦੀ ਸੀ, ਅਸੀਂ ਉਹਨੂੰ ਕੁਦਰਤ ਦਾ ਕ੍ਰਿਸ਼ਮਾ ਸਮਝਦੇ ਸਾਂ, ਪਰ ਉਹ ਕ੍ਰਿਸ਼ਮਾ ਜਿਹੜਾ ਵੀ ਹੋ ਰਿਹਾ ਸੀ ਉਹ ਉਸ ਦੇ ਨਿਰਗੁਣ ਸਰੂਪ ਦਾ ਹੋ ਰਿਹਾ ਸੀ, ਪਰ ਉਹ ਨਿਰਗੁਣ ਸਰੂਪ ਸੀ ਨਹੀਂ, ਉਹ ਵੀ ਸਰਗੁਣ ਸਰੂਪ ਹੀ ਸੀ, ਪਰ ਸਾਡੀ ਸਮਝ ਦਾ ਦਾਇਰਾ ਲਿਮਿਟਡ ਸੀਗਾ, ਸਾਡੀ ਨੌਲੇਜ ਜਿਹੜੀ ਸੀ ਲਿਮਿਟਡ ਸੀਗੀ ਤੇ ਉਹਦੇ ਵਾਸਤੇ ਹਨੀਮਨ ਸਾਹਿਬ ਨੇ ਜਿਹੜਾ ਥੈਰਾਪੂਟਿਕ ਵੇ ਆਫ ਆਈਡੈਂਟੀਫਿਕੇਸ਼ਨ ਆਈਡੈਂਟੀਫਿਕੇਸ਼ਨ ਕਿਹਦੀ ਕਰਨੀ ਸਰਗੁਣ ਤੋਂ ਨਿਰਗੁਣ ਦੀ ਜਿਹੜਾ ਆਈਡੈਂਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਨਾਲ ਉਹਨਾਂ ਨੇ ਵੇਖਿਆ ਕਿ ਟ੍ਰਿਲੀਅਨ ਟਾਈਮਸ ਵੀ ਅਗਰ ਤੁਸੀਂ ਮਲਟੀਪਲਾਈ ਕਰਦੇ ਹੋ ਤੇ ਤਾਂ ਵੀ ਕੋਈ ਚੀਜ਼ ਐਗਜ਼ਿਸਟ ਕਰਦੀ ਹੈ ਔਰ ਉਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਜਿਹੜੀ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਹੋਮਿਓਪੈਥਿਕ ਵਾਲੇ ਅਸੀਂ ਕਰਦੇ ਹਾਂ ਪੋਟੈਂਸੀ ਦੀ ਪੋਟੈਂਸੀ ਹੁਣ ਅਸੀਂ ਪਿਛਲੇ ਪ੍ਰੋਗਰਾਮ ਦੇ ਵਿਚ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਪ੍ਰੋਗਰਾਮ ਦੇ ਵਿਚ ਮੈਂ ਇਹ ਗੱਲ ਕੀਤੀ ਸੀ ਵੀ ਗੁਰਬਾਣੀ ਸਾਡੀ ਇਹ ਮੰਨਦੀ ਆ ਕਿ ਜੀਵਨ ਤਿੰਨ ਤਰ੍ਹਾਂ ਇਸ ਬ੍ਰਹਿਮੰਡ ਚ ਵਿਚਰ ਰਿਹਾ ਹੈ ਔਰ ਉਸ ਜੀਵਨ ਦੇ ਵਿਚ ਸਾਡਾ ਜਿਹੜਾ ਅੰਡਜ ਜੇਰੇਜ ਸੇਤੇਜ ਉਤਪੁਜ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਇਹਦਾ ਵਿਸਥਾਰ ਚ ਨਾ ਜਾਵਾਂ ਕਿਉਂਕਿ ਆਪਣੇ ਕੋਲ ਸਮਾਂ ਤਾਂ ਲਿਮਿਟਡ ਹੀ ਹੁੰਦਾ ਨਾ ਔਰ ਉਸ ਸਮੇਂ ਦੇ ਮੁਤਾਬਕ ਇਹ ਗੱਲਾਂ ਦਾ ਵਿਸਥਾਰ ਮੈਂ ਪਹਿਲਾਂ ਕਰ ਚੁੱਕਿਆ ਹਾਂ ਅੰਡੇ ਤੋਂ ਪੈਦਾ ਹੋਣ ਵਾਲੀ ਵੀਰਜ ਤੋਂ ਪੈਦਾ ਹੋਣ ਵਾਲੀ ਔਰ ਫਿਰ ਬਨਸਪਤੀ ਦੇ ਮੁਤਾਬਕ ਪੈਦਾ ਹੋਣ ਵਾਲੇ ਫਿਰ ਜਿਹੜੇ ਪੱਥਰ ਪਹਾੜ ਨੇ ਪੈਦਾ ਹੋਣ ਵਾਲੇ ਔਰ ਸਾਡੇ ਕੋਲ ਕੋਈ ਤਰੀਕਾ ਹੀ ਨਹੀਂ ਸੀ ਅਸੀਂ ਪਹਾੜਾਂ ਨੂੰ ਕਹਿ ਦਈਏ ਕਿ ਜੀਵਨ ਆ
2: ਸਾਡੇ
1: ਕੋਈ ਤਰੀਕਾ ਹੀ ਨਹੀਂ ਸੀ ਕਿ ਅਸੀਂ ਬਨਸਪਤੀ ਨੂੰ ਕਹਿ ਦਈਏ ਜੇ ਜੀਵਨ ਹੈਗਾ ਇਹਨੂੰ ਨਿਰਜੀਵ ਵਿੱਚ ਹੀ ਰੱਖਦੇ ਅਸੀਂ
2: ਠੀਕ
1: ਨਾ ਜਦੋਂ ਸਾਇੰਸ ਨੇ ਇਸ ਗੱਲ ਦੇ ਸੈੱਲ ਦੀ ਡਿਵੀਜ਼ਨ ਕਰਨੀ ਸ਼ੁਰੂ ਕੀਤੀ ਤੇ ਸੈੱਲ ਦੀ ਡਿਵੀਜ਼ਨ ਚ ਅਲਟੀਮੇਟ ਦੇਖਿਆ ਅਲਟੀਮੇਟ ਕੀ ਐਨਰਜੀ
2: ਬਿਲਕੁਲ
1: ਉਸ ਐਨਰਜੀ ਨੂੰ ਉਹਨਾਂ ਨੇ ਵੇਖਿਆ ਵੀ ਜਿਹੋ ਜਿਹੀ ਐਨਰਜੀ ਅੰਡਜ ਵਾਲੇ ਜੀਆਂ ਵਿਚ ਹੈਗੀ ਹੈ ਜਿਹੋ ਜਿਹੀ ਐਨਰਜੀ ਜੇਰਜ ਵਾਲੇ ਜੀਆਂ ਵਿਚ ਹੈਗੀ ਹੈ ਜਿਹੋ ਜਿਹੀ ਐਨਰਜੀ ਬਨਸਪਤੀ ਵਿਚ ਹੈਗੀ ਹੈ ਅਲਟੀਮੇਟ ਉਹ ਵੀ ਆ ਬਾਹਰੀ
2: ਸਰਗਰੂਪ
1: ਉਹਨਾਂ ਦਾ ਵੱਖਰਾ ਹੈਗਾ ਆ ਲੇਕਿਨ ਅੰਦਰ ਜਿਹੜੀ ਐਨਰਜੀ ਜਿਹੜੀ ਹੈ ਉਹ ਸਿਮੀਲੈਰਿਟੀ ਦੇ ਵਿਚ ਹੈਗੀ ਠੀਕ ਹੈ ਸੋ ਇਸ ਚੀਜ਼ ਨੂੰ ਵੇਖਦਿਆਂ ਹੋਇਆ ਇੱਕ ਹੋਰ ਇੱਕ ਤਰ੍ਹਾਂ ਦਾ ਹੋਰ ਕੁਐਸਚਨ ਪੈਦਾ ਹੋ ਗਿਆ ਵੀ ਭਾਈ ਫਿਰ ਇਹਦਾ ਮਤਲਬ ਵੱਖਰਾ ਤਾਂ ਕੁਛ ਵੀ ਨਹੀਂ ਰਿਐਲਿਟੀ ਸਾਡੇ ਬ੍ਰਹਿਮੰਡ ਦੀ ਚੀਮਾ ਸਾਹਿਬ ਇਹੀ ਆ
2: ਬਿਲਕੁਲ
1: ਅੱਗੇ ਨਾਲ ਜੁੜੇ ਹੋਏ ਆ ਬਾਹਰੀ ਸਰੂਪ ਤੇ ਅਸੀਂ ਵੱਖਰੇ ਆ ਬਾਹਰੀ ਸਾਡੇ ਵਿਤਕਰੇ ਵੱਖਰੇਵੇਂ ਸਭ ਕੁਛ ਹੈਗਾ ਆ ਅੰਦਰੂਨੀ ਤੌਰ ਤੇ ਅਸੀਂ ਇਸ ਬ੍ਰਹਿਮੰਡ ਦਾ ਹੀ ਹਿੱਸਾ ਹਾਂ
3: ਡਾਕਟਰ ਸਾਹਿਬ ਤੁਸੀਂ ਗੱਲਾਂ ਜਿਹੜੀਆਂ ਕਰਦੇ ਆ ਇਹ ਗੱਲਾਂ ਬਹੁਤ ਹੀ ਡੂੰਘੀਆਂ ਆ ਮੈਂ ਵੀ ਆਪਣਾ ਥੋੜਾ ਜਿਹਾ ਹਿੱਸਾ ਪਾ ਲਵਾਂ ਕਿਸੇ ਤੁਸੀਂ ਇਕੱਲੇ ਨਾਲ ਕ੍ਰੈਡਿਟ ਲੈ ਕੇ ਚੱਲ ਜਿਓ ਦੇਖੋ ਜਦੋਂ ਤੁਸੀਂ ਕੋਈ ਵੀ ਚੀਜ਼ ਆ ਜਿਹੜੀ ਉਹਦੀ ਜੇ ਤੁਸੀਂ ਬ੍ਰੇਕ ਡਾਊਨ ਕਰਨੀ ਸ਼ੁਰੂ ਅਸੀਰ ਦੇ ਵਿੱਚ ਉਹਦੇ ਵਿੱਚ ਇਲੈਕਟ੍ਰੋਨ ਤਾਂ ਪ੍ਰੋਟੋਨ ਰਹਿ ਜਾਣੇ
1: ਹਾਂਜੀ
3: ਹੋਰ ਕੁਛ ਵੀ ਨਹੀਂ ਰਹਿਣਾ
1: ਪ੍ਰੋਟੋਨ ਤੋਂ ਅੱਗੇ ਦੀ ਗੱਲ ਸਮਝ ਗਈ ਨਾ ਮੈਂ ਵਿਸ਼ਾ ਲੈ ਕੇ ਚੱਲ ਰਿਹਾ ਨਾ ਉਹ ਇਸ ਇਲੈਕਟ੍ਰੋਨ ਪ੍ਰੋਟੋਨ ਤੋਂ ਅੱਗੇ ਦੀ ਗੱਲ ਕਰਨੀ ਹੈ ਮੈਂ
2: ਜੀ
1: ਸੋ ਇਹ ਸਾਰਾ ਸੋਚਦਿਆਂ ਇਹਦਾ ਮਤਲਬ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਹਾਲਾਂਕਿ ਜੇ ਜਪਜੀ ਸਾਹਿਬ ਵੀ ਪੜ੍ਹਦੇ ਆ ਨਾ ਕਰਮਕਾਂਡ ਕੀ ਬਾਣੀ ਜੋਰ ਜਾਂ ਧਰਮਕਾਂਡ ਕਿਆ ਜਿੰਨੀਆਂ ਵੀ ਇਹ ਖੰਡ ਅਸੀਂ ਪੜ੍ਹਦੇ ਆ ਤੇ ਜਦੋਂ ਉਹਨਾਂ ਦਾ ਡਿਟੇਲ ਵਿੱਚ ਤੁਸੀਂ ਜਾਂਦੇ ਹੋ ਤੇ ਆਟੋਮੈਟਿਕਲੀ ਤੁਹਾਨੂੰ ਪਤਾ ਲੱਗਦਾ ਯਾਰ ਅਸੀਂ ਇਸੇ ਚੀਜ਼ ਦਾ ਇੱਕ ਹਿੱਸਾ ਹਾਂ
2: ਬਿਲਕੁਲ
1: ਸਾਡਾ ਸਰੂਪ ਵੱਖਰਾ ਹੈ ਸਾਡੇ ਅੰਦਰ ਐਨਰਜੀ ਜਿਹੜੀ ਚੱਲ ਰਹੀ ਹੈ ਉਹ ਹੋਰ ਹੈ ਔਰ ਉਸ ਐਨਰਜੀ ਦੇ ਲੈਵਲ ਤੇ ਅਸੀਂ ਫੇਰ ਸਰਗੁਣੇ ਆ ਅਸੀਂ ਫੇਰ ਇੱਕੋ ਗਰੁੱਪ ਚ ਆ ਜਾਂਦੇ ਆ
2: ਹਾਂਜੀ
1: ਉਸ ਇੱਕ ਗਰੁੱਪ ਨੂੰ ਸਾਬਤ ਕਰਨ ਵਾਸਤੇ ਹਨੀਮਨ ਸਾਹਿਬ ਨੇ ਕੀ ਕੀਤਾ ਵੀ ਥੈਰਾਪਿਊਟਿਕ ਵੇ ਅਸੀਂ ਕਿਹਨੂੰ ਕਹਿੰਦੇ ਆ ਥੈਰਾਪਿਊਟਿਕ ਵੇ ਅਸੀਂ ਇਸ ਗੱਲ ਨੂੰ ਕਹਿੰਦੇ ਆ ਕਿ ਕੋਈ ਵੀ ਸਬਸਟਾਂਸ ਦੁਨੀਆਂ ਦਾ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਕਿਉਂਕਿ ਸਾਡੀ ਲਾਈਨ ਤਾਂ ਮੈਡੀਸਨ ਦੀ ਹੈ ਨਾ
2: ਹਾਂਜੀ
1: ਜਿਹਨੂੰ ਵੀ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਆ ਉਹ ਹਿਊਮਨ ਬਾਡੀ ਨੂੰ ਕਿਵੇਂ ਇਫੈਕਟ ਕਰਦੀ ਹੈ ਤੁਸੀਂ ਕਹਿ ਸਕਦੇ ਹੋ ਵੀ ਡਾਕਟਰ ਸਾਹਿਬ ਹਿਊਮਨ ਬਾਡੀ ਨੂੰ ਇਫੈਕਟ ਕਰਨ ਦਾ ਤਾਂ ਮਤਲਬ ਫਿਰ ਫਿਜ਼ੀਕਲ ਹੀ ਹੋ ਗਿਆ ਨਾ ਫਿਰ ਤਾਂ ਸਰਗੁਣ ਵਾਲੀ ਗੱਲ ਹੀ ਹੋਗੀ ਨਾ ਸਰਗੁਣ ਸਰੂਪ ਗੱਲ ਹੋਗੀ ਨਾ ਪਰ ਨਹੀਂ ਇਸ ਸਰਗਣ ਸਰੂਪ ਦੇ ਵਿਚ ਤੁਹਾਡੀ ਮੈਂਟਲਿਟੀ ਹੈਗੀ ਆ ਅਹਿਸਾਸ ਫੀਲਿੰਗ ਹੈਗੀਆਂ ਨੇ
2: ਇਹ ਸਰਗੁਣ
1: ਸਰੂਪ ਦੇ ਵਿਚ ਹੈਡ ਟੂ ਹੀਲ ਤਾਂ ਫਿਜ਼ੀਕਲ ਹੈ ਲੇਕਿਨ ਇਹਦੇ ਤੋਂ ਉੱਪਰ ਜਿਹੜਾ ਉਹਦਾ ਜਿਹਨੂੰ ਅਸੀਂ ਹੁਣ ਤੱਕ ਨਿਰਗੁਣ ਸਰੂਪ ਸਮਝਦੇ ਰਹੇ ਹਾਂ ਉਹ ਵੀ ਹੁਣ ਇਹ ਸਾਬਤ ਹੋ ਗਿਆ ਕਿ ਭਾਈ ਉਹ ਵੀ ਤੇ ਸਰਗਣ ਸਰੂਪ ਦੇ ਵਿਚ ਹੀ ਸੀਗਾ ਉਹ ਵਿਜ਼ੀਬਿਲਿਟੀ ਸੀ ਇਹ ਠੀਕ ਹੈ ਕਿ ਸਾਡੀ ਸੈਂਸ ਨਹੀਂ ਸੀ ਸਾਡੀ ਸਮਝ ਨਹੀਂ ਸੀ ਜਾਂ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਮਾਈਕਰੋਸਕੋਪ ਨਹੀਂ ਸੀ ਜਿਹਦੇ ਨਾਲ ਅਸੀਂ ਵੇਖ ਸਕੀਏ ਕੱਲ ਅਸੀਂ ਜਿਹੜੇ ਜਿੰਨੇ ਵੀ ਪਲੈਨਟਸ ਨੇ ਚੰਦਰਮਾ ਸੀ ਜਾਂ ਹੋਰ ਸਾਰੇ ਸੀ ਸਾਡੇ ਵਾਸਤੇ ਦੇਵਤੇ ਹੀ ਸੀਗੇ ਹਾਂਜੀ ਲੇਕਿਨ ਅੱਜ ਸਾਨੂੰ ਪਤਾ ਲੱਗ ਗਿਆ ਧਰਤੀਆਂ ਨੇ ਹਾਂਜੀ ਤੋ ਉਹ ਸਾਡੇ ਉਸ ਵੇਲੇ ਕਿਸੇ ਹੋਰ ਰੂਪ ਦੇ ਵਿਚ ਸੀ ਅੱਜ ਉਹ ਸਾਡੇ ਕੋਲ ਸਰਗਣ ਸਰੂਪ ਚ ਆ ਗਏ ਆ ਹਾਂਜੀ ਇਸੇ ਤਰ੍ਹਾਂ ਹੀ ਹੋਮਿਓਪੈਥਿਕ ਸਿਧਾਂਤ ਨੇ ਵੇਖਿਆ ਕਿ ਜਿੰਨੀਆਂ ਵੀ ਦਵਾਈਆਂ ਅਸੀਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਸਾਰੀਆਂ ਦਵਾਈਆਂ ਦਾ ਜਿਹੜਾ ਇਫੈਕਟ ਹੈ ਉਹ ਸੈਂਟਰਲਾਈਜ਼ਡ ਹੁੰਦਾ ਹੈ। ਕੁਝ ਮੈਡੀਸਿਨ ਦਾ ਜਿਹੜਾ ਇਫੈਕਟ ਹੈਗਾ ਆ ਉਹ ਸਾਡੇ ਸੈਂਟਰਲ ਪੁਆਇੰਟ ਤੇ ਹੁੰਦਾ ਆ, ਉਥੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ। ਮੈਂ ਐਗਜ਼ਾਮਪਲ ਦਿਆਂ ਇਸ ਗੱਲ ਦੀ, ਬਈ ਜੇ ਤੁਸੀਂ ਇੱਕ ਕੱਪ ਚਾਹ ਪੀਂਦੇ ਹੋ ਤੇ ਸਰੀਰ ਚ ਸਫੁਰਤ ਹੋ ਜਾਂਦਾ ਆ, ਚਾਹ ਤੇ ਮੂੰਹ ਰਾਹੀਂ ਪੀਤਾ ਸਰੀਰ ਦੇ ਅੰਦਰ ਗਈ, ਪਰ ਸਾਰਾ ਸਰੀਰ ਐਕਟਿਵ ਕਿਵੇਂ ਹੋ ਗਿਆ? ਕਿਸੇ ਹਾਇਰ ਲੈਵਲ ਤੇ ਇਹਨੇ ਇਫੈਕਟ ਕੀਤਾ ਹੈਗਾ, ਕਿਸੇ ਹਾਇਰ ਲੈਵਲ ਤੇ ਇਹਨੇ ਇਫੈਕਟ ਕੀਤਾ। ਇਹ ਗੱਲ ਆਪਾਂ ਕਈ ਵਾਰ ਸਾਬਤ ਕਰ ਚੁੱਕੇ ਹਾਂ ਕਿ ਜੇ ਬੰਦਾ ਜਿੰਦਾ ਹੈ ਤੇ ਉਹਦੇ ਵਿੱਚ ਕੋਈ ਐਸੀ ਚੀਜ਼ ਹੈਗੀ ਹੈ ਜਿਹੜੀ ਸਾਰੇ ਅੰਗ ਕੰਮ ਕਰ ਰਹੇ ਨੇ। ਅਸੀਂ ਇੱਕ ਸੈੱਲ ਤੋਂ ਸ਼ੁਰੂ ਹੁੰਦੇ ਹਾਂ, ਸੈੱਲ ਤੋਂ ਆਰਗਨ ਤੇ ਪਹੁੰਚਦੇ ਹਾਂ, ਟਿਸ਼ੂ ਤੇ ਪਹੁੰਚਦੇ ਹਾਂ, ਟਿਸ਼ੂ ਤੋਂ ਆਰਗਨ ਤੇ ਪਹੁੰਚਦੇ ਹਾਂ, ਆਰਗਨ ਤੋਂ ਸਿਸਟਮ ਤੇ ਪਹੁੰਚਦੇ ਹਾਂ, ਸਿਸਟਮਾਂ ਤੋਂ ਸਾਰੀ ਬਾਡੀ ਤੇ ਪਹੁੰਚ ਜਾਂਦੇ ਹਾਂ। ਪਰ ਜਿਹੜਾ ਅਸਲ ਦੇ ਵਿੱਚ ਇਸ ਚੀਜ਼ ਦਾ ਜ਼ਿੰਮੇਵਾਰ ਹੈ, ਜਦੋਂ ਉਹ ਸਰੀਰ ਤੋਂ ਨਿਕਲ ਜਾਂਦਾ ਆ, ਜਦੋਂ ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹ ਡੈਡ ਬਾਡੀ ਆ, ਉਦੋਂ ਅੰਗ ਉੱਥੇ ਹੀ ਰਹਿੰਦੇ ਨੇ, ਪਰ ਇਹ ਕੰਮ ਨਹੀਂ ਹੁੰਦਾ। ਜਿਹੜਾ ਇਫੈਕਟ ਹੈਗਾ ਆ ਉਹ ਸਾਡੇ ਸੈਂਟਰਲ ਪੁਆਇੰਟ ਤੇ ਹੁੰਦਾ ਆ, ਉਥੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ। ਮੈਂ ਐਗਜ਼ਾਮਪਲ ਦਿਆਂ ਇਸ ਗੱਲ ਦੀ, ਬਈ ਜੇ ਤੁਸੀਂ ਇੱਕ ਕੱਪ ਚਾਹ ਪੀਂਦੇ ਹੋ ਤੇ ਸਰੀਰ ਚ ਸਫੁਰਤ ਹੋ ਜਾਂਦਾ ਆ, ਚਾਹ ਤੇ ਮੂੰਹ ਰਾਹੀਂ ਪੀਤਾ ਸਰੀਰ ਦੇ ਅੰਦਰ ਗਈ, ਪਰ ਸਾਰਾ ਸਰੀਰ ਐਕਟਿਵ ਕਿਵੇਂ ਹੋ ਗਿਆ? ਕਿਸੇ ਹਾਇਰ ਲੈਵਲ ਤੇ ਇਹਨੇ ਇਫੈਕਟ ਕੀਤਾ ਹੈਗਾ, ਕਿਸੇ ਹਾਇਰ ਲੈਵਲ ਤੇ ਇਹਨੇ ਇਫੈਕਟ ਕੀਤਾ। ਇਹ ਗੱਲ ਆਪਾਂ ਕਈ ਵਾਰ ਸਾਬਤ ਕਰ ਚੁੱਕੇ ਹਾਂ ਕਿ ਜੇ ਬੰਦਾ ਜਿੰਦਾ ਹੈ ਤੇ ਉਹਦੇ ਵਿੱਚ ਕੋਈ ਐਸੀ ਚੀਜ਼ ਹੈਗੀ ਹੈ ਜਿਹੜੀ ਸਾਰੇ ਅੰਗ ਕੰਮ ਕਰ ਰਹੇ ਨੇ। ਅਸੀਂ ਇੱਕ ਸੈੱਲ ਤੋਂ ਸ਼ੁਰੂ ਹੁੰਦੇ ਹਾਂ, ਸੈੱਲ ਤੋਂ ਆਰਗਨ ਤੇ ਪਹੁੰਚਦੇ ਹਾਂ, ਟਿਸ਼ੂ ਤੇ ਪਹੁੰਚਦੇ ਹਾਂ, ਟਿਸ਼ੂ ਤੋਂ ਆਰਗਨ ਤੇ ਪਹੁੰਚਦੇ ਹਾਂ, ਆਰਗਨ ਤੋਂ ਸਿਸਟਮ ਤੇ ਪਹੁੰਚਦੇ ਹਾਂ, ਸਿਸਟਮਾਂ ਤੋਂ ਸਾਰੀ ਬਾਡੀ ਤੇ ਪਹੁੰਚ ਜਾਂਦੇ ਹਾਂ। ਪਰ ਜਿਹੜਾ ਅਸਲ ਦੇ ਵਿੱਚ ਇਸ ਚੀਜ਼ ਦਾ ਜ਼ਿੰਮੇਵਾਰ ਹੈ, ਜਦੋਂ ਉਹ ਸਰੀਰ ਤੋਂ ਨਿਕਲ ਜਾਂਦਾ ਆ, ਜਦੋਂ ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹ ਡੈਡ ਬਾਡੀ ਆ, ਉਦੋਂ ਅੰਗ ਉੱਥੇ ਹੀ ਰਹਿੰਦੇ ਨੇ, ਪਰ ਇਹ ਕੰਮ ਨਹੀਂ ਕਰਦੇ। ਭਾਰ ਉਨਾ ਹੀ ਰਹਿੰਦਾ ਆ, ਇਹਦੇ ਚ ਕੋਈ ਫਰਕ ਨਹੀਂ ਆਉਂਦਾ।

0: ਤੇ ਪਹੁੰਚਦੇ ਆ, ਟਿਸ਼ੂ ਤੇ ਪਹੁੰਚਦੇ ਆ, ਟਿਸ਼ੂ ਤੋਂ ਆਰਗਨ ਤੇ ਪਹੁੰਚਦੇ ਆ, ਆਰਗਨ ਤੋਂ ਸਿਸਟਮ ਤੇ ਪਹੁੰਚਦੇ ਆ, ਸਿਸਟਮਾਂ ਤੋਂ ਸਾਰੀ ਬਾਡੀ ਤੇ ਪਹੁੰਚ ਜਾਂਦੇ ਆ। ਪਰ ਜਿਹੜਾ ਅਸਲ ਦੇ ਵਿੱਚ ਇਸ ਚੀਜ਼ ਦਾ ਜ਼ਿੰਮੇਵਾਰ ਹੈ, ਜਦੋਂ ਉਹ ਸਰੀਰ ਤੋਂ ਨਿਕਲ ਜਾਂਦਾ ਆ, ਜਦੋਂ ਅਸੀਂ ਇਹਨੂੰ ਕਹਿੰਦੇ ਆ ਕਿ ਡੈਡ ਬਾਡੀ ਆ, ਉਦੋਂ ਅੰਗ ਉੱਥੇ ਹੀ ਰਹਿੰਦੇ ਨੇ ਪਰ ਇਹ ਕੰਮ ਨਹੀਂ ਕਰਦੇ, ਭਾਰ ਓਨਾ ਹੀ ਰਹਿੰਦਾ ਆ, ਇਹਦੇ ਚ ਕੋਈ ਫਰਕ ਨਹੀਂ ਆਉਂਦਾ। ਤੇ ਫਿਰ ਐਸੀ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚੋਂ ਨਿਕਲ ਗਈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਨਿਰਗੁਣ ਸਰੂਪ ਸੀ? ਤੇ ਮੈਂ ਸਾਬਤ ਇਹ ਕਰਨ ਵਾਸਤੇ ਤੁਰਿਆ ਹੋਇਆ ਕਿ ਉਹ ਜਿਹੜਾ ਨਿਰਗੁਣ ਸਰੂਪ ਹੈ ਉਸ ਨੂੰ ਅਸੀਂ ਸਾਬਤ ਕਰ ਸਕਦੇ ਹਾਂ, ਹਾਲਾਂਕਿ ਅਸੀਂ ਕਹਿੰਦੇ ਸਾਡੇ ਕੰਟਰੋਲ ਚ ਨਹੀਂ ਹੈਗਾ। ਨਿਰਗੁਣ ਸਰੂਪ ਨੂੰ ਅਸੀਂ ਕਹਿੰਦੇ ਹਾਂ ਇਹ ਕੁਦਰਤ ਦਾ ਕ੍ਰਿਸ਼ਮਾ ਆ, ਕੁਦਰਤ ਹੀ ਐਸਾ ਕੁਛ ਕਰਦੀ ਹੈ। ਲੇਕਿਨ ਹਨੀਮਨ ਸਾਹਿਬ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਜਿਹੜਾ ਨਿਰਗੁਣ ਸਰੂਪ ਹੈ ਕਿਸੇ ਵੀ ਤੱਤ ਦਾ, ਕਿਸੇ ਵੀ ਸਬਸਟਾਂਸ ਦਾ, ਉਹਨੂੰ ਤੁਸੀਂ ਸਾਬਤ ਕਰ ਸਕਦੇ ਹੋ। ਜਿਹਨੂੰ ਅਸੀਂ ਸਾਬਤ ਕਰ ਸਕਦੇ ਹਾਂ ਉਹ ਫਿਰ ਨਿਰਗੁਣ ਤੇ ਰਿਹਾ ਨੀ, ਉਹ ਤਾਂ ਸਰਗੁਣ ਹੋ ਗਿਆ। ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਜਿੰਨੇ ਵੀ ਸਬਸਟਾਂਸ ਅਸੀਂ ਦਵਾਈ ਦੇ ਰੂਪ ਵਿਚ ਇਸਤੇਮਾਲ ਕਰਦੇ ਹਾਂ, ਅਸੀਂ ਪਹਿਲਾਂ ਬਾਜ਼ਾਰ ਦੇ ਵਿਚੋਂ ਗੰਢਾ ਲੈ ਆਉਂਦੇ ਹਾਂ, ਉਹ ਗੰਢਾ ਆ, ਠੀਕ ਹੈ, ਉਹ ਵੀ ਕੰਮ ਆਉਂਦਾ ਹੈ। ਸਰਗਨ ਰੂਪ ਦੇ ਵਿਚ ਵੀ ਉਹਦੀਆਂ ਬਹੁਤ ਸਾਰੀਆਂ ਹੋਰ ਕ੍ਰਿਆਵਾਂ ਹੋਣਗੀਆਂ ਜਿਹਦੇ ਚ ਅਸੀਂ ਇਸਤੇਮਾਲ ਕਰਦੇ ਹਾਂ, ਪਰ ਗੰਢੇ ਨੂੰ ਜਦੋਂ ਅਸੀਂ ਲੈਬੋਰੇਟਰੀ ਚ ਰੱਖ ਦਿੰਦੇ ਹਾਂ ਤੇ ਉਹ ਮੈਡੀਸੀਨਲ ਸਬਸਟਾਂਸ ਬਣ ਜਾਂਦਾ ਹੈ, ਔਰ ਗੰਢੇ ਨੂੰ ਜਦੋਂ ਅਸੀਂ ਮੈਡੀਸਿਨ ਬਣਾ ਹੀ ਦਿੰਦੇ ਹਾਂ ਤੇ ਫੇਰ ਅਸੀਂ ਉਸ ਨੂੰ ਮੈਡੀਸਿਨ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਫੇਰ ਗੰਢੇ ਨੂੰ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਵੀ ਆ ਇਹ ਪੇਸ਼ੈਂਟ ਵਾਸਤੇ ਆ ਚੀਜ਼ ਠੀਕ ਆ, ਤੇ ਉਹਨੂੰ ਅਸੀਂ ਰਿਮੈਡੀ ਕਹਿਣਾ ਸ਼ੁਰੂ ਕਰ ਦਿੰਦੇ
1: ਹਾਂ।
0: ਇਹ ਸਾਰਾ ਇੱਕ ਲੈ ਦੇ ਵਿੱਚ ਬਚਦਾ ਜਾਂਦਾ ਹੈ। ਹੁਣ ਰਿਮੈਡੀ ਅਸੀਂ ਜਦੋਂ ਕਿਸੇ ਵੀ ਚੀਜ਼ ਨੂੰ ਕਹਿੰਦੇ ਹਾਂ ਤੇ ਦੋ ਪੱਖ ਉਹਦੇ ਹੋ ਗਏ ਚੀਮਾ ਸਾਹਿਬ, ਇੱਕ ਸਰਗਨ ਸਰੂਪ ਨੂੰ ਇੰਡੀਕੇਟ ਕਰ ਰਿਹਾ ਤੇ ਦੂਜਾ ਜਿਹਨੂੰ ਅਸੀਂ ਹੁਣ ਨਿਰਗੁਣ ਕਹਿ ਰਹੇ ਹਾਂ ਉਹਨੂੰ ਇੰਡੀਕੇਟ ਕਰ ਰਿਹਾ।
1: ਬਿਲਕੁਲ,
0: ਮੈਂ ਫਿਰ ਸਵਾਲ ਦੁਹਰਾ ਵਾਂ ਕਿ ਮੈਂ ਇਸ ਸਰਗੁਣ ਸਰੂਪ ਨੂੰ ਹੋਰ ਅਗਾਂਹ ਲੈ ਕੇ ਜਾ ਰਿਹਾ ਹਾਂ ਹੈਨੀਮਨ ਦੇ ਮੁਤਾਬਕ, ਜਿਹਨੂੰ ਅਸੀਂ ਕਹਿੰਦੇ ਹਾਂ ਨਿਰਗੁਣ ਸਰੂਪ। ਜਿਵੇਂ ਆਪਾਂ ਸਰੀਰ ਦੀ ਗੱਲ ਕਰ ਦਿੱਤੀ ਹੈ ਨਾ ਕਿ ਸਰੀਰ ਦੇ ਵਿਚੋਂ ਨਿਕਲਣ ਵਾਲੀ ਚੀਜ਼ ਉਹ ਨਿਰਗੁਣ ਹੈ ਜਿਹੜੀ ਨਿਕਲ ਗਈ, ਅਕਾਲ ਪੁਰਖ ਦਾ ਕ੍ਰਿਸ਼ਮਾ ਸੀ ਜਿਹੜਾ ਸਰੀਰ ਨੂੰ ਚਲਾ ਰਿਹਾ ਸੀ, ਜਿਹਨੂੰ ਅਸੀਂ ਸੋਲ ਕਹਿ ਦਈਏ, ਜਿਹਨੂੰ ਜਿਹੜੀ ਵਾਈਟਲ ਪਾਵਰ ਕਹਿ ਦਈਏ, ਹਾਂਜੀ, ਸੋ ਅਸੀਂ ਉਹਨੂੰ ਨਿਰਗੁਣ ਕਹਿੰਦੇ ਆਏ ਹਾਂ। ਹੈਨੀਮੈਨ ਨੇ ਇਹ ਸਾਬਤ ਕੀਤਾ ਭਈ ਅਸੀਂ ਇੱਕ ਸਬਸਟਾਂਸ ਲੈ ਲਿਆ, ਫੇਰ ਉਸ ਨੂੰ ਅਸੀਂ ਸਬ ਡਿਵਾਈਡ ਕੀਤਾ। ਸਬ ਡਿਵਾਈਡ ਕਰਨ ਦਾ ਤਰੀਕਾ ਸੀ ਟ੍ਰੈਚੂਰੇਸ਼ਨ ਦਾ, ਜਿਹੜਾ ਸਾਡਾ ਹੋਮਿਓਪੈਥਿਕ ਦਾ ਤਰੀਕਾ ਹੈ। ਪਰ ਉਹਨਾਂ ਨੇ ਵੇਖਿਆ ਵੀ ਕੀ ਇਹਦੇ ਵਿਚ ਹੁਣ ਗੰਢਾ ਹੈਗਾ ਜਾਂ ਫਰਕ ਨਹੀਂ ਲੈ ਰਹੀ, ਉਹਦੀ ਅਸੀਂ ਦਵਾਈ ਬਣਾ ਲਈ, ਉਸ ਤੋਂ ਬਾਅਦ ਅਸੀਂ ਉਹਨੂੰ ਵੇਖਿਆ ਵੀ ਇਹਦੇ ਚ ਫਰਕ ਨਹੀਂ ਹੈਗੀ ਹੈ। ਉਹੀ ਤੱਤ ਜਿਹੜੀਆਂ ਚੀਜ਼ਾਂ ਅਸੀਂ ਮਾਈਕਰੋਸਕੋਪ ਰਾਹੀਂ ਵੇਖ ਸਕਦੇ, ਅੱਖਾਂ ਰਾਹੀਂ ਨਹੀਂ ਦਿਸਦੀਆਂ, ਮਾਈਕਰੋਸਕੋਪ ਰਾਹੀਂ ਵੇਖ ਸਕਦੇ ਹਾਂ, ਤੇ ਜਿਸ ਲਿਮਿਟ ਤੱਕ ਅਸੀਂ ਮਾਈਕਰੋਸਕੋਪ ਰਾਹੀਂ ਵੇਖ ਸਕਦੇ ਹਾਂ ਕਿ ਅੱਗੇ ਜਾਣ ਤੋਂ ਬਾਅਦ ਇਸ ਚੀਜ਼ ਤੋਂ ਹੋਰ ਅੱਗੇ ਇਸ ਦੇ ਨਿਰਗੁਣ ਸਰੂਪ ਨੂੰ ਅਸੀਂ ਫਾਇੰਡ ਆਊਟ ਕਰ ਸਕਦੇ ਹਾਂ ਅਸੀਂ, ਤਾਂ ਉਸ ਦੇ ਮੁਤਾਬਕ ਜਿੰਨਾ ਵੀ ਟ੍ਰੈਚੂਰੇਸ਼ਨ ਹੋਮਿਓਪੈਥਿਕ ਦੇ ਵਿਚ ਹੋਇਆ ਆ, ਅਲਟੀਮੇਟ ਅਸੀਂ ਉਸ ਨੂੰ ਸਾਬਤ ਕਰਦੇ ਹਾਂ। ਹੈਨੀਮੈਨ ਸਾਹਿਬ ਜਦ ਤੱਕ ਜਿੰਦਾ ਰਹੇ ਨਾ, ਤੇ ਉਹ ਉਹਨਾਂ ਨੇ ਫਿਫਥ ਐਡੀਸ਼ਨ ਆਰਗਨ ਦਾ ਲਿਖਿਆ, ਪਹਿਲਾ, ਦੂਜਾ, ਤੀਜਾ, ਚੌਥਾ, ਔਰ ਹਰ ਵੇਰੀ ਉਸ ਨੂੰ ਰਿਵਾਈਜ਼ ਕਰਦੇ ਰਹੇ, ਉਸ ਨੂੰ ਰਿਵਾਈਜ਼ ਕਰਦੇ ਰਹੇ ਵੀ ਨਹੀਂ ਇਹਦੇ ਚ ਆਹ ਗਲਤੀ ਹੋ ਸਕਦੀ, ਇਹਦੇ ਚ ਆਹ ਹੋ ਸਕਦਾ। ਸਵਾਲ ਆਪਣੇ ਆਪ ਹੀ ਰੇਜ਼ ਹੁੰਦੇ ਰਹੇ ਤੇ ਸਵਾਲ ਆਪਣੇ ਆਪ ਹੀ ਕੁਝ ਚੀਮਾ ਸਾਹਿਬ ਵਰਗੇ ਸਿਆਣੇ ਪੁਰਖ ਜਿਹੜੇ ਸੀਗੇ ਉਹ ਸਵਾਲ ਰੇਜ਼ ਕਰਦੇ ਰਹੇ ਤੇ ਉਹਨਾਂ ਦਾ ਹੱਲ ਹੁੰਦਾ ਰਿਹਾ। ਪੰਜ ਐਡੀਸ਼ਨ ਹੋ ਗਏ ਉਸ ਗੱਲ ਦੇ, ਉਹਨਾਂ ਦਾ ਪ੍ਰੂਵਿੰਗ ਕਰਦਿਆਂ ਹੋਇਆਂ ਜਾਂ ਉਸ ਨੂੰ ਹੋਰ ਨਿਰੋਲ ਸਾਬਤ ਕਰਦਿਆਂ ਹੋਇਆਂ, ਅਲਟੀਮੇਟ ਹੈਨੀਮੈਨ ਸਾਹਿਬ ਛੇਵਾਂ ਐਡੀਸ਼ਨ ਲਿਖ ਰਹੇ ਸੀ ਔਰ ਅਸੀਂ ਪੰਜਵੇਂ ਐਡੀਸ਼ਨ ਤੱਕ ਜਿਹੜਾ ਮੈਡੀਕਲ ਕਾਲਜਾਂ ਵਿਚ ਪੜ੍ਹਾਉਣੇ ਆ ਨਾ, ਉਹ ਪੰਜਵਾਂ ਐਡੀਸ਼ਨ ਪੜ੍ਹਾਉਣੇ ਆ, ਤੇ ਅਸੀਂ ਸਮਝਦੇ ਹਾਂ ਕਿ ਉਹ ਹੈਨੀਮੈਨ ਸਾਹਿਬ ਦੇ ਲਾਈਫ ਟਾਈਮ ਤੇ ਪ੍ਰਚਲਿਤ ਸੀ ਤੇ ਸਹੀ ਇਹੀ ਆ। ਪਰ ਹੈਨੀਮੈਨ ਜਿਹੜੇ ਲੋਕ ਉੱਥੇ ਗਏ, ਡਾਕਟਰ ਕੇਰਲਾ ਦੇ ਇੱਕ ਡਾਕਟਰ ਸੀਗੇ, ਡਾਕਟਰ ਪਟੇਲ, ਕੋਚੀਆਮ ਕੇਰਲਾ ਦੇ ਵਿਚ ਇੱਕ ਸਟੇਟ ਹੈਗੀ ਜਗ੍ਹਾ ਜਿੱਥੋਂ ਦੇ ਰਹਿਣ ਵਾਲੇ ਸੀਗੇ, ਔਰ ਉਹਨਾਂ ਦੇ ਨਾਲ ਮੇਰੀ ਕਈ ਵਾਰ ਫੋਨ ਤੇ ਵੀ ਗੱਲਬਾਤ ਹੋਈ ਸੀ। ਉਹ ਸਪੈਸ਼ਲੀ ਜਰਮਨ ਚ ਜਾ ਕੇ ਆਏ ਸੀ, ਸਪੈਸ਼ਲੀ ਉਹ ਮੈਨੂੰ ਸਕ੍ਰਿਪਟ ਜਿਹੜੇ ਸੀ ਉਹਨਾਂ ਦੀਆਂ ਕਾਪੀਆਂ ਲੈ ਕੇ ਆਏ ਸੀ, ਉਹਨਾਂ ਦੀ ਟ੍ਰਾਂਸਲੇਸ਼ਨ ਲੈ ਕੇ ਆਏ ਸੀ, ਬਈ ਸਿਕਸ ਐਡੀਸ਼ਨ ਵੀ ਉਹਨਾਂ ਨੇ ਲਿਖ ਦਿੱਤਾ ਸੀ, ਲੇਕਿਨ ਉਹ ਉਸ ਵੇਲੇ ਛਪਿਆ ਨਹੀਂ ਸੀ, ਛਪਿਆ ਬਾਅਦ ਵਿਚ ਆ, ਤੇ ਕੁਛ ਲੋਕਾਂ ਨੇ ਉਹਦੀ ਮਾਨਤਾ ਨਹੀਂ ਦਿੱਤੀ। ਲੇਕਿਨ ਜਦ ਵੈਰੀਫਾਈ ਕਰਦੇ ਹਾਂ ਤੇ ਇਹ ਉਸੇ ਲਾਈਨ ਦੇ ਵਿਚ ਹੀ ਆਉਂਦਾ ਸੀ, ਸਰਗੁਣ ਸਰੂਪ ਨੂੰ ਨਿਰਗੁਣ

0: ਜਿਹਨੂੰ ਅਸੀਂ ਸਮਝਦੇ ਹਾਂ ਉਹ ਵੀ ਸਰਗੁਣ ਸਰੂਪ ਹੀ ਹੈ। ਸਾਡੀ ਸਮਝ ਦਾ ਦਾਇਰਾ ਇੰਨਾ ਕੁ ਸੀ ਕਿ ਅਸੀਂ ਉਹਨੂੰ ਸਾਬਤ ਨਹੀਂ ਕਰ ਸਕਦੇ ਸਾਂ। ਅਸੀਂ ਕੀ ਕਰਦੇ ਹਾਂ ਕਿ ਜਦੋਂ ਪੋਟੈਂਸੀ ਬਣਾਉਣੇ ਆ ਨਾ ਜੀਨਾ ਸਾਹਿਬ, ਪੋਟੈਂਸੀ ਬਣਾਉਣ ਦਾ ਸਾਡਾ ਤਰੀਕਾ ਇਹ ਹੁੰਦਾ ਆ ਕਿ ਇੱਕ ਸਬਸਟਾਂਸ ਜਿਹੜਾ ਇੱਕ ਸਰੀਰ ਨੂੰ ਸਰਗੁਣ ਸਰੂਪ ਦੇ ਵਿੱਚ ਇਫੈਕਟ ਕਰਦਾ ਆ, ਉਹਦੀ ਇੱਕ ਲਿਮਿਟਡ ਡੋਜ਼ ਹੁੰਦੀ ਹੈ, ਉਹਦੀ ਲਿਮਿਟਡ ਇੱਕ ਕੁਆਂਟਿਟੀ ਹੁੰਦੀ ਹੈ ਕਿ ਇੰਨੀ ਕੁਆਂਟਿਟੀ ਅਫੀਮ ਦੇ ਦਿਓ, ਇੰਨੀ ਕੁਆਂਟਿਟੀ ਮਾਰਫੀਨ ਦੇ ਦਿਓ, ਜਾਂ ਇੰਨੀ ਕੁਆਂਟਿਟੀ ਕੁਛ ਹੋਰ ਦੇ ਦਿਓ ਤੇ ਇਸ ਸਰੀਰ ਨੂੰ ਇਫੈਕਟ ਕਰਦੀ। ਡਾਕਟਰ ਨੇ ਡੋਜ਼ ਬਣਾਈਆਂ ਹੁੰਦੀਆਂ ਨਾ
1: ਜੀ ਜੀ,
0: ਵੀ ਇੰਨੀ ਚੀਜ਼ ਨੂੰ ਇਹ ਅਸਰ ਕਰਦੀ ਹੈ। ਤਾਂ ਹਨੀਮਨ ਸਾਹਿਬ ਨੇ ਉਸ ਨੂੰ ਘੱਟ ਤੋਂ ਘੱਟ ਡੋਜ਼ ਦੇ ਕੇ, ਸਾਡਾ ਪਹਿਲਾ ਐਕਸਪੈਰੀਮੈਂਟ ਗ੍ਰੀਨ ਦੇ ਉੱਪਰ ਕੀਤਾ ਸੀ ਉਹਨਾਂ ਨੇ, ਘੱਟ ਤੋਂ ਘੱਟ ਡੋਜ਼ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਉਹ ਜਿਹੜੀ ਪਾਵਰ ਜਿਹੜੀ ਇਸ ਸਰੀਰ ਨੂੰ ਇਫੈਕਟ ਕਰਦੀ ਹੈ ਜਾਂ ਸਰੀਰ ਤੇ ਐਕਸ਼ਨ ਦਿਖਾਈ ਦਿੰਦੀ ਹੈ, ਹਾਲਾਂਕਿ ਇਫੈਕਟ ਤਾਂ ਹਾਇਰ ਲੈਵਲ ਤੇ, ਜਿਵੇਂ ਮੈਂ ਚਾਰ ਐਗਜ਼ਾਮਪਲ ਤੁਹਾਨੂੰ ਦੇ ਹੀ ਚੁੱਕਿਆ ਨਾ, ਕਿਸੇ ਹਾਇਰ ਲੈਵਲ ਤੇ ਇਫੈਕਟ ਹੋਇਆ ਤਾਂ ਹੀ ਤਾਂ ਸਾਰੀਆਂ ਚੀਜ਼ਾਂ ਦੇ ਅਸਰ ਹੋਇਆ ਨਾ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਉਸ ਮੈਡੀਸਨ ਨੂੰ ਲੈ ਕੇ ਸਬ ਡਿਵਾਈਡ ਕੀਤਾ, ਸਬ ਡਿਵਾਈਡ ਕਰਨ ਤੋਂ ਬਾਅਦ ਵੇਖਿਆ ਭਾਈ ਜੇ ਮੈਂ ਇਹਦੇ ਵਿੱਚ ਕੁਛ ਹੋਰ ਮਿਲਾ ਦਿਆਂ ਤੇ ਭਲਾ ਇਹਦੇ ਚ ਉਹ ਅਸਰ ਰਹਿੰਦਾ ਆ। ਜਿਹੜਾ ਫੂਡ ਮਿਲਾਉਣ ਵਾਲੀ ਗੱਲ ਆ ਜੀ, ਉਹਨੂੰ ਅਸੀਂ ਕਹਿੰਦੇ ਹਾਂ ਮੈਡੀਕਲ ਟਰਮ ਦੇ ਵਿੱਚ ਇਨਰਟ ਸਬਸਟਾਂਸ। ਇਨਰਟ ਸਬਸਟਾਂਸ ਦਾ ਮਤਲਬ ਹੁੰਦਾ ਆ ਕਿ ਇੱਕ ਲਿਮਿਟ ਤੱਕ ਜਾ ਕੇ ਇਹਦੇ ਵਿੱਚ ਕੋਈ ਮੈਡੀਸੀਨਲ ਇਫੈਕਟ ਨਹੀਂ ਪੈਦਾ ਹੁੰਦੇ। ਹੁਣ ਪਾਣੀ ਆ, ਪਾਣੀ ਤੁਸੀਂ ਪੀਂਦੇ ਹੋ ਤੇ ਇੱਕ ਕੱਪ ਪੀ ਲਿਆ ਜਾਂ ਗਲਾਸ ਪੀ ਲਿਆ ਜਾਂ ਜੱਗ ਪੀ ਲਿਆ, ਉਦੋਂ ਤੱਕ ਉਹਦੇ ਵਿੱਚ ਕੋਈ ਮੈਡੀਸੀਨਲ ਸਿਮਟਮ ਨਹੀਂ ਪੈਦਾ ਹੁੰਦੇ। ਔਰ ਅਸੀਂ ਜਿਵੇਂ ਮੈਂ ਸਤਿਗੁਰੂ ਕੇਸ਼ਵਰ ਦੀ ਬਹੁਤ ਵਾਰ ਐਗਜ਼ਾਮਪਲ ਦਿੱਤੀ ਆ ਕਿ ਬਈ ਪੁਰਾਣੇ ਜ਼ਮਾਨਿਆਂ ਦੇ ਵਿੱਚ ਲਿਵਰ ਦੀਆਂ ਪ੍ਰੋਬਲਮ ਵਾਸਤੇ ਸਤਿਗੁਰੂ ਕੇਸ਼ਵਰ ਦਿੱਤਾ ਜਾਂਦਾ ਸੀ। ਤੁਸੀਂ ਸਾਰੇ ਜਾਣਦੇ ਹੋ ਕਿ ਸਤਿਗੁਰੂ ਕੇਸ਼ਵਰ ਤਾਂ ਯਾਰ ਲੋਹੇ ਦੀ ਜੰਗ ਲੱਗੀਆਂ ਪਾਈਪਾਂ ਨੂੰ ਸਾਫ਼ ਕਰਨ ਵਾਸਤੇ ਇਸਤੇਮਾਲ ਹੁੰਦਾ ਹੈ, ਉਹਦੇ ਤੇ ਮਾੜਾ ਜਿਹਾ ਬੂੰਦ ਪਾ ਦੇ ਤੇ ਉਬਲਣ ਲੱਗ ਜਾਂਦਾ ਹੈ। ਇਸ ਚੀਜ਼ ਜਿਹੜੀ ਹੈ ਉਹ ਡਾਕਟਰ ਕਿਵੇਂ ਦਿੰਦੇ ਸੀ, ਉਦੋਂ ਵੀ ਐਵੇਂ ਦਿੰਦੇ ਸੀ। ਸਲਫੂਰਿਕ ਐਸਿਡ ਦੇ ਅੰਦਰ ਦੀ ਜਿਹੜੀ ਉਹ ਨਿਰਗੁਣ ਸਰੂਪ ਹੈ ਇਫੈਕਟ ਤੇ ਉਹ ਕਰਦਾ ਸੀ ਨਾ, ਤੇ ਉਹਨੂੰ ਜੇ ਤੁਸੀਂ ਇੱਕ ਬੂੰਦ ਨੂੰ ਇੱਕ ਗਲਾਸ ਪਾਣੀ ਚ ਮਿਲਾ ਦਿੱਤਾ ਤੇ ਜਿਹੜੇ ਲੋਕਲ ਇਫੈਕਟ ਉਹਦੇ ਵਿੱਚ ਹੋਣੇ ਸੀ, ਜਿਹੜੇ ਲੋਹੇ ਨੂੰ ਜੰਗ ਨੂੰ ਸਾਫ਼ ਕਰਦੇ ਸੀ, ਜਿਹੜੇ ਅੰਗਾਂ ਨੂੰ ਸਾੜ ਸਕਦੇ ਸੀ, ਉਹਦੇ ਖਤਮ ਹੋ ਗਏ। ਪਰ ਜਿਹੜਾ ਉਹਦੇ ਅੰਦਰ ਦੀ ਪਾਵਰ ਸੀ ਉਹ ਰਹਿ ਗਈ। ਇਸ ਕੰਸੈਪਟ ਨੂੰ ਲੈ ਕੇ ਹਨੀਮਨ ਸਾਹਿਬ ਨੇ ਇਸੇ ਤਰ੍ਹਾਂ ਹੀ ਮੈਡੀਸਨ ਦੇ ਉੱਪਰ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ। ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪਹਿਲਾ ਐਕਸਪੈਰੀਮੈਂਟ ਉਹਨਾਂ ਦਾ ਕੁਨੀਨ ਦੇ ਉੱਪਰ ਸੀਗਾ, ਔਰ ਉਹਨਾਂ ਨੇ ਦੇਖਿਆ ਵੀ ਕੁਨੀਨ ਜੇ ਇੰਨੀ ਗੋਲੀ ਦੇ ਕੇ ਅਸੀਂ ਸਮਝਦੇ ਹਾਂ ਫਿਜ਼ੀਕਲ ਸਰੀਰ ਨੂੰ ਇਫੈਕਟ ਕਰਦੀ ਆ, ਤੇ ਅਸੀਂ ਇਹ ਸਮਝਦੇ ਹਾਂ ਵੀ ਇਸ ਸਰੀਰ ਦੇ ਅੰਦਰ ਇਹ ਸਰੀਰ ਖੁਦ ਜ਼ਿੰਮੇਵਾਰ ਹੈ ਹੀ ਨਹੀਂ, ਇਹ ਸਰੀਰ ਦੇ ਅੰਦਰ ਕੁਝ ਹੋਰ ਪਾਵਰ ਹੈ ਜਿਹਨੂੰ ਅਸੀਂ ਨਿਰਗੁਣ ਕਹਿ ਰਹੇ ਹਾਂ, ਉਹ ਪਾਵਰ ਇਫੈਕਟ ਕਰਦੀ ਹੈ ਤੇ ਉਸ ਪਾਵਰ ਨੂੰ ਹੀ ਸਾਨੂੰ ਇਫੈਕਟ ਕਰਨਾ ਚਾਹੀਦਾ ਹੈ। ਤੇ ਜੇ ਅਸੀਂ ਉਹਨੂੰ ਪਾਵਰ ਨੂੰ ਇਫੈਕਟ ਕਰ ਦਿੰਦੇ ਹਾਂ ਤੇ ਇਹਦਾ ਮਤਲਬ ਹੈ ਵੀ ਸਾਰਾ ਸਰੀਰ ਉਹਦੇ ਕੰਟਰੋਲ ਚ ਆ। ਮੁੰਡੇ ਆਪਸ ਲੜ ਪੈਣ ਤੇ ਉਹਨਾਂ ਦਾ ਫੈਸਲਾ ਨਹੀਂ ਹੋ ਸਕਦਾ, ਤੇ ਜੇ ਉਹਨਾਂ ਦੇ ਬਜ਼ੁਰਗ ਕੋਲ ਚਲੇ ਜਾਓ ਤੇ ਉਹਦੇ ਨਾਲ ਗੱਲ ਸੈੱਟ ਕਰ ਲਓ ਤਾਂ ਸਾਰਾ ਮੁੰਡੇ ਵੀ ਸ਼ਾਂਤ ਹੋ ਜਾਂਦੇ ਨੇ, ਨਹੀਂ ਤਾਂ ਨਹੀਂ। ਸੋ ਜੇ ਇਸ ਬਾਡੀ ਦਾ ਜਿਹੜਾ ਮਾਲਕ ਹੈ ਅਸਲ ਜ਼ਿੰਮੇਵਾਰ ਹੈਗਾ ਆ, ਜਿਹਨੂੰ ਹੁਣ ਤੱਕ ਅਸੀਂ ਨਿਰਗੁਣ ਸਰੂਪ ਕਹਿੰਦੇ ਆਏ ਹਾਂ, ਜੇ ਅਸੀਂ ਉਹਨੂੰ ਕੰਟਰੋਲ ਕਰਨ ਦੀ ਪਾਵਰ ਰੱਖੀਏ ਤੇ ਫੇਰ ਅਸੀਂ ਇਸ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ। ਜਿਹੜਾ ਅਸੀਂ ਫਿਜ਼ੀਕਲ ਕੰਟਰੋਲ ਕਰਦੇ ਹਾਂ, ਜਦ ਤੱਕ ਬੁੜਾ ਨਹੀਂ ਮੰਨਦਾ, ਜਦ ਤੱਕ ਉਹ ਸਾਈਨ ਨਹੀਂ ਕਰਦਾ, ਉਨੀ ਚਿਰ ਐਗਰੀਮੈਂਟ ਤਾਂ ਮੰਨਿਆ ਨਹੀਂ ਜਾਣਾ।
1: ਬਿਲਕੁਲ,
0: ਵਾਰ ਵਾਰ ਬਿਮਾਰੀਆਂ ਇਸੇ ਕਰਕੇ ਆਉਂਦੀਆਂ ਨੇ ਨਾ, ਹਾਈ ਲੈਵਲ ਤੇ ਉਹ ਫੈਸਲਾ ਨਹੀਂ ਹੁੰਦਾ। ਸਰੀਰਕ ਲੈਵਲ ਤੇ ਤੁਸੀਂ ਐਸਿਡਿਟੀ ਤੁਹਾਨੂੰ ਹੋ ਗਈ ਆ ਤੇ ਐਸਿਡਿਟੀ ਤੇ ਤੁਸੀਂ ਐਂਟਾਸਿਡ ਕੋਈ ਖਾ ਲਿਆ ਤੇ ਇੱਕ ਨਾ ਤਾਂ ਠੀਕ ਐਸਿਡ ਸ਼ਾਂਤ ਹੋ ਗਿਆ, ਉਸ ਤੋਂ ਬਾਅਦ ਫਿਰ ਹੋ ਜਾਊਗਾ, ਉਸ ਤੋਂ ਬਾਅਦ ਫਿਰ ਹੋ ਜਾਊਗਾ। ਜਿਹੜੇ ਉਹਦੇ ਪਿਛਲੇ ਕਾਰਨ ਨੇ, ਜਦ ਤੱਕ ਉਹ ਸੈੱਟ ਨਹੀਂ ਹੁੰਦੇ ਤਦ ਤੱਕ ਐਸਾ ਹੋਣਾ ਨਹੀਂ ਗਾ। ਔਰ ਬਿਮਾਰੀਆਂ ਦਾ ਜ਼ਿੰਮੇਵਾਰ ਕੌਣ ਹੈ? ਜਿਹਨੂੰ ਅਸੀਂ ਨਿਰਗੁਣ ਸਰੂਪ ਸਮਝਦੇ ਹਾਂ। ਤੇ ਹੁਣ ਉਸ ਨਿਰਗੁਣ ਸਰੂਪ ਨੂੰ ਇਫੈਕਟ ਕਰਨ ਵਾਸਤੇ ਮੈਂ ਅੱਗੇ ਵੀ ਕਈ ਵਾਰ ਐਗਜ਼ਾਮਪਲ ਦਿੱਤੀ, ਤੁਹਾਨੂੰ ਸ਼ਾਇਦ ਯਾਦ ਹੋਊਗੀ, ਵੀ ਜੇ ਕੋਈ ਇਹ ਬੰਦਾ ਕਹੇ ਭਾਈ ਹਵਾ ਚ ਲੂਣ ਘੋਲ ਦਿਓ,
1: ਹਾਂਜੀ,
0: ਤਾਂ ਬੜੀ ਮੂਰਖਾਂ ਦੀ ਗੱਲ ਲੱਗਦੀ ਹੈ ਯਾਰ, ਹਵਾ ਚ ਲੂਣ ਨੂੰ ਕਿਵੇਂ ਘੋਲਿਆ ਜਾ ਸਕਦਾ। ਜੇ ਅਸੀਂ ਅਮੋਨੀਆ ਗੈਸ ਨੂੰ ਸੁੰਘਦੇ ਹਾਂ ਤੇ ਸਾਨੂੰ ਕੀ ਪਤਾ ਲੱਗਦਾ ਹੈ ਵੀ ਯਾਰ ਅਮੋਨੀਆ ਦੀ ਗੰਧ ਆ ਰਹੀ ਹੈ, ਇਹਦਾ ਮਤਲਬ ਕੀ ਹੋਇਆ? ਉਹ ਅਮੋਨੀਆ ਸਾਲਟ ਜਿਹੜਾ ਸੀ ਇਹਦੇ ਵਿੱਚ ਮਿਕਸ ਹੋ ਗਿਆ ਹਵਾ ਚ। ਕਦੋਂ ਮਿਕਸ ਹੋਇਆ? ਜਦੋਂ ਇਹ ਹਵਾ ਦੇ ਰੂਪ ਵਿੱਚ ਆ ਗਿਆ।
1: ਹਾਂਜੀ ਬਿਲਕੁਲ, ਇਹ ਪੁਆਇੰਟ
0: ਮੈਡੀਸਨ ਹੈ ਮੈਡੀਸਨ ਹੈ। ਅਸੀਂ ਕਹਿੰਦੇ ਹਾਂ ਬਈ ਅਸੀਂ ਉਸ ਉਹ ਨਿਰਗੁਣ ਸਰੂਪ ਇਸ ਸਰੀਰ ਦਾ ਸਾਰੀ ਕਾਰਵਾਈ ਵਾਸਤੇ ਜ਼ਿੰਮੇਵਾਰ ਆ। ਚੰਗੀ ਮਾੜੀ ਸਰੀਰ ਰਾਹੀਂ ਜੋ ਵੀ ਕੁਛ ਹੁੰਦੀ ਕਾਰਵਾਈ ਉਹਦੇ ਸਿਹਤ ਵਾਲੀ ਹੈ ਜਾਂ ਬਿਮਾਰੀ ਵਾਲੀ ਹੈ ਇਹ ਸਾਰੀ ਕਾਰਵਾਈ ਵਾਸਤੇ ਜ਼ਿੰਮੇਵਾਰ ਤੇ ਉਹ ਹਰ ਸੈਂਟਰ ਹੈਗਾ ਆ ਔਰ ਉਹਨੂੰ ਅਸੀਂ ਨਿਰਗੁਣ ਸਰੂਪ ਸਮਝਦੇ ਹਾਂ ਜਾਂ ਕਹਿ ਲੋ ਜੇ ਮਟੀਰੀਅਲ ਸਮਝਦੇ ਹਾਂ। ਹੁਣ ਜਦ ਤੱਕ ਅਸੀਂ ਉਸ ਲੈਵਲ ਤੇ ਜਾ ਕੇ ਉਸ ਨੂੰ ਇਫੈਕਟ ਨਹੀਂ ਕਰਦੇ ਤਦ ਤੱਕ ਅਸਲ ਰਾਜੀਨਾਮਾ ਨਹੀਂ ਹੋਣਾ। ਤਦ ਤੱਕ ਇੱਕ ਬਿਮਾਰੀ ਵਾਰ ਵਾਰ ਆਉਂਦੀ ਰਹਿਣੀ ਹੈ ਉਹਨੇ ਪਰਮਾਨੈਂਟ ਠੀਕ ਨਹੀਂ ਹੋਣਾ ਤੇ ਜੇ ਪਰਮਾਨੈਂਟ ਠੀਕ ਕਰਨਾ ਚਾਹੁੰਦੇ ਆ ਕਿਸੇ ਗੱਲ ਨੂੰ ਤੇ ਫਿਰ ਉਹਦੇ ਵਾਸਤੇ ਸਾਨੂੰ ਉਸ ਬਾਪੂ ਤੱਕ ਪਹੁੰਚਣਾ ਪਏਗਾ ਉਹਦੇ ਨਾਲ ਰਾਜੀਨਾਮਾ ਕਰਨਾ ਪਏਗਾ। ਤੋ ਉਸ ਸਿਧਾਂਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਹੈਨੀਮੈਨ ਸਾਹਿਬ ਨੇ ਇਹ ਸੋਚਿਆ ਵੀ ਇਹ ਸਾਰੀਆਂ ਮੈਡੀਸਨ ਜਿਹੜੀਆਂ ਨੇ ਇਹ ਡਾਕਟਰਾਂ ਕੋਲ ਉਸੇ ਤਰ੍ਹਾਂ ਦੇ ਸਿਮਟਮ ਲੈ ਕੇ ਵਾਰ ਵਾਰ ਹੀ ਲੋਕ ਆਈ ਜਾਂਦੇ ਨੇ ਇਹਦਾ ਫਿਰ ਇਲਾਜ ਤਾਂ ਨਾ ਹੋਇਆ। ਇਲਾਜ ਤਾਂ ਉਹ ਹੋਣਾ ਚਾਹੀਦਾ ਕਿ ਜੇ ਮੈਂ ਇੱਕ ਚੀਜ਼ ਦਾ ਹੱਲ ਕੀਤਾ ਤੇ ਉਹ ਹੁਣ ਹੱਲ ਹੋ ਗਈ ਹੈ।
1: ਜਦ
0: ਇਹ ਬੰਦਾ ਉਸੇ ਤਰ੍ਹਾਂ ਦੇ ਕਾਰਨਾਂ ਨਾਲ ਫਿਰ ਦੁਬਾਰਾ ਵਿਵਸਥਾ ਨਹੀਂ ਹੁੰਦਾ ਤਦ ਤੱਕ ਇਹਨੂੰ ਇਹ ਬਿਮਾਰੀ ਨਹੀਂ ਆਉਣੀ। ਹਾਂਜੀ ਤੁਸੀਂ ਇੱਕ ਵਾਰ ਇਫੈਕਟ ਕਰ ਦਿੱਤਾ ਹੈਗਾ ਪਰ ਬਾਵਜੂਦ ਇਸ ਦੇ ਕਿ ਭਾਵੇਂ ਉਸ ਤਰ੍ਹਾਂ ਦੇ ਕਾਰਨਾਂ ਨਾਲ ਵਿਵਸਥਾ ਨਾ ਵੀ ਹੋਵੇ ਲੋਕ ਵਾਰ ਵਾਰ ਦਵਾਈ ਦਾ ਅਸਰ ਖਤਮ ਹੋਇਆ ਫਿਰ ਡਾਕਟਰ ਜੀ ਉਹ ਜਿਹੜੇ ਟੀਕੇ ਤੁਸੀਂ ਮੈਨੂੰ ਲਾਏ ਸੀ ਨਾ 6 ਮਹੀਨੇ ਪਹਿਲਾਂ ਉਹੀ ਮੈਨੂੰ ਸਿੱਧ ਬੈਠੀ ਹੈ ਤੇ 6 ਮਹੀਨੇ ਮੈਂ ਠੀਕ ਰਿਹਾ ਹੁਣ ਉਹੀ ਲਾ ਦਿਓ। ਮਰੀਜ਼ ਦੱਸਣ ਲੱਗ ਗਏ ਡਾਕਟਰਾਂ ਨੂੰ ਕਿ ਭਾਈ ਮੈਨੂੰ ਉਹ ਟੀਕੇ ਲਾ ਦੇ। ਮਤਲਬ ਕੀ ਆ ਕਿ ਅਸੀਂ ਸਿਰਫ ਆਪਣਾ ਲੈਵਲ ਸਰਗੁਣ ਸਰੂਪ ਤੱਕ ਰੱਖਿਆ ਅਸੀਂ ਆਪਣਾ ਲੈਵਲ ਇਸ ਸਰੀਰ ਤੱਕ ਰੱਖਿਆ ਹੈ ਔਰ ਇਹ ਨਹੀਂ ਸਮਝਿਆ ਵੀ ਇਸ ਸਰੀਰ ਦਾ ਜ਼ਿੰਮੇਵਾਰ ਕੁਝ ਹੋਰ ਹਾਇਰ ਸੈਂਟਰ ਹੈ ਜਿਹਨੂੰ ਹੁਣ ਤੱਕ ਤਾਂ ਅਸੀਂ ਕਹਿ ਰਹੇ ਹਾਂ ਨਿਰਗੁਣ ਸਰੂਪ ਤੇ ਨਿਰਗੁਣ ਸਰੂਪ ਨੂੰ ਅਸੀਂ ਸਮਝਦੇ ਰਹਿੰਦੇ ਹਾਂ ਕੁਦਰਤ ਦਾ ਕ੍ਰਿਸ਼ਮਾ ਆ ਆਤਮਾ ਹੈ ਰੱਬ ਆ ਜਾਂ ਜੋ ਵੀ ਕੁਛ ਹੈ ਘੱਟ ਘੱਟ ਮੈਂ ਹਰਜੂ ਵਸੇ ਤੇ ਕਈ ਤਰ੍ਹਾਂ ਦੇ ਐਗਜ਼ਾਮਪਲਾਂ ਦੇ ਨਾਲ ਗੁਰਬਾਣੀ ਵੀ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕਰਦੀ ਆ ਪਰ ਹੈਨੀਮੈਨ ਸਾਹਿਬ ਨੇ ਉਹਦਾ ਕਨਸੈਪਟ ਲਿਆ ਵੀ ਠੀਕ ਹੈ ਮੈਂ ਹਰ ਸਬਸਟਾਂਸ ਜਿਹੜਾ ਵੀ ਐਗਜ਼ਿਸਟ ਕਰਦਾ ਜਿਹਦਾ ਵੀ ਨਾਮਕਰਨ ਹੋ ਚੁੱਕਿਆ ਹੈਗਾ ਆ ਉਹਦੇ ਵਿੱਚ ਵੀ ਇਹਦਾ ਕੋਈ ਨਾ ਕੋਈ ਨਿਰਗੁਣ ਸਰੂਪ ਤਾਂ ਹੋਏਗਾ ਨਾ।
1: ਬਿਲਕੁਲ
0: ਉਸ ਨਿਰਗੁਣ ਸਰੂਪ ਨੂੰ ਲੱਭਣ ਦਾ ਤਰੀਕਾ ਕੀ ਹੈ ਜੇ ਅਸੀਂ ਸੈੱਲ ਦੀ ਡਿਵੀਜ਼ਨ ਕਰਨ ਵਾਲੀ ਗੱਲ ਐਗਜ਼ਾਮਪਲ ਦੇ ਚੁੱਕੇ ਹਾਂ ਸਾਰਿਆਂ ਨੂੰ ਤੇ ਕਰਦੇ ਕਰਦੇ ਇਲੈਕਟ੍ਰੋਨ ਨਿਊਟ੍ਰੋਨ ਪ੍ਰੋਟੋਨ ਤੱਕ ਪਹੁੰਚ ਗਏ ਹਾਂ ਤੇ ਹੁਣ ਉਸ ਤੋਂ ਵੀ ਅੱਗੇ ਦੀ ਰਿਸਰਚ ਹੋ ਰਹੀ ਹੈ ਤੇ ਸਾਰੀਆਂ ਥਾਵਾਂ ਤੇ ਦਿਸਣ ਵਾਲੀ ਸਾਨੂੰ ਐਨਰਜੀ ਵੱਖ ਦਿਸਦੀ ਹੈ ਪਰ ਇੱਕ ਗੱਲ ਹੋਰ ਸਾਬਤ ਹੋ ਗਈ ਇਹਦੇ ਨਾਲ ਨਾਲ ਹੀ ਕਿ ਹਰ ਲੈਵਲ ਤੇ ਜਾ ਕੇ ਇਫੈਕਟ ਕਰਨ ਦਾ ਅਸਰ ਜ਼ਿਆਦਾ ਹੋ ਗਿਆ। ਸਟੇਟਾਂ ਦੇ ਵਿੱਚ ਕਿਸੇ ਨੇ ਫੈਸਲਾ ਕਰ ਲਿਆ ਕਿਸੇ ਡਿਪਾਰਟਮੈਂਟ ਦੇ ਮਿਨਿਸਟਰ ਨੇ ਫੈਸਲਾ ਕਰ ਲਿਆ ਉਹ ਮੁੱਖ ਮੰਤਰੀ ਤੱਕ ਪਹੁੰਚ ਗਿਆ ਕਈ ਵਾਰ ਕਈ ਮੁੱਖ ਮੰਤਰੀਆਂ ਦੇ ਫੈਸਲੇ ਸਾਂਝੇ ਤੌਰ ਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਗਏ ਪ੍ਰਧਾਨ ਮੰਤਰੀ ਤੱਕ ਵੀ ਗੱਲ ਸੈੱਟ ਹੋਈ ਰਾਸ਼ਟਰਪਤੀ ਦੀ ਜਦ ਤੱਕ ਮੋਹਰ ਨਹੀਂ ਲੱਗਦੀ ਗੱਲ ਨਹੀਂ ਹੋਣੀ। ਹਾਂਜੀ ਸੋ ਇਸ ਤਰ੍ਹਾਂ ਕਰਕੇ ਹੁਣ ਅਸੀਂ ਉਸ ਨਿਰਗੁਣ ਸਰੂਪ ਨੂੰ ਫੇਰ ਹੋਰ ਅਲੱਗ ਅਲੱਗ ਡੀਪ ਲਿਜਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਗੱਲ ਕਰ ਰਿਹਾ ਸੀ 5ਵੇਂ ਐਡੀਸ਼ਨ ਦੀ ਵਿੱਚ 5ਵੇਂ ਐਡੀਸ਼ਨ ਤੱਕ ਹੈਨੀਮੈਨ ਸਾਹਿਬ ਨੇ ਕੀ ਕੀਤਾ ਵੀ ਪਹਿਲਾਂ ਇਸ ਕੁਨੀਨ ਨੂੰ ਪਾਣੀ ਚ ਘੋਲ ਕੇ ਤੇ ਉਹਦੀ ਘੱਟ ਕੁਆਂਟਿਟੀ ਦੇਣੀ ਸ਼ੁਰੂ ਕਰ ਦਿੱਤੀ ਵੇਖਿਆ ਬਈ ਇਹ ਇਫੈਕਟ ਉਸ ਤਰ੍ਹਾਂ ਦੇ ਕਰਦੀ ਹੈ। ਇੱਕ ਡਾਕਟਰ ਹੋਏ ਨੇ ਚੀਮਾ ਸਾਹਿਬ ਡਾਕਟਰ ਕੂਲਨ
1: ਓਕੇ
0: ਡਾਕਟਰ ਕੂਲਨ ਜਦੋਂ ਹੈਨੀਮੈਨ ਸਾਹਿਬ ਇਸ ਗੱਲ ਤੋਂ ਫੈਡ ਅਪ ਹੋ ਗਏ ਨਾ ਬਈ ਯਾਰ ਹੱਦ ਹੋ ਗਈ ਇਹ ਕੋਈ ਡਾਕਟਰੀ ਥੋੜੀ ਹੋਈ ਬਈ ਇੱਕ ਬਿਮਾਰੀ ਦਾ ਮੈਂ ਇਲਾਜ ਕਰਨਾ ਉਸੇ ਬਿਮਾਰੀ ਵਾਸਤੇ 5-6 ਮਹੀਨਿਆਂ ਬਾਅਦ ਫਿਰ ਮਰੀਜ਼ ਮੇਰੇ ਕੋਲ ਆ ਜਾਂਦਾ ਜਿਹਦਾ ਮੈਂ ਇਲਾਜ ਕਰਨਾ ਉਹ 5-6 ਮਹੀਨੇ ਬਾਅਦ ਉਸੇ ਬਿਮਾਰੀ ਨਾਲ ਫਿਰ ਮੇਰੇ ਕੋਲ ਆ ਜਾਂਦਾ ਇਹ ਤਾਂ ਕੋਈ ਗੱਲ ਨੀ ਹੋਈ ਅਸਲੀ ਫੈਡ ਅਪ ਸੀ ਫੈਡ ਅਪ ਹੋ ਗਿਆ ਤੇ ਉਹਨੇ ਸਾਰੀ ਪ੍ਰੈਕਟਿਸ ਛੱਡ ਦਿੱਤੀ ਪ੍ਰੈਕਟਿਸ ਛੱਡ ਕੇ ਤੇ ਉਸਨੇ ਕੀ ਕਰਨਾ ਸ਼ੁਰੂ ਕੀਤਾ ਰੋਜ਼ੀ ਰੋਟੀ ਵਾਸਤੇ ਕੁਝ ਤਾਂ ਕਰਨਾ ਸੀ ਨਾ
1: ਬਿਲਕੁਲ
0: ਨੇ ਅਲੱਗ ਅਲੱਗ ਡਾਕਟਰਾਂ ਦੀਆਂ ਜਿਹੜੀਆਂ ਮੈਡੀਕਲ ਬੁੱਕਸ ਸੀ ਉਹਨਾਂ ਨੂੰ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਕਰਨਾ ਸ਼ੁਰੂ ਕਰਤਾ 7 ਭਾਸ਼ਾਵਾਂ ਦਾ ਉਹਦੇ ਕੋਲ ਪ੍ਰੈਕਟੀਕਲ ਨੌਲੇਜ ਸੀਗਾ ਉਹਨਾਂ ਨੂੰ ਟ੍ਰਾਂਸਲੇਟ ਕਰਨ ਦਾ ਹਾਂਜੀ ਸੋ ਉਹਨਾਂ ਨੇ ਉਹ ਉਸ ਨੂੰ ਟ੍ਰਾਂਸਲੇਟ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕੂਲਨ ਦਾ ਮਟੀਰੀਅਲ ਮੈਡੀਕਾ ਉਹ ਟ੍ਰਾਂਸਲੇਟ ਕਰ ਰਹੇ ਸੀ ਤੇ ਉਹਦੇ ਵਿੱਚ ਲਿਖਿਆ ਸੀਗਾ ਕਿ ਕੁਨੀਨ ਅਗਰ ਕਿਸੇ ਤੰਦਰੁਸਤ ਬੰਦੇ ਨੂੰ ਦਿੱਤੀ ਜਾਵੇ ਤੇ ਇਹ ਮਲੇਰੀਆ ਵਰਗੇ ਸਿਮਟਮ ਪੈਦਾ ਕਰ ਸਕਦੀ ਹੈ। ਬੜੀ ਕੰਟਰੋਵਰਸੀ ਗੱਲ ਲੱਗੀ ਯਾਰ ਅਸੀਂ ਕੁਨੀਨ ਤਾਂ ਦਿੰਦੇ ਹਾਂ ਮਲੇਰੀਆ ਠੀਕ ਕਰਨ ਵਾਸਤੇ
1: ਬਿਲਕੁਲ
0: ਡਾਕਟਰ ਕਹਿ ਰਿਹਾ ਹੈ ਭਈ ਇਹ ਮਲੇਰੀਆ ਵਰਗੇ ਸਿਮਟਮ ਪੈਦਾ ਕਰ ਸਕਦੀ ਮਲੇਰੀਆ ਪੈਦਾ ਕਰ ਸਕਦੀ ਹਾਂਜੀ
1: ਜੀ
0: ਉਸਨੇ ਇਸ ਗੱਲ ਨੂੰ ਮੰਨਿਆ ਨਹੀਂ ਮਨ ਨਹੀਂ ਮੰਨਿਆ ਤੇ ਉਹਦੇ ਉੱਤੇ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਔਰ ਆਪ ਤੰਦਰੁਸਤੀ ਜਦੋਂ ਲਿਆ ਤੇ ਕੁਛ ਦਿਨ ਲੈਣ ਤੋਂ ਬਾਅਦ ਤੁਸੀਂ ਨਹੀਂ ਐਕਸਪੈਰੀਮੈਂਟ ਕਰ ਸਕਦੇ ਹੋ। ਤੰਦਰੁਸਤ ਹੁੰਦਿਆਂ ਹੋਇਆ ਕੁਛ ਦਿਨ ਲਗਾਤਾਰ ਕੁਨੀਨ ਲਓ ਤੇ ਤੁਹਾਡੇ ਵਿਚ ਮਲੇਰੀਆ ਵਰਗੀਆਂ ਨਿਸ਼ਾਨੀਆਂ ਪੈਦਾ ਹੋ ਜਾਣਗੀਆਂ, ਪਰ ਫਰਕ ਕੀ ਹੋਏਗਾ, ਮਲੇਰੀਅਲ ਪੈਰਾਸਾਈਟ ਨਹੀਂ ਹੋਣਾ। ਮਲੇਰੀਆ ਪੈਦਾ ਕਰਨ ਦਾ ਜਿਹੜਾ ਸਰਗੁਣ ਸਰੂਪ ਸੀਗਾ ਉਹ ਮੱਛਰ ਸੀਗਾ, ਮੱਛਰ ਸੀਗਾ, ਉਹ ਇੱਥੇ ਨਹੀਂ। ਹੁਣ ਉਸ ਚੀਜ਼ ਨੂੰ ਪੈਦਾ ਕਰਨ ਦਾ ਸਰੂਪ ਵੱਖਰਾ ਹੋ ਗਿਆ ਆ, ਸਰੂਪ ਵੱਖਰਾ ਹੋ ਗਿਆ ਹੈ, ਲੇਕਿਨ ਸ਼ਰੀਰ ਨੇ ਰਿਐਕਟ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਮੱਛਰ ਦੇ ਕੱਟਣ ਨਾਲ ਕਰਦਾ ਸੀਗਾ। ਬਿਮਾਰੀਆਂ ਅਲੱਗ ਅਲੱਗ ਸੋਰਸਿਸ ਤੋਂ ਪੈਦਾ ਹੋ ਜਾਂਦੀਆਂ ਨੇ, ਉਹਦੇ ਅਲੱਗ ਅਲੱਗ ਸੋਰਸਿਸ ਹੁੰਦੇ ਨੇ, ਪਰ ਅਸੀਂ ਕੋਈ ਹੋਰ ਅਲਟਰਨੇਟਿਵ ਐਸਾ ਲੱਭ ਸਕਦੇ ਹਾਂ ਜਿਹਦੇ ਨਾਲ ਅਸੀਂ ਉਸੇ ਤਰ੍ਹਾਂ ਦੀਆਂ ਹੀ ਨਿਸ਼ਾਨੀਆਂ ਸਰੀਰ ਵਿਚ ਪੈਦਾ ਕਰ ਸਕੀਏ। ਇਸ ਚੀਜ਼ ਦਾ ਐਕਸਪੈਰੀਮੈਂਟ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਤੇ ਆਪਣੇ ਉਪਰ ਐਕਸਪੈਰੀਮੈਂਟ ਕੀਤਾ। ਕੁਛ ਦਿਨਾਂ ਬਾਅਦ ਸੱਚਮੁੱਚ ਇਹ ਮਹਿਸੂਸ ਹੋਇਆ ਭਾਈ ਯਾਰ ਮੈਨੂੰ ਨਾ ਠੰਡ ਲੱਗਦੀ ਹੈ, ਹਨਾ ਐਂ ਲੱਗਦਾ ਵੀ ਮੈਨੂੰ ਬੁਖਾਰ ਵੀ ਹੋ ਗਿਆ ਹੈਗਾ। ਉਹ ਮਲੇਰੀਆ ਕਡਲ ਪੈਣੇ ਸ਼ੁਰੂ ਹੋ ਗਏ, ਜਿਹੜੇ ਜਿਹੜੇ ਵੀ ਮਲੇਰੀਆ ਦੇ ਸਿਮਟਮ ਹੁੰਦੇ ਸੀਗੇ ਉਹ ਹੋਣੇ ਸ਼ੁਰੂ ਹੋ ਗਏ। ਔਰ ਮਲੇਰੀਅਲ ਪੈਰਾਸਾਈਟ ਤਾਂ ਹੈ ਨੀ, ਮੱਛਰ ਤਾਂ ਮੈਨੂੰ ਕੱਟਿਆ ਨੀਗਾ, ਇਹ ਤਾਂ ਯਕੀਨ ਸੀਗਾ। ਤੋ ਅਲਟੀਮੇਟ ਉਹਨਾਂ ਨੇ ਸੋਚਿਆ ਵੀ ਮੇਰੇ ਦਿਮਾਗ ਦੇ ਵਿਚ, ਕਿਉਂਕਿ ਗੱਲ ਸੈੱਟ ਸੀਗੀ ਡਾਕਟਰ ਕੂਲਨ ਦੀ, ਡਾਕਟਰ ਕੂਲਨ ਨੇ ਲਿਖਿਆ ਆ ਕਿ ਤਾਂ ਕਰਕੇ ਹੋ ਜਾਊ। ਉਹਨੇ ਚੀਮਾ ਸਾਹਿਬ ਨੂੰ ਦੇਣਾ ਸ਼ੁਰੂ ਕਰ ਦਿੱਤਾ। ਚੀਮਾ ਸਾਹਿਬ ਨੇ ਉਹਨੂੰ ਦੱਸਿਆ ਨੀ ਗਾ ਵੀ ਮੈਂ ਤੈਨੂੰ ਕੀ ਦੇ ਰਿਹਾ ਭਾਈ। ਅਲਟੀਮੇਟ ਉਹ ਖਾਂਦਾ ਰਿਹਾ, ਕੁਛ ਦਿਨ ਬਾਅਦ ਚੀਮਾ ਸਾਹਿਬ ਨੇ ਕਹਿਣਾ ਸ਼ੁਰੂ ਹੋ ਗਿਆ ਵੀ ਡਾਕਟਰ ਸਾਹਿਬ ਮੈਨੂੰ ਤਾਂ ਲੱਗਦਾ ਕਰੇ ਮਲੇਰੀਆ ਹੋ ਗਿਆ, ਮੈਨੂੰ ਤਾਂ ਠੰਡ ਲੱਗ ਕੇ ਬੁਖਾਰ ਜਾਂਦਾ ਆ, ਮੇਰੇ ਕਨਾਲ ਚ ਪੈਣ ਲੱਗ ਗਏ ਨੇ। ਤੇ ਹੈਨੀਮੈਂਟ ਜਾਣਦਾ ਸੀਗਾ ਕਿ ਮੈਂ ਕੀ ਦੇ ਰਿਹਾ ਹਾਂ ਜਾਂ ਮੈਂ ਕੀ ਕਰਿਆ ਹੈਗਾ। ਅਲਟੀਮੇਟ ਉਸਨੇ ਉਸਨੂੰ ਹੋਰ ਡਾਇਲੂਟ ਕਰ ਦਿੱਤਾ, ਹੋਰ ਡਾਇਲੂਟ ਕਰਕੇ ਡਾਇਲੂਟ ਕਰਦੇ ਕਰਦੇ ਤੇ ਅਲੱਗ ਅਲੱਗ ਲੋਕਾਂ ਤੇ ਐਕਸਪੈਰੀਮੈਂਟ ਕੀਤਾ। ਆਪਣੇ ਲਾਈਫ ਟਾਈਮ ਦੇ ਵਿਚ 24 ਮੈਡੀਸਨ ਦਾ ਐਕਸਪੈਰੀਮੈਂਟ ਕੀਤਾ, ਔਰ ਮੈਡੀਸਨ ਨੇ ਹੀ ਇਹ ਸਾਬਤ ਕਰ ਦਿੱਤਾ ਕਿ ਨਹੀਂ, ਜਿਹੜੀ ਕੋਈ ਚੀਜ਼ ਕਿਸੇ ਫਿਜ਼ੀਕਲ ਸਰੀਰ ਦੇ ਵਿਚ ਸਰਗਨ ਸਰੂਪ ਦੇ ਵਿਚ ਸਿਮਟਮ ਪੈਦਾ ਕਰ ਸਕਦੀ ਹੈ, ਉਹ ਨਿਰਗੁਣ ਸਰੂਪ ਦੇ ਵਿਚ ਪਹੁੰਚ ਜਾਵੇਗੀ, ਕਿਉਂਕਿ ਡਾਇਲੂਟ ਹੋ ਗਈ ਨਾ। ਹੁਣ ਜੇ ਅਸੀਂ ਇੱਕ ਗਲਾਸ ਦੇ ਵਿਚ ਇੱਕ ਪਨੀਨ ਦੀ ਟੈਬਲੇਟ ਘੋਲ ਦਿੱਤੀ, ਉਹਦੇ ਵਿਚੋਂ ਇੱਕ ਚਮਚਾ ਲੈ ਕੇ ਦੂਜੇ ਗਲਾਸ ਚ ਪਾ ਦਿੱਤਾ ਤੇ ਉਹਨੂੰ ਹੋਰ ਘੋਲ ਦਿੱਤਾ ਤੇ ਫਿਰ ਉਹਨੂੰ ਤੀਜੇ ਚ ਪਾ ਦਿੱਤਾ, ਅਲਟੀਮੇਟ ਹੈਨੀਮੈਨ ਸਾਹਿਬ ਨੇ ਆਪਣੇ ਉਸ ਫਿਫਥ ਐਡੀਸ਼ਨ ਤੱਕ ਇਸ ਚੀਜ਼ ਨੂੰ ਸਿਕਸਥ ਤੱਕ ਲੈ ਗਿਆ, ਸਿਕਸਥ ਤੱਕ ਲੈ ਗਿਆ। ਔਰ ਅਲਟੀਮੇਟਲੀ ਫਾਇੰਡ ਆਊਟ ਇਹ ਕੀਤਾ ਕਿ ਅਪ ਟੂ ਸਿਕਸਥ ਡਾਇਲੂਸ਼ਨ ਤੱਕ ਉਹਦੇ ਵਿਚ ਫਿਜ਼ੀਕਲ ਸਾਡੇ ਕੋਲ ਜਿੰਨੀ ਵੀ ਸਮਰੱਥਾ ਹੈਗੀ ਆ, ਮਾਈਕਰੋਸਕੋਪ ਦੀ ਜਾਂ ਜੋ ਵੀ ਕੁਛ ਹੈਗੀ ਆ, ਉਸ ਵੇਲੇ ਅਲਟਰਾ ਲੈਂਸ ਹੁੰਦੇ ਸੀਗੇ, ਔਰ ਉਹਨਾਂ ਦੇ ਵਿਚ ਜਿੰਨੀ ਵੀ ਸਮਰੱਥਾ ਸੀਗੀ, ਅਸੀਂ ਉਹਦੇ ਨਾਲ ਇਹਦੇ ਵਿਚ ਕੁਨੀਨ ਦੇ ਤੱਤ ਵੇਖ ਨਹੀਂ ਸਕਦੇ। ਇਹਦਾ ਮਤਲਬ ਇਹ ਆ ਭਾਈ ਸਿਕਸਥ ਡਾਇਲੂਸ਼ਨ ਤੱਕ ਪਹੁੰਚਦਿਆਂ ਹੋਇਆ ਕਿਸੇ ਵੀ ਸਬਸਟਾਂਸ ਦੇ ਵਿਚ ਉਹਦਾ ਜਿਹੜਾ ਰੂਪ ਬਣ ਜਾਂਦਾ ਆ ਉਹ ਸਾਡੇ ਵਾਸਤੇ ਨਿਰਗੁਣ ਸਰੂਪ ਹੈ, ਪਰ ਅਸੀਂ ਇਹਨੂੰ ਸਰਗੁਣ ਸਰੂਪ ਹੈ ਪਰ ਅਸੀਂ ਇਹਨੂੰ ਕਿਵੇਂ ਸਾਬਤ ਕਰਾਂਗੇ ਭਾਈ। ਫਿਰ ਉਹਨਾਂ ਨੇ ਉਹੀ ਡਾਇਲੂਸ਼ਨ ਹੋਰ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ, ਔਰ ਉਹਨਾਂ ਦੇ ਵਿਚ ਵੀ ਉਸੇ ਤਰ੍ਹਾਂ ਦੇ ਸਿਮਟਮ ਪੈਦਾ ਹੋਣੇ ਸ਼ੁਰੂ ਹੋ ਗਏ ਜਿਹੜੇ ਉਸ ਦਵਾਈ ਦੀ ਸਰਗੁਣ ਸਰੂਪ ਦੇ ਵਿਚ ਪੈਦਾ ਹੁੰਦੇ ਸੀਗੇ।
1: ਜੀ
0: ਇਹ ਗੱਲ ਸਾਬਤ ਕਰ ਦਿੱਤਾ ਕਿ ਨਹੀਂ, ਇਹਦੇ ਵਿਚ ਉਹ ਕੁਆਲਿਟੀ, ਉਹ ਸਬਸਟਾਂਸ ਦੀ ਜਿਹੜੀ ਕੁਆਲਿਟੀ ਨਿਰਗੁਣ ਸਰੂਪ ਵਿਚ ਸੀ, ਹੁਣ ਅਸੀਂ ਇਹਨੂੰ ਸਾਬਤ ਕਰ ਸਕਦੇ ਹਾਂ ਕਿ ਨਿਰਗੁਣ ਸਰੂਪ ਦੀ ਲਿਮਿਟ ਸਾਡੀ ਸੋਝੀ ਤੱਕ ਹੈ, ਪਰ ਨਿਰਗੁਣ ਸਰੂਪ ਜਿਹੜਾ ਹੈ ਅਸਲ ਦੇ ਵਿਚ ਸਰਗੁਣ ਸਰੂਪ ਹੀ ਹੈ, ਸਾਡੀ ਸੋਝੀ ਦੀ ਲਿਮਿਟ ਕਾਟਿਆ।
1: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ, ਬਿਲਕੁਲ
0: ਸੋਝੀ ਦੀ ਲਿਮਿਟ ਕਾਟਿਆ, ਇਸ ਕਰਕੇ ਅਸੀਂ ਉਸ ਨੂੰ ਅਲੱਗ ਇੱਕ ਗਰੁੱਪ ਬਣਾ ਕੇ ਤੇ ਹੁਣ ਤੱਕ ਵਾਚ ਕਰਦੇ ਆਏ ਹਾਂ। ਪਰ ਹੈਨੀਮੈਨ ਸਾਹਿਬ ਨੇ ਆਪਣੇ ਲਾਈਫ ਦੇ ਵਿਚ 24 ਮੈਡੀਸਨ ਦਾ ਐਕਸਪੈਰੀਮੈਂਟ ਕਰਕੇ ਇਹ ਸਾਬਤ ਕਰ ਦਿੱਤਾ ਕਿ ਸਾਡੀ ਮਤ ਥੋੜੀ ਹਾਂਜੀ ਸਾਡੀ ਮਤ ਥੋੜੀ ਆ, ਅਸੀਂ ਉਸ ਦੇ ਜਿਹੜਾ ਨਿਰਗੁਣ ਸਰੂਪ ਜਿਹਨੂੰ ਅਸੀਂ ਸਮਝਦੇ ਆ ਰਹੇ ਹਾਂ ਉਹਨੂੰ ਵੇਖਣ ਦਾ ਜਾਂ ਉਹਨੂੰ ਸਾਬਤ ਕਰਨ ਦਾ ਸਾਡੇ ਕੋਲ ਹੋਰ ਕੋਈ ਜ਼ਰੀਆ ਹੈ ਨੀ ਸੀਗਾ, ਜਿਸ ਕਰਕੇ ਇੱਕ ਲਿਮਿਟ ਤੋਂ ਬਾਅਦ ਅਸੀਂ ਹਰੇਕ ਚੀਜ਼ ਨੂੰ ਸਰਗੁਣ ਸਰੂਪ ਹੀ ਸਮਝਦੇ ਆਏ ਆ, ਨਿਰਗੁਣ ਸਰੂਪ ਸਮਝਦੇ ਆਏ ਆ, ਜਿਵੇਂ ਇਸ ਬਾਡੀ ਦੇ ਵਿਚ ਇਸ ਸਰੀਰ ਦੇ ਵਿਚ ਰੂਹ ਜਾਂ ਜਿਹੜੀ ਪਾਵਰ ਹੈਗੀ ਆ ਜਿਹੜੀ ਵਿਚਰਦੀ ਹੈਗੀ ਆ ਅਸੀਂ ਉਹਨੂੰ ਹੁਣ ਤੱਕ ਨਿਰਗੁਣ ਸਰੂਪ ਸਮਝਦੇ ਆ, ਪਰ ਉਸ ਨਿਰਗੁਣ ਸਰੂਪ ਨੂੰ ਅਸੀਂ ਵੈਰੀਫਾਈ ਕਰ ਸਕਦੇ ਹਾਂ। ਕਿਉਂ ਮੇਰੀਆਂ ਗੱਲਾਂ ਦਾ ਤੁਹਾਡੇ ਤੇ ਕਿਉਂ ਅਸਰ ਹੋ ਰਿਹਾ? ਬੋਲ ਤਾਂ ਸਰੀਰ ਰਿਹਾ ਹੈ ਨਾ।
1: ਬਿਲਕੁਲ,
0: ਮੈਂ ਇੱਕ ਆਦਮੀ ਸਟੇਜ ਤੇ ਖੜਾ ਲੈਕਚਰ ਕਰ ਰਿਹਾ, ਬੋਲ ਰਿਹਾ ਹੈ, ਉਹਦੀਆਂ ਗੱਲਾਂ ਸੁਣਦਿਆਂ ਕਈ ਲੋਕ ਰੋਣਾ ਸ਼ੁਰੂ ਕਰ ਦਿੰਦੇ ਨੇ।
1: ਬਿਲਕੁਲ ਬਿਲਕੁਲ,
0: ਥਾਵਾਂ ਤੇ ਜਾਂਦੇ ਹੋ, ਸੰਗੀਤ ਸੁਣਦੇ ਹੋ, ਲੋਕ ਗੱਲਾਂ ਕਰ ਰਹੇ ਨੇ ਜਾਂ ਗਾਣੇ ਗਾ ਰਹੇ ਨੇ, ਸ਼ਬਦ ਕਰ ਰਹੇ ਨੇ, ਕੁਛ ਲੋਕ ਰੋਈ ਜਾ ਰਹੇ ਹੁੰਦੇ ਨੇ।
1: ਬਿਲਕੁਲ,
0: ਇਹ ਕੀ ਹੈ? ਇਹ ਉਹ ਨਿਰਗੁਣ ਸਰੂਪ ਜਿਹਨੂੰ ਅਸੀਂ ਸਮਝਦੇ ਸਾਂ ਉਹਦਾ ਇਫੈਕਟ ਹੋ ਰਿਹਾ ਹੈ, ਇਫੈਕਟ ਫਿਜ਼ੀਕਲ ਬਾਡੀ ਨੂੰ ਹੋ ਰਿਹਾ ਹੈ। ਤੇ ਜੇ ਉਹ ਕੁਝ ਵੀ ਨਾ ਹੁੰਦਾ ਤੇ ਫਿਰ ਰੋਣਾ ਕਿੰਨੇ ਸੀ? ਫਿਜ਼ੀਕਲ ਬਾਡੀ ਦੇ ਵਿੱਚ ਅਥਰੂ ਤਾਂ ਆਉਣਾ ਹੀ ਨਹੀਂ ਚਾਹੀਦਾ ਸੀ।
1: ਬਿਲਕੁਲ ਬਿਲਕੁਲ,
0: ਜੇ ਉਹ ਆਏ ਨੇ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਜਿਹਨੂੰ ਅਸੀਂ ਨਿਰਗੁਣ ਸਰੂਪ ਸਮਝਦੇ ਸਾਂ ਉਹਦੇ ਚ ਇਹ ਕੁਵਤ ਹੈ, ਇਹ ਕਪੈਸਿਟੀ ਹੈ ਕਿ ਉਹ ਫਿਜ਼ੀਕਲ ਸਰੀਰ ਨੂੰ ਮੂਵ ਕਰ ਸਕੇ।
1: ਡਾਕਟਰ ਸਾਹਿਬ, 2 ਸਕਿੰਟ ਮੈਨੂੰ ਦਿਓ। ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ, ਉਹਨਾਂ ਨੂੰ ਦੇਖੋ, ਜਿਹੜੇ ਆਪਣੇ ਸਨਾਤਨ ਧਰਮ ਦੇ ਲੋਕ ਸੀ ਉਹ ਕਹਿੰਦੇ ਸੀ ਭਈ ਮੀਟ ਨੀ ਖਾਓ, ਆਹ ਨੀ ਖਾਓ। ਤੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਭਈ ਨਾਨਕਾ ਭਈ ਅਸੀਂ ਤਾਂ ਮੀਟ ਤਾਂ ਨੀ ਖਾਂਦੇ ਕਿਉਂਕਿ ਇਹਦੇ ਵਿੱਚ ਜਾਨ ਆ, ਪਰ ਗੁਰੂ ਨਾਨਕ ਦੇਵ ਜੀ ਨੇ ਉਸੇ ਵੇਲੇ ਇਹ ਕਹਿ ਦਿੱਤਾ ਸੀਗਾ ਕਿ ਜੇਤੇ ਦਾਣੇ ਅੰਨ ਕੇ ਜੀਆਂ ਵਾਜ ਨਾ ਕੋਈ।
0: ਆਸਾ ਜੀ ਦੀ ਵਾਰ ਦੇ ਵਿੱਚ ਰਿਟਨ ਹੈ, ਲਿਖਿਆ ਹੋਇਆ ਹੈ।
1: ਹਾਂਜੀ,
0: ਮੈਂ ਕੱਲ ਵੀ ਕਿਸੇ ਦੀ ਪੋਸਟ ਦੇ ਵਿੱਚ, ਬੀਬੀ ਇੱਕ ਮੋਗੇ ਤੋਂ ਲਿਖ ਰਹੀ ਸੀ, ਮੈਂ ਉਹਦੇ ਆਪਣੀ ਪੋਸਟ ਦੇ ਵਿੱਚ ਉਹਨੂੰ ਇਹ ਜਵਾਬ ਦਿੱਤਾ ਸੀ ਵੀ ਇਹ ਮਨ ਦੀ ਮਨਸ਼ਾ ਹੈ, ਜੇ ਤੁਸੀਂ ਮੀਟ ਨਹੀਂ ਖਾਣਾ ਚਾਹੁੰਦੇ ਨਾ ਖਾਓ,
1: ਨਾ ਖਾਓ। ਬਿਲਕੁਲ ਬਿਲਕੁਲ,
0: ਜਦੋਂ ਅੰਨ ਅਜੇ ਅੰਨ ਦਾ ਸਾਡੇ ਕੋਲ ਗਿਆਨ ਹੀ ਨਹੀਂ ਸੀਗਾ।
1: ਹਾਂਜੀ,
0: ਸਾਡੇ ਕੋਲ ਗਿਆਨ ਹੀ ਨਹੀਂ ਸੀ, ਹਜੇ ਸਿਰਫ ਗੁਰੂ ਨਾਨਕ ਦੇ ਵੇਲੇ ਵੀ ਕੋਧਰੇ ਦਾ ਗਿਆਨ ਸੀ, ਹੋਰ ਕੋਈ ਅਨਾਜ ਦਾ ਗਿਆਨ ਨਹੀਂ ਸੀ
1: ਜੀ।
0: ਤੇ ਬਹੁਤ ਸਾਰੀ ਕਿਸਮਾਂ ਕਣਕ ਦੀਆਂ ਆ ਗਈਆਂ, ਬਹੁਤ ਸਾਰੀਆਂ ਝੋਨੇ ਦੀਆਂ ਕਿਸਮਾਂ ਆ ਗਈਆਂ ਨੇ,
1: ਉਹ
0: ਗਿਆਨ ਹੈ ਨਹੀਂ ਸੀ। ਤੇ ਉਦੋਂ ਕੀ ਸੀ ਸਾਡੀ ਖੁਰਾਕ? ਜੀਆਂ ਦਾ ਆਹਾਰ ਜੀ ਸੀਗਾ।
1: ਬਿਲਕੁਲ,
0: ਦੂਸਰੀ ਗੱਲ, ਜਿੰਨਾ ਵੀ ਤੁਸੀਂ ਸਾਹ ਲੈਂਦੇ ਹੋ, ਲੱਖਾਂ ਤਰ੍ਹਾਂ ਦੇ ਤੁਹਾਡੇ ਜਰਾਸੀਮ ਇਸ ਇਨਵਾਇਰਮੈਂਟ ਜਾ ਰਹੇ ਨੇ, ਉਹ ਤੁਹਾਡੇ ਅੰਦਰ ਜਾਂਦੇ ਨੇ।
1: ਬਿਲਕੁਲ,
0: ਉਹ ਇਹ ਠੀਕ ਆ ਬਈ ਤੁਸੀਂ ਜੇ ਉਹਨਾਂ ਨੂੰ ਨਹੀਂ ਵੇਖ ਸਕਦੇ ਅੱਖਾਂ ਨਾਲ ਤੇ ਤੁਸੀਂ ਆਖੋ ਮੈਂ ਖਾਧਾ ਹੀ ਨਹੀਂ।
1: ਬਿਲਕੁਲ,
0: ਐਸਾ ਤਾਂ ਨਹੀਂ ਹੋ ਸਕਦਾ ਨਾ, ਖਾਧਾ ਹੈ, ਗਿਆ ਹੈ ਅੰਦਰ ਤੁਹਾਡੇ, ਸੋ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ। ਦੂਸਰੀ ਇੱਕ ਮੈਂ ਐਗਜ਼ਾਮਪਲ ਹੋਰ ਉਹਦੇ ਚ ਦਿੱਤੀ ਸੀ ਵੀ ਆਹ ਜਿਹੜੇ ਡੇਰਿਆਂ ਦੇ ਸਾਧ ਨੇ ਇਹ ਆਹ ਅਸੀਂ ਮੀਟ ਤਾਂ ਨਹੀਂ ਖਾਂਦੇ, ਦੁੱਧ ਪੀ ਲੈਂਦੇ ਹਾਂ।
1: ਹਾਂਜੀ ਹਾਂਜੀ ਹਾਂਜੀ, ਬਿਲਕੁਲ,
0: ਭਲੇ ਮਾਨਸੋ ਦੁੱਧ ਦੁੱਧ ਮੀਟ ਦਾ ਨਿਚੋੜ ਬਣ ਕੇ ਆ ਰਿਹਾ ਤੁਹਾਡੇ ਕੋਲ,
1: ਬਿਲਕੁਲ,
0: ਤੁਹਾਡੀ ਮਾਂ ਦਾ ਹੈ ਦੁੱਧ, ਪਹਿਲਾਂ ਜਿਹੜਾ ਅਸੀਂ ਮਾਂ ਦਾ ਲੈਂਦੇ ਹਾਂ ਉਹ ਮਾਰ ਦੇ ਵਿੱਚੋਂ ਨੁਚੜ ਕੇ ਆ ਰਿਹਾ ਹੈਗਾ ਉਹ ਮੀਟ।
1: ਹਾਂਜੀ,
0: ਔਰ ਇੱਕ ਗੱਲ ਹੋਰ, ਜਿੰਨੇ ਜਿੰਨੇ ਜੀਵਾਂ ਨੇ ਚੀਮਾ ਸਾਹਿਬ ਆਪਣੀ ਖੁਰਾਕ ਬਦਲੀ ਹੈ, ਉਹਨੇ ਉਹਨੇ ਜੀਵਾਂ ਦੇ ਵਿੱਚ ਬਿਮਾਰੀਆਂ ਜ਼ਿਆਦਾ ਹੋਈਆਂ ਨੇ।
1: ਹਾਂਜੀ,
0: ਸ਼ੇਰ ਨੂੰ ਬਿਮਾਰ ਹੋਏ ਕਿਸੇ ਨੇ ਨਹੀਂ ਵੇਖਿਆ, ਅਖੀਰ ਤੇ ਐਂਡ ਤੇ ਜਾ ਕੇ ਜਦੋਂ ਉਹ ਖੁਰਾਕ ਆਪਦਾ ਸ਼ਿਕਾਰ ਮਾਰਨ ਯੋਗ ਨਹੀਂ ਹੁੰਦਾ ਤੇ ਇਹ ਸੁਣਿਆ ਆ ਵੀ ਉਹ ਇੱਕ ਭੋਰੇ ਚ ਸਿਰ ਦੇ ਕੇ ਤੇ ਅਲਟੀਮੇਟ ਆਪਣੀ ਮੌਤ ਸਹੇੜ ਲੈਂਦਾ, ਮਰ ਜਾਂਦਾ ਆ। ਜਦ ਤੱਕ ਉਹ ਸ਼ਿਕਾਰ ਕਰ ਸਕਦਾ ਮੀਟ ਹੀ ਖਾਂਦਾ, ਉਹਦੇ ਬੱਚੇ ਵੀ ਮੀਟ ਹੀ ਖਾਂਦੇ ਨੇ। ਇਸੇ ਤਰ੍ਹਾਂ ਮਨੁੱਖ ਜਿਹੜਾ ਆ, ਸਭ ਤੋਂ ਪਹਿਲੀ ਖੁਰਾਕ ਸਾਡੀ ਬੇਸਿਕਲੀ ਮੀਟ ਆ, ਦੁੱਧ ਦੀ ਸ਼ਕਲ ਦੇ ਵਿੱਚ ਅਸੀਂ ਬਦਲ ਰਹੀ। ਜਦੋਂ ਅਸੀਂ ਬਦਲ ਰਹੀ ਤੇ ਇਹਦਾ ਮਤਲਬ ਸਾਡੇ ਸਰੀਰ ਦੇ ਅੰਦਰ ਕੁਦਰਤ ਨੇ ਤਾਂ ਇੱਕ ਇਸ ਤਰ੍ਹਾਂ ਦਾ ਨਿਜ਼ਾਮ ਸੈਟਅਪ ਕੀਤਾ ਸੀਗਾ ਵੀ ਇਹਨੇ ਜਿੰਨੀਆਂ ਵੀ ਕਾਰਨੀ ਹੋਰ ਖੁਰਾਕਾਂ ਨੇ ਉਹ ਹਜ਼ਮ ਕਰਨੀਆਂ ਨੇ।
1: ਤੁਸੀਂ
0: ਹੁਣ ਬਦਲ ਲਈ ਸਾਰਿਆਂ ਦੇ ਆਖੇ ਲੱਗ ਕੇ ਕੱਲੀਆਂ ਹਰੀਆਂ ਸਬਜ਼ੀਆਂ ਤੇ ਇਹਨਾਂ ਤੇ ਸਾਰੀਆਂ ਚੀਜ਼ਾਂ ਤੇ ਆ ਗਏ ਹਾਂਜੀ, ਤਾਂ ਫਿਰ ਸਿਸਟਮ ਨੂੰ ਅੰਦਰੋਂ ਹੋਰ ਨਵੀਂ ਤਰ੍ਹਾਂ ਪ੍ਰੈਕਟਿਸ ਕਰਨੀ ਪਈ। ਤੇ ਜਦੋਂ ਪ੍ਰੈਕਟਿਸ ਪੈਂਦੇ ਹੋ ਤੇ ਯਾਰ, ਜਿਹੜਾ ਤੁਹਾਨੂੰ ਨਹੀਂ ਦੌੜਨਾ ਆਉਂਦਾ, ਨਹੀਂ ਖੇਡਣਾ ਆਉਂਦਾ ਤੇ ਲੱਤ ਬਾਤ ਤੜਾਓਗੇ ਨਾ ਤੁਸੀਂ।
1: ਬਿਲਕੁਲ,
0: ਇਸੇ ਤਰ੍ਹਾਂ ਹੀ ਜਿਹੜੀ ਅਸੀਂ ਨਵੀਆਂ ਨਵੀਆਂ ਖੁਰਾਕਾਂ ਕਰਦੇ ਹਾਂ ਉਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ ਵੱਧ ਗਈਆਂ ਨੇ, ਕਿਉਂਕਿ ਅਸੀਂ ਆਪਦੀ ਜਿਹੜੀ ਨੈਚੁਰਲ ਖੁਰਾਕ ਸੀ ਜਿਹਦੇ ਚ ਕੁਦਰਤ ਨੇ ਸਾਨੂੰ ਪੈਦਾ ਕੀਤਾ ਸੀਗਾ ਉਹ ਛੱਡ ਬੈਠੇ ਹਾਂ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਸਹੀ ਗੱਲ,
0: ਪੂਰੀ ਰੱਖਦੇ ਤੇ ਸਾਨੂੰ ਬਹੁਤ ਬਿਮਾਰੀਆਂ ਘੱਟ ਹੋਣੀਆਂ ਸੀਗੀਆਂ, ਪਰ ਅਸੀਂ ਐਸਾ ਕੀਤਾ ਕਿ ਨਹੀਂ, ਆਪਣੇ ਮਨ ਦੇ ਮੁਤਾਬਕ, ਆਪਣੀ ਹੋਰ ਖੋਜ ਦੇ ਮੁਤਾਬਕ ਨਵਾਂ ਨਵਾਂ ਕੁਛ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਵਾਸਤੇ ਸਰੀਰ ਨੂੰ ਕੋਸ਼ਿਸ਼ ਕਰਨੀ, ਅੰਦਰ ਵੀ ਐਡਜਸਟ ਹੋ ਜਾਏਗੀ, ਹੌਲੀ ਹੌਲੀ ਖਾਓਗੇ ਨਾ ਤੇ ਫਿਰ ਖੁਰਾਕ ਐਡਜਸਟ ਹੋ ਜਾਏਗੀ। ਅਲਟੀਮੇਟ ਐਡਜਸਟ ਹੋਣ ਦਾ ਕੀ ਮਤਲਬ ਹੈ ਕਿ ਤੁਹਾਡਾ ਸਰੀਰ ਫਿਰ ਉਹਨੂੰ ਹਜ਼ਮ ਕਰਨ ਵਾਸਤੇ ਉਸੇ ਤਰ੍ਹਾਂ ਦੇ ਐਂਜਾਈਮਸ ਪੈਦਾ ਕਰਨ ਵਿੱਚ ਟ੍ਰੇਨਡ ਹੋ ਜਾਂਦਾ ਹੌਲੀ ਹੌਲੀ
1: ਜੀ।
0: ਉਹਦਾ ਅਸਲ ਤੇ ਨਹੀਂ ਨਾ, ਅਸਲ ਸਾਡੀ ਖੁਰਾਕ ਜਿਹੜੀ ਹੈ ਉਹੀ ਹੈ। ਖੈਰ, ਇਹ ਇੱਕ ਇਸ ਤਰ੍ਹਾਂ ਦਾ ਵਿਸ਼ਾ ਸੀ ਜਿਹੜਾ ਕਿ ਬਹੁਤ ਕੰਟਰੋਵਰਸੀ, ਸਾਡੇ ਸਿੱਖ ਧਰਮ ਦੇ ਵਿੱਚ ਵੀ ਕੰਟਰੋਵਰਸੀ ਬਣਿਆ ਹੋਇਆ ਹੈਗਾ, ਗੁਰਬਾਣੀ ਨੇ ਬੜੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਰੈਫਰੈਂਸ ਦੇ ਕੇ ਦੱਸਿਆ ਵੀ ਭਾਈ ਮਨ ਕਰਦਾ ਤੇ ਖਾ ਲੋ, ਜੇ ਨਹੀਂ ਮਨ ਕਰਦਾ ਤੇ ਨਾ ਖਾਓ। ਮੈਂ ਗੁਰੂ ਨਾਨਕ ਸਾਹਿਬ ਦੀ ਯਾਤਰਾ ਪੜ੍ਹ ਰਿਹਾ ਸੀਗਾ ਤੇ ਉਹ ਯਾਤਰਾ ਦੇ ਜਦੋਂ ਵਾਪਸੀ ਦੇ ਪਹਿਲੀ ਫੇਰੀ ਤੋਂ ਵਿੱਚ ਵਾਪਸ ਆ ਰਹੇ ਸੀ, ਕੁਰੂਕਸ਼ੇਤਰ ਆਏ ਆ ਤੇ ਉਦੋਂ ਗ੍ਰਹਿਣ ਲੱਗਿਆ ਹੋਇਆ ਸੀਗਾ।
1: ਬਿਲਕੁਲ ਬਿਲਕੁਲ ਹਾਂਜੀ, ਉਹ ਆਉਂਦਾ ਆ ਉਹਦੇ ਵਿੱਚ।
0: ਤੁਸੀਂ ਸੁਣੀ ਹੋਣੀ ਉਹ ਕਹਾਣੀ?
1: ਬਿਲਕੁਲ ਮੈਂ ਪੜ੍ਹੀ ਵੀ ਆ ਜੀ, ਪੜ੍ਹੀ ਵੀ ਆ ਹਾਂਜੀ।
0: ਉਹਨਾਂ ਲੋਕਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈਗਾ ਆ, ਔਰ ਉਹਨਾਂ ਨੇ ਕਿਸੇ ਨੇ ਮੀਰ ਸ਼ਿਕਾਰ ਮਾਰ ਕੇ ਲਿਆਂਦਾ ਤੇ ਘਰ ਵਾਲੀ ਨੇ ਆਖਿਆ ਵੀ ਅੱਜ ਤਾਂ ਸੂਰਜ ਗ੍ਰਹਿਣ ਲੱਗਿਆ ਹੋਇਆ, ਤੁਸੀਂ ਇਹ ਕਿਵੇਂ ਲੈ ਆਂਦਾ? ਇਹ ਤਾਂ ਘਰੇ ਰੰਗ ਬਲਨੀ ਨੀ ਅਸੀਂ। ਹਾਂਜੀ, ਤਾਂ ਉਹ ਉਹਨੇ ਆਖਿਆ ਬਾਹਰ ਸਾਧ ਦੇ ਆਏ ਉਹਨਾਂ ਦੇ ਆਉਣੇ
1: ਸਾਥ,
0: ਗੁਰੂ ਨਾਨਕ ਨੇ ਹੋਰ ਹੀ ਨੇ ਪਕਾਇਆ ਖਾਇਆ।
1: ਇਸ
0: ਤਰ੍ਹਾਂ ਹੀ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਵਿਚ ਵੀ ਮੀਟ ਬਣਦਾ ਸੀ, ਇਹ ਮੈਂ ਖੁਦ ਪੜਿਆ ਹੈਗਾ ਇਸ ਗੱਲ ਨੂੰ। ਹਾਂਜੀ
1: ਜੀ,
0: ਮੇਰੇ ਕਹਿਣ ਤੋਂ ਭਾਵ ਇਹ ਆ ਬਈ ਇਹ ਸਾਡੀ ਆਪਣੀ ਮਨ ਦੀ ਹੈ ਵੀ ਤੁਹਾਡਾ ਮਨ ਨਹੀਂ ਕਰਦਾ ਤੁਸੀਂ ਨਾ ਖਾਓ, ਲੇਕਿਨ ਜੇ ਤੁਸੀਂ ਕਹੋ ਵੀ ਗੁਰਬਾਣੀ ਨੇ ਤੁਹਾਨੂੰ ਕੋਈ ਵਰਜਿਆ ਜਾਂ ਹਾਰਡ ਐਂਡ ਫਾਸਟ ਰੂਲ ਹੈ,
1: ਕਿਤੇ ਨਹੀਂ ਹੈਗਾ ਡਾਕਟਰ ਸਾਹਿਬ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ, ਇਹ ਜਿਹੜੇ ਸਵਾਲ ਹੈ ਨਾ ਮਾਸ ਖਾਣ ਦੇ ਜਾਂ ਨਾ ਖਾਣ ਦੇ, ਇਹ ਹਜ਼ਾਰਾਂ ਸਾਲਾਂ ਤੋਂ ਤੁਰੇ ਆਉਂਦੇ ਆ ਤੇ ਇਹਦੇ ਵਿੱਚ ਡਾਕਟਰ ਸਾਹਿਬ ਜਿਹੜੇ ਮੇਰਾ ਖਿਆਲ ਹੈ ਵੀ ਉਹ ਫਰੀਦ ਸਾਹਿਬ ਸੀਗੇ ਜਿਨ੍ਹਾਂ ਨੂੰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਮੀਟ ਖਾਣ ਦਾ ਕੀ ਵਿਚਾਰ ਹੈਗਾ, ਉਹਨਾਂ ਨੇ ਦੇਖੋ ਲਿਖਿਆ ਕੀ ਆ, ਉਹਨਾਂ ਨੇ ਨਾ ਜਵਾਬ ਆ ਜਿਹੜੇ ਡਾਕਟਰ ਸਾਹਿਬ ਉਹ ਫਿਰ ਤੁਹਾਨੂੰ ਸਿਚੁਏਸ਼ਨ ਦੇਖ ਕੇ ਜਵਾਬ ਸਹੀ ਢੰਗ ਦੇ ਨਾਲ ਦੇਣਾ ਪੈਂਦਾ ਆ ਤਾਂ ਕਿ ਤੁਹਾਡੇ ਲੋਕ ਆ ਜਿਹੜੇ ਉਲਟਾ ਪੱਥਰ ਨਾ ਮਾਰਨ।
0: ਹਾਂਜੀ,
1: ਸੋ ਫਰੀਦ, ਹਾਂਜੀ ਫਰੀਦ ਸਾਹਿਬ ਨੇ ਕੀ ਕੀਤਾ, ਉਹ ਕਹਿੰਦੇ ਭਾਈ ਜਦੋਂ ਉਹਨਾਂ ਦੇ ਅੱਗੇ ਸਵਾਲ ਪੁੱਛਿਆ ਪਿਆ ਮੀਟ ਖਾਣ ਬਾਰੇ ਤੁਹਾਡਾ ਕੀ ਖਿਆਲ ਆ, ਉਹ ਕਹਿੰਦੇ ਭਾਈ ਹੋਰ ਖਾਣਾ ਖੁਸ਼ੀ ਖੁਆਰ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ, ਮਨ ਮੈਂ ਚਲੇ ਬਤਾ। ਹਾਂਜੀ,
0: ਸੋ ਇਹ ਸਾਰੀਆਂ ਗੱਲਾਂ, ਬਹੁਤ ਸਾਰੇ ਰੈਫਰੈਂਸ ਨੇ, ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਤੇ ਨਿਬੇੜਾ ਇਸ ਗੱਲ ਤੇ ਹੋਣਾ ਆ ਭਾਈ ਅਸੀਂ ਸਿਰਫ ਸਰਗੁਣ ਸਰੂਪ ਨੂੰ, ਇਹ ਗੱਲ ਵੀ ਉਸਦੇ ਨਾਲ ਹੀ ਲਿਮਿਟਡ ਹੈ ਨਾ,
1: ਸਰਗੁਣ
0: ਸਰੂਪ ਨੂੰ ਸਾਹਮਣੇ ਰੱਖ ਕੇ ਹੀ ਨੈਗੇਟਿਵ ਜਾਂ ਪੋਜ਼ਿਟਿਵ ਖਿਆਲ ਬਣਾਉਣੇ ਆ। ਖਾਣਾ ਜਾਂ ਨਾ ਖਾਣਾ ਵੀ ਅਸੀਂ ਉਹਦੇ ਮੁਤਾਬਕ ਹੀ ਬਣਾਉਣੇ ਆ, ਸਾਡੇ ਜੀਵਨ ਦਾ ਚੱਲਣ ਵੀ ਅਸੀਂ ਉਹਦੇ ਮੁਤਾਬਕ ਹੀ ਨਿਰਧਾਰਿਤ ਕਰਦੇ ਆ। ਪਰ ਨਹੀਂ, ਇਸ ਜੀਵਨ ਦੀ, ਇਸ ਸਰੀਰ ਨੂੰ ਕੰਟਰੋਲ ਕਰਨ ਵਾਲੀ ਕੋਈ ਹੋਰ ਉੱਪਰ ਪਾਵਰ ਆ ਜਿਹਨੂੰ ਅਸੀਂ ਕਹਿੰਦੇ ਆ ਨਿਰਗੁਣ ਸਰੂਪ। ਲੇਕਿਨ ਨਿਰਗੁਣ ਸਰੂਪ ਸਾਡੀ ਸਮਝ ਦਾ ਭੁਲੇਖਾ ਹੈ, ਸਮਝ ਦੀ ਕਮੀ ਆ ਕਿ ਅਸੀਂ ਉਹਨੂੰ ਨਿਰਗੁਣ ਮੰਨ ਰਹੇ ਆ।
1: ਬਿਲਕੁਲ,
0: ਉਹ ਆਪਣੇ ਆਪ ਨੂੰ ਸਰੀਰ ਦੇ ਵਿਚ ਸਿਮਟਮ ਨਿਸ਼ਾਨੀਆਂ ਦੇ ਰਾਹੀਂ ਤੋਂ ਇੱਕ ਬਹੁਤ ਦੂਰ ਚੀਜ਼ ਪਈ ਆ, ਪਤਾ ਨੀ ਗੰਦੀ ਹੈ ਜਾਂ ਕੀ ਚੀਜ਼ ਹੈ, ਅਸੀਂ ਉਹਨੂੰ ਵੇਖ ਕੇ ਤੇ ਅਸੀਂ ਮਨ ਕਰਦਾ ਤੇ ਉਲਟੀ ਆਉਂਦੀ ਯਾਰ, ਜੀ ਕੱਚਾ ਹੋ ਰਿਹਾ।
1: ਬਿਲਕੁਲ,
0: ਸਰੀਰ ਨੂੰ ਤਾਂ ਕੁਝ ਨੀ ਛੋਇਆ ਨਾ,
1: ਹਾਂਜੀ
0: ਕੁਝ ਇਫੈਕਟ ਹੋਇਆ ਹੈ ਨਾ, ਉਹ ਉਸ ਲੈਵਲ ਤੇ ਹੋਇਆ ਹੈ ਜਿਹੜਾ ਸਾਡੀ ਸਮਝ ਦੇ ਵਿਚ ਨਿਰਗੁਣ ਸਰੂਪ ਸੀ, ਪਰ ਐਕਚੁਲੀ ਉਸ ਸਰੀਰ ਦੇ ਵਿਚੋਂ ਨਿਕਲਿਆ ਹੋਇਆ ਨਿਰਗੁਣ ਸਰੂਪ ਸਾਡੇ ਨਿਰਗੁਣ ਸਰੂਪ ਤੇ ਇਫੈਕਟ ਕਰ ਰਿਹਾ। ਨਿਰਗੁਣ ਸਰੂਪ ਦੀ ਪਰਿਭਾਸ਼ਾ ਹੀ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਇਹ ਸਾਡੀ ਸਮਝ ਦਾ ਦਾਇਰਾ ਹੈ ਜਿਹਨੂੰ ਅਸੀਂ ਨਿਰਗੁਣ ਸਰੂਪ ਕਹਿੰਦੇ ਹਾਂ। ਅਸਲ ਦੇ ਵਿਚ ਹਰੇਕ ਚੀਜ਼ ਦੀ ਐਗਜ਼ਿਸਟੈਂਸ ਇਸ ਬ੍ਰਹਿਮੰਡ ਦੇ ਵਿਚ ਸ਼ੁਰੂਆਤ ਹੀ ਉਥੋਂ ਹੋਈ ਹੈ, ਇੱਕ ਲਿਮਿਟਡ ਬਿੰਦੂ ਤੋਂ ਹੋਈ ਹੈ, ਉਹਦੇ ਤੋਂ ਸਾਰਾ ਇਹ ਬ੍ਰਹਿਮੰਡ ਬਣਿਆ, ਉਹਦੇ ਤੋਂ ਸਾਡੇ ਸਰੀਰ ਬਣੇ ਨੇ, ਉਹਦੇ ਮੁਤਾਬਕ ਹੀ ਹਨੀਮਨ ਸਾਹਿਬ ਨੇ ਇਹ ਸਾਬਤ ਕਰ ਦਿੱਤਾ। ਭਾਈ ਹੁਣ ਤੁਸੀਂ ਆਪਣੀਆਂ ਆਖਰੀ ਗੱਲਾਂ ਨੇ ਇਹ, ਹੁਣ ਤੁਸੀਂ ਇਹਨੂੰ ਪੋਟੈਂਸੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ ਪੋਟੈਂਸੀਆਂ ਹੈਨੀਮੈਨ ਤੋਂ ਬਾਅਦ ਫਿਰ ਜਿਹੜੀਆਂ ਸੀ, ਪਹਿਲਾਂ ਤੇ ਉਹਨਾਂ ਨੇ ਉਸ ਚੀਜ਼ ਨੂੰ ਸਿਰਫ 6 ਤੱਕ ਰੱਖਿਆ, ਫਿਰ ਉਸ ਤੋਂ ਹੋਰ ਵਧਾਉਣਾ ਸ਼ੁਰੂ ਕਰਤਾ, ਹੋਰ ਵਧਾ ਕੇ ਵੇਖਦੇ ਯਾਰ ਇਹਦੇ ਚ ਅਸਰ ਰਹਿੰਦਾ ਕਿ ਨਹੀਂ, ਹੋਰ ਵਧਾ ਕੇ ਵੇਖਦੇ ਇਹਦੇ ਅਸਰ ਰਹਿੰਦਾ ਕਿ ਨਹੀਂ, ਅਲਟੀਮੇਟ ਕਰਦਿਆਂ ਜਦੋਂ ਉਹ ਪੰਜਵਾਂ ਐਡੀਸ਼ਨ ਸੀ ਉਦੋਂ ਤੱਕ 200 ਪੋਟੈਂਸੀਆਂ ਤੱਕ ਬਣਨਾ ਸ਼ੁਰੂ ਹੋ ਗਿਆ ਸੀ, ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਸੀਗਾ। ਪਰ ਜਿਹੜੀਆਂ 6th ਐਡੀਸ਼ਨ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਬਹੁਤ ਵਿਰਲੇ, ਕੁਝ ਇੱਕ ਡਾਕਟਰ ਜਿਹੜੇ ਨੇ ਸਟੱਡੀ ਕਰਦੇ ਨੇ ਤੇ ਉਹਦੇ ਮੁਤਾਬਕ ਚੱਲਦੇ ਨੇ, ਜਿਹਦੇ ਮੁਤਾਬਕ 50 ਮਿਲੀ ਸੀਮਨ ਸਕੇਲ, ਅਗਰ ਮੈਡੀਸਿਨ ਦੀ ਇੱਕ ਬੂੰਦ ਤੁਸੀਂ 50,000 ਬੂੰਦ ਦੇ ਵਿਚ ਮਿਕਸ ਕਰਕੇ ਦੇ ਦਿਓ ਤੇ ਉਹਦਾ ਇੱਕ ਪ੍ਰੋਸੈਸ ਹੈ ਮਿਕਸ ਕਰਨ, ਜਿਹਨੂੰ ਅਸੀਂ ਟ੍ਰਾਇਚੁਰੇਸ਼ਨ ਕਰਨੇ ਆ, ਉਹ ਇੱਕ ਪ੍ਰੋਪਰ ਮਿਕਸਿੰਗ ਆ, ਇਹਦਾ ਇੱਕ ਇੱਕ ਤੱਤ ਇਸ ਮਿਕਸਿੰਗ ਵਾਲੇ ਸਬਸਟਾਂਸ ਦੇ ਇੱਕ ਇੱਕ ਤੱਤ ਦੇ ਵਿਚ ਰਚ ਜਾਵੇ, ਔਰ ਉਹ ਪ੍ਰੋਸੈਸ ਉਹਨਾਂ ਨੇ ਵੇਖਿਆ ਵੀ ਜੇ ਅਸੀਂ 1 ਘੰਟਾ ਟ੍ਰੈਚੁਰੇਟ ਕਰਦੇ ਹਾਂ ਤੇ ਕੀ ਇਫੈਕਟ ਹੁੰਦਾ, ਜੇ ਅਸੀਂ 1 ਘੰਟੇ ਤੋਂ ਵੱਧ ਟ੍ਰੈਚੁਰੇਟ ਕਰਦੇ ਹਾਂ ਤੇ ਕੀ ਇਫੈਕਟ ਹੁੰਦਾ, ਜਾਂ ਅਸੀਂ ਸਕਸ਼ਨ ਦਿੰਨੇ ਆ 10 ਸਕਸ਼ਨ ਦਿੰਨੇ ਆ ਤੇ ਤਾਂ ਕੀ ਫਰਕ ਹੁੰਦਾ, ਜੇ ਅਸੀਂ 10 ਨਾ ਦਿੱਤੇ 2 ਕੀ ਸਕਸ਼ਨ ਦਿੱਤੇ ਤੇ ਫੇਰ ਕੀ ਫਰਕ ਹੁੰਦਾ ਆ। ਹਨੀ ਮੈਨ ਨੇ ਆਪਣੇ ਲਾਈਫ ਦੇ ਵਿੱਚ ਉਹ ਐਕਸਪੈਰੀਮੈਂਟ ਕੀਤੇ ਔਰ ਉਹ ਐਕਸਪੈਰੀਮੈਂਟ ਉਹਨਾਂ ਨੇ ਸਿਕਸ ਐਡੀਸ਼ਨ ਦੇ ਵਿੱਚ ਲਿਖੇ ਜਿਹਦੇ ਵਿੱਚ 50 ਮਿਲੀਸੀਮਲ ਸਕੇਲ ਹਾਂਜੀ 50 ਮਿਲੀਅਨ ਡ੍ਰੌਪਸ ਲੈ ਲਓ ਤੁਸੀਂ ਇੱਥੋਂ ਤੱਕ ਉਹ ਪਹੁੰਚ ਗਏ ਤੇ ਉਹਦੇ ਵਿੱਚ ਮੈਡੀਸਿਨ ਦਾ ਇੱਕ ਡ੍ਰੌਪ ਮਿਕਸ ਕਰਕੇ ਉਹਨੂੰ ਉਸੇ ਤਰ੍ਹਾਂ ਬਣਾਉਣਾ ਸ਼ੁਰੂ ਕਰੋ ਤੇ ਅਲਟੀਮੇਟ ਪਾਵਰ ਉਹਦੇ ਵਿੱਚ ਵੀ ਉਹ ਨਿਰਗੁਣ ਵਾਲੀ ਹੈਗੀ ਆ ਜਿਹੜੀ ਸਾਬਤ ਕੀਤੀ ਜਾ ਸਕਦੀ ਹੈ ਇਹ 50 ਮਿਲੀਸੀਮਲ ਸਕੇਲ ਦੇ ਵਿੱਚ ਵੀ ਸਾਬਤ ਕਰੇਗੀ ਵੀ ਇਹ ਕੁਨੀਨ ਹੈ ਜਿਹੜੀ ਫਿਜ਼ੀਕਲ ਟੈਬਲੇਟ ਦੇ ਤੌਰ ਤੇ ਤੁਹਾਨੂੰ ਦੱਸਦੀ ਸੀ ਉਹਦੇ ਵਿੱਚ ਵੀ ਸਾਬਤ ਕਰੇਗੀ ਪਰ ਇੱਕ ਪ੍ਰੋਸੈਸ ਹੈ ਉਹਦੇ ਕੋਲ ਪਹੁੰਚਣ ਦਾ ਰੂਹ ਦਾ ਪਹੁੰਚਣਾ ਜਿਹੜਾ ਜਿਵੇਂ ਅਸੀਂ ਸਮਝਦੇ ਹਾਂ ਨਾ ਸੰਗੀਤ ਦੀ ਕਾਲਾ ਭਾਵਨੇ ਗੱਲ ਕੀਤੀ ਹੈ
1: ਬਿਲਕੁਲ
0: ਰੂਹ ਦਾ ਪਹੁੰਚਣਾ ਇਹ ਇੱਕ ਤਰੀਕਾਕਾਰ ਹੈ ਇਸੇ ਤਰ੍ਹਾਂ ਹੀ ਕਿਸੇ ਵੀ ਦਵਾਈ ਦਾ ਕਿਸੇ ਵੀ ਪੋਟੈਂਸੀ ਦਾ ਸਾਡੇ ਇਸ ਸਰੀਰ ਦੇ ਅਲਟੀਮੇਟ ਨਿਜ਼ਾਮ ਕੀ ਵੈਟਲ ਫੋਰਸ ਅਲਟੀਮੇਟ ਨਿਜ਼ਾਮ ਤੱਕ ਪਹੁੰਚਣ ਦਾ ਵੀ ਇੱਕ ਤਰੀਕਾਕਾਰ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਪੋਟੈਂਟਾਈਜੇਸ਼ਨ ਪੋਟੈਂਸੀ ਬਣਾਉਣਾ ਔਰ ਉਸ ਪੋਟੈਂਸੀ ਦੀ ਲਿਮਿਟ ਅਨੰਤ ਤੱਕ ਹੈ ਅਨੰਤ ਤੱਕ ਹੈਗੀ ਹੈ ਔਰ ਉਹ ਅਨੰਤ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਕਸ ਐਡੀਸ਼ਨ ਜਦ ਉਹਨਾਂ ਨੇ ਲਿਖਿਆ ਤੇ 50 ਮਿਲੀਸੀਮਲਸ ਮੈਂ ਖੁਦ ਇਸਤੇਮਾਲ ਕੀਤੀਆਂ ਨੇ ਮੈਂ ਉਹ ਪੋਟੈਂਸੀਆਂ ਖੁਦ ਇਸਤੇਮਾਲ ਕੀਤੀਆਂ ਨੇ ਔਰ ਉਹਨਾਂ ਦੇ ਇਫੈਕਟ ਵੇਖੇ ਹੈਗੇ ਨੇ ਵੀ ਇਸੇ ਤਰ੍ਹਾਂ ਹੀ ਉਹਨਾਂ ਦੇ ਇਫੈਕਟ ਵਗੈਰਾ ਬਹੁਤ ਜ਼ਿਆਦਾ ਹੁੰਦੇ ਨੇ ਸੋ ਅੱਜ ਦਾ ਆਪਣਾ ਸਮਾਂ ਸਮਾਪਤ ਹੋ ਰਿਹਾ ਹੈ ਕਿਉਂਕਿ ਇਹ ਪਿਛਲਾ ਕੁਐਸਚਨ ਸੀ ਇੱਕ ਜਿਹੜਾ ਮੈਂ ਬਾਕੀ ਪ੍ਰੋਗਰਾਮਾਂ ਦੇ ਵਿੱਚ ਤੇ ਕਰ ਚੁੱਕਿਆ ਸੀਗਾ ਤੁਹਾਡੇ ਰੇਡੀਓ ਤੇ ਨਹੀਂ ਹੋਇਆ ਸੀਗਾ ਉਮੀਦ ਕਰਦਾ ਹਾਂ ਕਿ ਜਿਨ੍ਹਾਂ ਨੇ ਦੁਬਾਰਾ ਸੁਣਿਆ ਹੋਇਆ ਉਹਨਾਂ ਨੂੰ ਵੀ ਇਸ ਗੱਲ ਦਾ ਆਨੰਦ ਆਇਆ ਹੋਵੇਗਾ ਹੋਰ ਜ਼ਿਆਦਾ ਆਨੰਦ ਕਿਉਂਕਿ ਹੋਰ ਸਮਝਿਆ ਹੋਏਗਾ ਜਿਨ੍ਹਾਂ ਨੇ ਪਹਿਲੀ ਦਫ਼ਾ ਸੁਣਿਆ ਉਹਨਾਂ ਨੂੰ ਵੀ ਹੋ ਸਕਦਾ ਸਮਝ ਲੱਗੀ ਹੋਵੇਗੀ ਪਰ ਫਿਰ ਵੀ ਜੇ ਕਿਸੇ ਸੱਜਣ ਨੇ ਇਸ ਸੰਬੰਧ ਦੇ ਵਿੱਚ ਹੋਰ ਜਾਣਨਾ ਹੋਵੇ ਤੇ ਉਹ ਮੈਨੂੰ ਡਾਇਰੈਕਟਲੀ ਕਾਲ ਕਰ ਸਕਦਾ ਹੈ 4086871899 ਔਰ ਈਮੇਲ ਐਡਰੈਸ ਹੈਗਾ ਹੋਮਿਓ ਮੈਡੀਸਨ HOMEOMEDICINE@yahoo.com ਸੋ ਕਿਸੇ ਵੀ ਵੇਲ ਐ ਨੀ ਹੈਗਾ ਕਿ ਤੁਸੀਂ ਪਾਣੀ ਚ ਘੋਲ ਦਿੱਤਾ ਚੀਜ਼ ਤੇ ਉਸ ਤੋਂ ਬਾਅਦ ਉਹਦਾ ਇੰਨਾ ਇਫੈਕਟ ਹੋ ਜਾਣਾ ਮੈਂ ਜਾਂਦੇ ਜਾਂਦੇ ਵੀ ਗੱਲ ਕਹਿ ਰਿਹਾ ਇਹਦਾ ਇੱਕ ਪ੍ਰੋਸੈਸ ਹੈ ਅਸੀਂ ਰਾਸ਼ਟਰਪਤੀ ਨੂੰ ਸਿੱਧੇ ਨਹੀਂ ਅਪਰੋਚ ਕਰ ਸਕਦੇ ਅਸੀਂ ਪ੍ਰਧਾਨ ਮੰਤਰੀ ਨੂੰ ਸਿੱਧੇ ਅਪਰੋਚ ਨਹੀਂ ਕਰ ਸਕਦੇ ਉਹਦਾ ਇੱਕ ਤਰੀਕਾਕਾਰ ਹੈ ਨਾ
1: ਜੀ
0: ਇਸੇ ਤਰ੍ਹਾਂ ਹੀ ਸਰਗੁਣ ਤੋਂ ਨਿਰਗੁਣ ਸਰੂਪ ਤੱਕ ਪਹੁੰਚਣ ਦਾ ਇੱਕ ਤਰੀਕਾਕਾਰ ਹੈਗਾ ਉਸ ਤਰੀਕਾਕਾਰ ਨੂੰ ਅਸੀਂ ਹੋਮਿਓਪੈਥਿਕ ਸਿਧਾਂਤ ਦੇ ਮੁਤਾਬਕ ਕਹਿੰਦੇ ਹਾਂ ਟ੍ਰੈਚੂਰੇਸ਼ਨ ਜਾਂ ਪੋਟੈਂਟਾਈਜੇਸ਼ਨ ਠੀਕ ਹੈ
1: ਜੀ
0: ਔਰ ਆਮ ਸੰਸਾਰ ਦੇ ਵਿੱਚ ਅਸੀਂ ਸੰਗੀਤ ਲੈ ਲਓ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹ ਮੇਰੇ ਤੇ ਅਸਰ ਕਰ ਰਹੀ ਹੈ ਹਾਂਜੀ ਮੇਰੀ ਪਰਸਨੈਲਿਟੀ ਤੁਹਾਡੇ ਤੇ ਅਸਰ ਕਰ ਰਹੀ ਹੈ ਕਿਸੇ ਤੇ ਅਸਰ ਕਰ ਰਹੀ ਹੈ ਇਹ ਵੀ ਇੱਕ ਇਸੇ ਤਰ੍ਹਾਂ ਅਲਟੀਮੇਟ ਉਹਦੇ ਤੱਕ ਪਹੁੰਚਣ ਦਾ ਤਰੀਕਾਕਾਰ ਹੈਗਾ ਸੋ ਸਾਰਿਆਂ ਦਾ ਰੱਬ ਰੱਖਾ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ ਅਗਲੇ ਕੱਲ ਦਾ ਪ੍ਰੋਗਰਾਮ ਤੁਹਾਡਾ ਫੇਰ ਹੈਗਾ ਹੀ ਹੈ ਤੁਸੀਂ ਹੋਣਾ ਹੀ ਹੈ ਕੱਲ ਨੂੰ ਅਸੀਂ ਐਨਿਊਰਿਜ਼ਮ ਦੇ ਉੱਪਰ ਜਾ ਕੇ ਪਿੱਛੇ ਪ੍ਰੋਗਰਾਮ ਹੋ ਚੁੱਕਾ ਹੈ ਦੂਸਰੇ ਪ੍ਰੋਗਰਾਮਾਂ ਦੇ ਵਿੱਚ ਐਨਿਊਰਿਜ਼ਮ ਦੇ ਬਾਰੇ ਚੱਲਾਂਗਾ ਤੇ ਉਸ ਤੋਂ ਬਾਅਦ ਹੋਰ ਜਿਹੜੇ ਅੱਗੇ ਇਸ ਛਾਤੀ ਦੇ ਸੰਬੰਧ ਦੇ ਵਿੱਚ ਖਾਸ ਖਾਸ ਬਿਮਾਰੀਆਂ ਹਨ ਜਿਹੜੀਆਂ ਇਸੇ ਅੰਗਾਂ ਨੂੰ ਹੋ ਸਕਦੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰਾਂਗੇ ਤੇ ਫਿਰ ਛਾਤੀ ਦੇ ਏਰੀਏ ਤੋਂ ਬਾਹਰ ਨਿਕਲ ਕੇ ਪੇਟ ਵਾਲੇ ਏਰੀਏ ਦੇ ਵਿੱਚ ਪਹੁੰਚਾਂਗੇ ਸਭ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਨਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਵੈਰੀ ਇੰਪ੍ਰੈਸਿਵ ਜਿਹੜਾ ਤੁਸੀਂ ਅੱਜ ਗੱਲਾਂ ਬਾਤਾਂ ਕੀਤੀਆਂ ਇਹ ਸਮਾਜ ਦੇ ਵਿੱਚ ਜਿਹੜੀ ਇਹਨਾਂ ਚੀਜ਼ਾਂ ਦੀ ਬੜੀ ਕਮੀ ਹੈ ਜੀ
2: ਸ਼ੁਕਰੀਆ ਮਿਹਰਬਾਨੀ ਥੈਂਕ ਯੂ ਸੋ ਮਚ ਆਪਾਂ ਕੋਸ਼ਿਸ਼ ਕਰਾਂਗੇ ਜੀ ਇੱਕ ਅੱਧਾ ਪ੍ਰੋਗਰਾਮ ਵੀਕਡੇ ਚ ਵੀ ਕਰਿਆ ਕਰਾਂਗੇ
0: ਕੋਈ ਗੱਲ ਨੀ ਜਦੋਂ ਵੀ ਤੁਸੀਂ ਕਰਨਾ ਤਾਂ ਮੈਂ ਤੇ ਕਰ ਹੀ ਰਿਹਾ ਹਾਂ ਮੈਨੂੰ ਪਹਿਲਾਂ ਇਸ਼ਾਰਾ ਕਰ ਦਿਆ ਕਰੋ ਜ਼ਰੂਰ ਕਰਾਂਗੇ ਆਪਾਂ
2: ਠੀਕ ਹੈ ਜੀ ਥੈਂਕ ਯੂ
0: ਜ਼ਿੰਮੇਵਾਰੀਆਂ ਸੰਸਾਰ ਦੀ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਬਹੁਤ ਜ਼ਰੂਰੀ ਨੇ ਉਹ ਨਿਭਾਓ ਉਹਦੇ ਨਾਲ ਨਾਲ ਜਿੰਨਾ ਵੀ ਅਸੀਂ ਸੇਵਾ ਕਰ ਸਕਦੇ ਹਾਂ ਉਹਨੀ ਸਾਨੂੰ ਕਰਨੀ ਚਾਹੀਦੀ
2: ਨਹੀਂ ਮੇਰੀ ਵਾਈਫ ਕਹਿ ਰਹੀ ਸੀ ਤੁਸੀਂ ਫਿਕਰ ਨਾ ਕਰੋ ਮੈਂ ਕਰ ਦਿਆ ਕਰੂੰਗੀ ਅਟੈਚ ਕਰ ਦਿਆ ਕਰੂੰ ਫੋਨ ਦੇ ਨਾਲ ਕਰਦੇ ਰਿਹਾ ਕਰਨਗੇ ਕਿਉਂਕਿ ਮੈਂ ਤਕਰੀਬਨ 9 ਵਜੇ ਘਰ ਆਉਣਾ 9:30 ਸ਼ਾਮ ਨੂੰ ਉਦੋਂ ਫਿਰ ਟਾਈਮ ਨਹੀਂ ਹੁੰਦਾ ਉਹ ਅਟੈਚ ਕਰ ਦਿਆ ਕਰੇਗੀ ਚੀਮਾ ਸਾਹਿਬ ਨੂੰ ਵੀ ਤੇ ਤੁਹਾਨੂੰ ਵੀ ਕਰ ਦਿਆ ਕਰੂਗੀ ਫੋਨ ਤੇ ਉੱਪਰ ਤੇ ਇੰਨਾ ਕੀ ਕੰਮ ਹੁੰਦਾ ਹੋਰ ਇਹਦਾ ਕਿਹੜਾ ਕੰਮ ਹੁੰਦਾ ਜੀ
1: ਮਿਹਰਬਾਨੀ
2: ਥੈਂਕ ਯੂ ਬਿਲਕੁਲ ਥੈਂਕ ਯੂ ਤੁਹਾਡਾ ਵੀ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਸ਼ੁਕਰੀਆ

Nadie me tropeareó. Thank you so much. ਲਈ ਥੋੜੀ ਆਵਾਜ਼ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਯੈਸ।

Oye, me tropeareo. Thank you so much. ਲਈ ਥੋੜੀ ਬਾਜ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਇਹੋ ਠੀਕ ਕਰ ਲਈ। ਹੈਲੋ ਹੈਲੋ ਹੈਲੋ, ਯੈਸ।

ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਤੇ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

Of course. For Buzz Radio, welcome to our radio station. Expose yourself, all you see, this is wonderful one. With your own watching eyes. And we are only 4 miles away. Bilkul dosto. Asi tade ton sirf phone call away hi haan. ਤੇ ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਵਿਸਾਖੀ ਤੇ ਗੱਲਬਾਤ ਕਰਾਂਗਾ ਤੇ ਦੂਸਰੇ ਆਵਰ ਵਿੱਚ ਸਾਡੇ ਸੂਬਾ ਸਿੰਘ ਜੀ ਖਹਿਰਾ ਸਾਹਿਬ ਨੇ ਗੀਤਾਂ ਦੇ ਬੇਤਾਜ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਹੁਣਾਂ ਤੇ ਗੱਲਬਾਤ ਕਰਨਗੇ। ਵੰਡਰਫੁਲ ਸ਼ਾਇਰ, ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ, ਧਨੀ ਰਾਮ ਚਾਤਰਿਕ ਜਿਸ ਤਰ੍ਹਾਂ, ਉਹ ਵੀ ਇਹਨਾਂ ਵਰਗੇ ਹੀ ਸਨ। ਆਮ ਜੱਟਾਂ ਦੇ, ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ, ਕੁਦਰਤ ਦੇ ਬਹੁਤ ਨੇੜੇ, ਮਨੁੱਖਤਾ ਦੇ ਬਹੁਤ ਨੇੜੇ, ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ। ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ, ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ। ਪਤਾ ਨਹੀਂ ਕਿੰਨੇ ਕੁ ਗਾਣੇ, ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ, ਕਿੰਨੇ ਇਨਾਮ ਮਿਲੇ ਇਹਨਾਂ ਨੂੰ। ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ, ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ। ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ। ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ, ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ। ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ, ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ। ਦੋਸਤੋ, ਆ ਜੇ ਸੁਹਿਰਦ ਲੋਕਾਂ ਦਾ, ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ, ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ, ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, ਵੀ ਆਰ ਓਨਲੀ ਫੋਨ ਕਾਲ, ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼। ਦੋਸਤੋ, ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸੱਜਣੋ, ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ। ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ। ਆਓ, ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ। ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ, ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਨੂੰ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ, ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ। ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ।
ਉਹ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਾਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟੈਂਡ, ਕਾਫੀ ਪੁਰਾਣੀ ਵਰਕ ਸਟੈਂਡ ਹੈ, ਤੇ ਉਹ ਹੈ ਜੀ ਫਰੀਡਮ ਸਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ। ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰਡ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਆ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ। ਹਾਂਜੀ, ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ। ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆਂ ਮੰਨਦੀ। ਤੇ ਸਰਦਾਰ ਸੁਲੱਖਣ ਸਿੰਘ ਜੀ
ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਲ ਕਰਾਂਗਾ। ਤੇ ਆ ਲਓ ਜੀ ਤੁਹਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਕਮਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ, ਪਰ ਕਿਆ ਬਾਤ ਹੈ, ਕਿਆ ਬਾਤ ਹੈ।

Yeah.

¿eh?

ਦੋਸਤੋ, ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਹੋਣੀ। ਕਿਆ ਬਾਤਾਂ ਨੇ, ਕਿਆ ਆਵਾਜ਼ ਖੂਬਸੂਰਤ, ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੋਗ ਲਿਖੇ ਨੇ।

ਪੁੱਤਰਾਂ ਦੇ ਦਾਨੀ ਦੀ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ TB18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ, ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ, ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਡਈਆਂ ਨੇ ਉੱਥੇ। ਸਾਰਾ ਭਾਰਤ ਵਰਸ਼ੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੰਨਾ ਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਉਹ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-5 ਵੀਹਾਂ ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ, ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ, ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ, ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ, ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਨੀ, ਹੋਰ ਕੀ ਕਰਨਾ ਹੁੰਦਾ।
ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ। ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਡੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ, ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ। ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ, ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯੈਰ, ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ, ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ, ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ, ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ, ਵੇ ਬੁੱਲ ਸੁੱਕ ਗਏ ਦਿਲਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ। ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ, ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ, ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਂ ਜਾਂ ਅੱਠਵੀਂ ਦੇ ਵਿੱਚ। ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ, ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ, ਕਿਤੇ 1 ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ, ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ, ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ, ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ, ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ, ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ, ਤੇ ਜੱਟੀਆਂ ਵਾਹ ਵਾਹ, ਇਹ ਜੱਟੀਆਂ ਹੁਸਨ ਦੀਆਂ ਹੱਟੀਆਂ, ਪਹਿਲੇ ਤੋੜ ਦੀਆਂ ਦਾਰੂ ਦੀਆਂ ਮਟੀਆਂ, ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ, ਪਾ ਕੇ ਸੁਰਮਾ ਸਵਾਰਨ ਪੱਟੀਆਂ, ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ, ਉਹ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ, ਹੋ ਜਾਂਦਾ ਉਹ ਦਿਨ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ, ਪੰਜਾਬ ਤੇ ਹਰਿਆਣਾ, ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ, ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ, ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ, ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ, ਹੁਣ 50ਵਾਂ ਚ, ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਦੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ। ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ, ਅਮੀਰੀ ਨਹੀਂ ਸੀ ਹੁੰਦੀ, ਕਿੱਥੇ ਅਮੀਰੀ ਹੁੰਦੀ, ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ, ਖਾਂਦਾ ਪੀਂਦਾ, 2 ਹੋਣਗੇ, ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ, ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ, ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ। ਹੈ ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ ਟੋਲੀਆਂ ਬਣਾ ਕੇ ਨਾ 1 ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਸੀ, ਅਸੀਂ 1 ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ, ਤੇ ਢੋਲ
ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ ਟਿਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ ਯਾਰ ਇੱਕ ਜਾਗਰ ਸਿੰਘ ਸੀ ਮੈਨੂੰ ਇੱਕ ਆਇਆ ਚੇਤਾ ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ ਤੇ ਮਤਲਬ ਕਿ ਉਹ ਜੁੱਧ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੰਦਾ ਤੇ ਬੜੀ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ ਚਾਨਣੀ ਜੀ ਰਾਤ ਸੀ ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ ਇਹ ਕਾਫੀ ਪੈਸੇ ਸਨ 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ ਡੱਬੀਆਂ ਵਾਲਾ ਕਮੀਜ਼ ਪਾਇਆ ਇੱਕ ਦੰਦ ਸੋਨੇ ਦਾ ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ ਪਿੱਤਲ ਦਾ ਸੀ ਆ ਫੁੰਮਣ ਲਮਕ ਰਹੇ ਜੇ ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ ਕਿਸੇ ਦਾ ਦਿਲ ਧੜਕਣ ਰਿਹਾ ਜੇ ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ ਦਿਲ ਹੋ ਜਾਂਦਾ ਬੇਕਾਬੂ ਜੇ ਦੁਆਲੇ ਨੱਚਦੇ ਰਾਂਝੇ ਹੀਰਾਂ ਨੇ ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ ਦਿਲ ਹੋ ਜਾਂਦਾ ਬੇਕਾਬੂ ਜੇ ਦੁਆਲੇ ਨੱਚਦੇ ਰਾਂਝੇ ਹੀਰਾਂ ਨੇ ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ ਤੇ ਇਹਦੇ ਗਲ ਪਾਟੀਆਂ ਲੀਰਾਂ ਨੇ ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ 2-3 ਘਰ ਰੋਟੀ ਖਾਂਦੇ ਹੁੰਦੇ ਸੀ ਪਹਿਲਾਂ ਇੱਦਾਂ ਹੀ ਹੁੰਦੇ ਸੀ ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਆ ਇਹ ਵੀ ਦਿਨ ਸਾਨੂੰ ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ ਕੋਈ ਵਾਢੀ ਕਰ ਰਿਹਾ ਹੁੰਦਾ ਕੋਈ ਭਰੀਆਂ ਢੋ ਰਿਹਾ ਹੁੰਦਾ ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ ਬੜਾ ਸ਼ਰੀਫ ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ ਨਾਈ ਨੂੰ ਇੱਕ ਭਰੀ ਦੇਣੀ ਲੁਹਾਰ ਨੂੰ ਵੀ ਇੱਕ ਭਰੀ ਦੇਣੀ ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ ਜਦੋਂ ਲੋਢਾ ਵੇਲਾ ਹੋਇਆ ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਿਨਾਰਾ ਰਹਿ ਗਈਆਂ ਸੀ ਉਦੋਂ ਦਿਨ ਵੀ ਡੁੱਬਣ ਵਾਲਾ ਸੀ ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ
ਉਹ ਸਾਡੀ ਜ਼ਮੀਨ ਅੱਧ ਤੇ ਆਉਂਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਵਾ ਸ਼ੇਰ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲਾਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ। ਤੇ ਉਹ ਸੰਘ ਨੇ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ ਉਹ ਰਿਵਾਜ਼ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਆ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈ, ਇਹ ਸਾਰਾ ਕੁਛ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਭਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ, ਇਹ ਉਹਦੇ ਚੋਂ 2 ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਕਿ ਸਾਰੇ ਇਨਸਾਨ ਬਰਾਬਰ ਨੇ। ਸਾਨੂੰ ਤੇ ਜਾਤਾਂ ਪਾਤਾਂ ਵਾਲੇ ਵੀ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈਂ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸਹੁੰ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ। ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ। 45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ, ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ, ਕੰਬਲ, ਦੁੱਧ, ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ।
1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ। ਹੈ ਜੀਸਾ ਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ। ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ ਹੈ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ। ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ, ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ। ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ ਹੈ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ, ਕਾਰਵਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ ਸੰਮਾਂ ਵਾਲੀਆਂ, ਤੇ ਖੂਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂਡ ਹੁੰਦਾ, ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂੰ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਡ ਫੜ ਕੇ ਨਾ ਤੇ ਹਿੱਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ। ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ, ਉਹ ਕੁਛ ਬਿਆਨ ਕਰ ਰਿਹਾ। ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ ਪਿੱਤਲ ਦਾ, ਮੈਂ ਫੇਰ ਤੁਹਾਨੂੰ ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ ਹੁੰਦਾ ਪਿੱਤਲ ਦਾ ਹੀ। ਤੇ ਉਹ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਡੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ। ਹਾਂਜੀ, ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ। ਹਾਂਜੀ ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਖੁਦਵਾਈ ਸੀ ਘੜੀ।
ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਵਿੱਚ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ। ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਔਰ ਡਰਸਮਾਂ ਵਾਲੀ ਡਾਂਗ ਜੱਟਦੀ। ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਧ ਹੀ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹਾ ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ। ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ। ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਕਿ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਸਾਡੇ ਸਮਾਜ ਦੇ ਵਿੱਚ। ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ ਨੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੌੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜ਼ਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨੇ, ਇਹ ਦੇਸ਼ ਉਸਾਰਨ ਵਾਲੇ ਬਲਡੋਜ਼ਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਗੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੇ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ
ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਸ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਲਿਆ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ, ਜਿਹੜਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਵਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ

ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ। ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

三弟弟娃。

0: ਯਾਦ ਕਰਦੇ ਹਾਂ ਅਸੀਂ, ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿੱਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਦੇ, ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ, ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲਿਓ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲਿਓ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ, ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ, ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਨਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਭਾਈ। ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਉਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਫੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਤਾਂ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਤੁਸੀਂ ਗੁਰੂ ਸਾਹਿਬਾਂ ਨੇ ਜੋ ਪੰਜਾਬ, ਜੋ ਲੋਕ, ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਉ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਇਹ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ ਨੋਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਨਾ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ ਅਸੀਂ, ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਦੇਖੋ ਸਾਹਿਬ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ ਜੀ,
0: ਉੱਥੇ ਪਾਉਣ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ ਹੈ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਾਡੇ ਕੇ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ ਗੱਲ ਏਦਾਂ ਹੋਈ ਸੀ ਵੀ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ। ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਰਾਈ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ। ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੁਣ ਬਰਾਤ ਨਾ ਲੈਣ ਤੱਕ, ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਇਹ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ, ਸਾਡਾ ਦੇਸ ਤੱਕ ਵਾ ਪਰ ਲੇਕਿਨ ਚਲੋ ਖੈਰ। ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਜੱਤ ਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ, ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ, ਨਹੀਂ ਮੋਸੋ ਲੋ ਗਰੀਬ ਕਰੋ ਔਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਪੀੜ ਪਈ ਤੇ ਭੱਜ ਜਾਣਾ। ਤੇ ਜੇ ਅਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿਚ, ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦੇਣੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਆ, ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ।
0: ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ, ਇਹ ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚਾ ਵਾ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੀ ਵਰਗ।
1: ਵਾਹਿਗੁਰੂ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ ਹੋ
1: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਹੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਲ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ।
1: ਆ ਸਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹਨਾ ਸੂਰਮੇ ਦਾਰਸ਼ਨਿਕ ਦਾਰਸ਼ਨਿਕ ਸੀ ਦਾਰਸ਼ਨਿਕ ਸੀ ਹਨਾ।
0: ਵੇਖੋ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ

ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀਏ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੇ

ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone callers. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਲਏ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ। ਲਾਗ ਆਨ www.pravasradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ, ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-486-9514, 0049-171-486-9514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ, ਹੈਂਜੀ, ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ, ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਇੱਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਇੱਦਾਂ ਭਾਈ, ਮਾਂ ਨੂੰ, ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ, ਨਹੀਂ, ਮਾਂ ਨੂੰ, ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਇੱਦਾਂ ਹੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ, ਮਾਂ ਦੇ ਹੁੰਦੇ ਆ।
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ, ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਵਾਹ ਜੰਗਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬੈਜਾ ਬੈਜਾ ਕਲਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿੱਚ ਉੱਚੀ ਲਿਆ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ, ਇਸ ਦੀ ਮਮਤਾ

ਧੁੱਪ ਵਿੱਚ ਬੋੜ ਦੀ ਛਾਂ ਵਰਗੀ। ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ, ਬਸ ਹਾਂ ਹਾਂ ਤੇ ਹਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ, ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਪਏ ਬੱਚਾ ਭੱਜਾ ਭੱਜਾ ਆਣ ਕੇ, ਲੜਾਈ ਝਗੜਾ ਕਰਕੇ, ਸ਼ਰਾਰਤ ਕਰਕੇ, ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਰ ਜਿਹੜਾ ਭੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਕੂਲ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ, ਬੱਚੇ ਕਿਤਰਾਂ ਚੀਕਾਂ ਮਾਰਦੇ, ਬਸਦੇ, ਘੁਮਾਉਂਦੇ ਤੇ ਟੱਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ, ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ, ਜਦੋਂ ਛੁੱਟੀ ਹੋਈ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ। ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਤੇ ਕੁਲੀ ਦੇ ਉੱਤੇ ਬੈਠੀ ਸੀ, ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ, ਤੇ ਮੈਂ ਆਇਆ। ਤੇ ਮਾਂ ਸਾਡੀ ਪੁਲ ਤੇ ਬੈਠੀ, ਤੇ ਮਾਂ ਖੜੀ ਹੋ ਗਈ, ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ, ਤੇ ਕਹਿੰਦੀ ਹੈ, ਮੇਰੇ ਲਾਗੋ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਨਹੀਂ ਕਾਲਾ ਜਿਹਾ ਰੰਗ, ਕਿਸੇ ਦੀ ਕਮੀਜ਼ ਹੈ ਇਹਨੂੰ ਗਾਹ ਨੂੰ, ਕਿਸੇ ਦਾ ਨੱਕ ਹੈ ਇਹਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ, ਹਾਂ, ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਤੇ ਚੰਨ ਚੜਿਆ ਹੁੰਦਾ। ਯਾਰ, ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ

0: ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਹਰ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ 'ਚ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦਿਓ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ। ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਹੋਣੇ ਨੇ, ਆ ਲਓ ਤੇ ਆ ਲਓ। ਅਖਤਰ ਸਾਹਿਬ ਕਿੱਥੇ? ਹਾਂਜੀ, ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ, ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ, ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ, ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ, ਤੇ ਚੁੱਲਾ ਚੌਂਕਾ ਸਾਂਭ ਲੈ ਹੁਣ ਤੂੰ, ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ, ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ। ਪਰ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੌਂਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੌਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾ ਸਰਕਾਰ ਬਣਾਵੇ, ਕਰ ਕਰ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ, ਕਰ ਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਵਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ। ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦਿਲ ਤੇ ਲਾਇਆ ਕਰ, ਉਹ ਹਾਏ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰੇ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਪ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ, ਉਹ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਹੁਣ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਅਦੇ, ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ। ਤੇ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੁੰਦੇ ਟੀਪ ਕਰਾ ਦੇ, ਵਿਹਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੁੰਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਯੱਕਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ, ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਟੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਟੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੋਲਾ ਹੋ ਜਾਇਆ ਕਰ, ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ। ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਲਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ, ਅੱਲਾਹ ਮਿਸਡ ਕਾਲ, ਹਾਂਜੀ ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ, ਆ ਜਾਓ।
4: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
4: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
0: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
4: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
0: ਪਾਤੜਾਂ ਸ਼ਹਿਰ ਤੋਂ, ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
4: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025 ਨੂੰ।
0: ਅੱਛਾ ਜੀ, ਤੇ ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ? ਠੀਕ ਹੈ
5: ਹਾਂਜੀ ਹਾਂਜੀ ਹਾਂਜੀ
0: ਤੇ ਆਪਣਾ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ ਕੀ ਕਹਿਣਾ ਚਾਹੋਗੇ
5: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ
0: ਇਹ ਗੱਲ ਇਸ ਤਰ੍ਹਾਂ ਵੀਰ ਜੀ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾ ਦਾ ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ
5: ਹਾਂਜੀ ਹਾਂਜੀ
0: ਤੇ ਮਹਿਫਲਾਂ ਰਲ ਕੇ ਹੀ ਸੱਜਦੀਆਂ ਨੇ ਸਾਰੀਆਂ ਨੇ ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ
5: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ
0: ਅੱਛਾ ਤੇ ਤੁਹਾਡੇ ਨਾਲ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ
5: ਹਾਂਜੀ ਹਾਂਜੀ ਮਾਨਕ ਸਾਹਿਬ ਕੁਲਦੀਪ ਮਾਨਕ ਸਾਹਿਬ
0: ਮਾਨਕ ਸਾਹਿਬ ਉਹਨਾਂ ਦੇ ਵਾਹ ਵਾਹ ਬਹੁਤ ਸੋਹਣੀ
5: ਜੀ ਉਹਨਾਂ ਨਾਲ ਮੈਨੂੰ ਚਾਰ ਪੰਜ ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ
0: ਅੱਛਾ ਅੱਛਾ ਬਹੁਤ ਸੋਹਣੀ ਫੋਟੋ ਹੈ ਤੁਹਾਡੀ ਦੋਵਾਂ ਦੀ ਬਹੁਤ ਸੋਹਣੀ ਫੋਟੋ ਹੈ ਜੀ
5: ਧੰਨਵਾਦ ਜੀ ਧੰਨਵਾਦ ਜੀ
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ ਠੀਕ
5: ਹੈ ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ ਸੁਣਾਓ ਆਪਣੀ
5: ਹਾਂਜੀ
0: ਜੀ ਸੁਣਾਓ
5: ਯਾਰ ਤਾਂ ਹੋਰ ਬਥੇਰੇ ਮਿਲਦੇ
0: ਹਾਂਜੀ
5: ਯਾਰ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ ਵਾਹ ਵਾਹ ਮੈਂ ਨਾ
5: ਹੋਰ ਬਥੇਰੇ ਮਿਲਦੇ
0: ਹਾਂਜੀ
5: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਵਾਹ ਅੱਜ ਮਦਰ ਡੇ ਵੀ ਹੈ ਤੁਹਾਨੂੰ
5: ਹਾਂਜੀ ਹਾਂਜੀ
0: ਮੁਬਾਰਕਾਂ
5: ਟੁੱਕ ਗਿਆ ਜੀ
0: ਜੀ ਆਪਣੀਆਂ
5: ਮਾਂ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
5: ਨੀ ਮਿਲਦਾ
0: ਕਿਆ ਬਾਤ ਕਿਆ ਬਾਤ
5: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ
5: ਮਾਲਵੇ ਦੀ ਮੁਟਿਆਰ ਹੈ ਸੋਹਣੀ
0: ਵਾਹ
5: ਮਾਲਵੇ ਦੀ ਮੁਟਿਆਰ ਹੈ ਸੋਹਣੀ ਗੱਭਰੂ ਮੁੰਡੇ ਦੁਆਬੇ ਦੇ ਨੇ
0: ਵਾਹ ਵਾਹ ਵਾਹ ਵਾਹ
5: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ
0: ਵਾਹ ਵਾਹ
5: ਹਾਰ ਬੜੇ ਸੋਹਣੇ ਤੋਂ ਸੋਹਣੇ ਹਾਰ ਬੜੇ ਸੋਹਣੇ ਤੋਂ ਸੋਹਣੇ ਹੀਰਿਆਂ ਵਰਗਾ ਹਾਰ ਨੀ ਮਿਲਦਾ
0: ਵਾਹ ਵਾਹ ਵਾਹ
5: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
5: ਨੀ ਮਿਲਦਾ
0: ਭਾਈ ਬਹੁਤ ਖੂਬ ਬਹੁਤ ਖੂਬ
5: ਹਾਂਜੀ ਤੋਰ ਨਾ ਮਿਲੇ ਪੰਜਾਬਣ ਵਰਗੀ
0: ਹਾਏ ਹਾਏ
5: ਅਗਲੀਆਂ ਲੈਣਾ ਨੇ ਜੀ
0: ਹਾਂਜੀ
5: ਤੋਰ ਨਾ ਮਿਲੇ ਪੰਜਾਬਣ ਵਰਗੀ ਜੈਪੁਰ ਜਿਹਾ ਗੁਲਾਬ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
5: ਹਾਜ਼ਰ ਜਵਾਬ ਬਥੇਰੇ ਮਿਲਦੇ ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ
0: ਵਾਹ
5: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਇਹ ਮੁੜ ਕੇ ਸੰਸਾਰ ਨੀ ਮਿਲਦਾ
0: ਵਾਹ
5: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
5: ਨੀ ਮਿਲਦਾ
0: ਭਾਈ ਬਹੁਤ ਖੂਬ ਬਹੁਤ ਖੂਬ
5: ਹਾਂਜੀ ਅੱਗੇ ਲੈਣਾ ਨੇ ਜੀ
0: ਜੀ
5: ਸੋਨੇ ਦੀ ਮੁੰਦਰੀ ਵਿਚ ਮੜਿਆ ਸੋਨੇ ਦੀ ਮੁੰਦਰੀ ਵਿਚ ਮੜਿਆ ਸੋਹਣਾ ਜਿਵੇਂ ਨਗੀਨਾ ਮਿਲਦਾ
0: ਕਿਆ ਬਾਤ ਹੈ
5: ਬਾਰਾਂ ਮਹੀਨਿਆਂ ਵਿਚੋਂ ਸੋਹਣਾ ਸਭ ਤੋਂ ਸੋਹਣ ਮਹੀਨਾ ਮਿਲਦਾ
0: ਵਾਹ
5: ਭਗਤ ਸਿੰਘ ਤੇ ਊਧਮ ਵਰਗਾ ਭਗਤ ਸਿੰਘ ਤੇ ਊਧਮ ਵਰਗਾ ਦੇਸ਼ ਦਾ ਪਹਿਰੇਦਾਰ ਨੀ ਮਿਲਦਾ
0: ਵਾਹ ਵਾਹ ਵਾਹ
5: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
5: ਨੀ ਮਿਲਦਾ
0: ਵਾਹ ਵਾਹ
5: ਆਖਰੀ ਲੈਣਾ ਨੇ ਜੀ
0: ਆਉਣ ਦਿਓ ਜੀ ਆਉਣ ਦਿਓ
5: ਹਾਂਜੀ ਹਾਂਜੀ ਸਭ ਤੋਂ ਮਿੱਠਾ ਸੇਬ ਕਸ਼ਮੀਰੀ
0: ਬਿਲਕੁਲ
5: ਸਭ ਤੋਂ ਮਿੱਠਾ ਸੇਬ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ
0: ਵਾਹ ਵਾਹ ਵਾਹ ਵਾਹ ਵਾਕਿਆ
5: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
5: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਬਿਲਕੁਲ ਠੀਕ ਬਿਲਕੁਲ ਜੀ ਮਾਂ ਦੇ ਪਿਆਰ ਮਾਂ ਦੇ ਪਿਆਰ
5: ਹਾਂਜੀ ਹਾਂਜੀ
0: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ
5: ਹਾਂਜੀ ਹਾਂਜੀ ਸਰ
0: ਹਾਂਜੀ ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੰਜ ਦਸ ਮਿੰਟ ਦੀ ਯੂ ਮੋਸਟ ਵੈਲਕਮ ਜੋ ਤੁਹਾਡਾ ਦਿਲ ਕਰ
5: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਹਾਂ ਜੀ ਤੁਹਾਨੂੰ
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ
5: ਹਾਂਜੀ
0: ਤੂੰ ਤੀਰਥ ਗਾਹ ਗਾਹ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
6: ਹਾਂਜੀ ਹਾਂਜੀ,
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
6: ਵਾਹ ਜੀ ਵਾਹ,
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
6: ਜੇ ਤੂੰ ਬਹੁਤ ਖੂਬ ਜੀ,
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
6: ਹਾਂਜੀ ਹਾਂਜੀ
0: ਜੀ
6: ਜੀ,
0: ਹੁਣ ਸੁਣ ਸਲਾਮ
6: ਹੈ ਜੀ, ਤੁਹਾਡੀ ਕਲਮ ਨੂੰ ਸਲਾਮ ਹੈ ਜੀ।
0: ਜੀ ਤੁਸੀਂ ਵੀ ਬਹੁਤ ਸੋਹਣਾ
6: ਲਿਖਦੇ ਹੋ ਤੁਸੀਂ ਵੀ।
0: ਥੈਂਕ ਯੂ ਥੈਂਕ ਯੂ। ਹਾਂਜੀ
6: ਹਾਂਜੀ ਹਾਂਜੀ, ਹੋਰ ਸੁਣਾ ਦਈਏ ਜੀ।
0: ਸਲਾਮ ਸਲਾਮ ਜੀ ਸਲਾਮ।
6: ਹਾਂਜੀ, ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
0: ਹਾਂਜੀ
6: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
0: ਹਾਂਜੀ
6: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
0: ਹਾਂਜੀ
6: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ, ਇੱਕ ਮੇਰਾ
0: ਸੁਣ ਦਿਓ ਜੀ।
6: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ, ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ,
0: ਵਾਹ
6: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਹੁਤ ਖੂਬ ਬਹੁਤ ਖੂਬ।
6: ਹਾਂਜੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ।
6: ਅਗਲਾ ਪਹਿਰਾ ਜੀ, ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ, ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ,
0: ਵਾਹ
6: ਕੋਈ ਬਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਹੁਤ ਖੂਬ ਬਹੁਤ ਖੂਬ।
6: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਅੱਗੇ ਹੈ ਜੀ,
0: ਹਾਂਜੀ,
6: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ,
0: ਵਾਹ
6: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ, ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ, ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ,
0: ਵਾਹ
6: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਹੁਤ ਖੂਬ ਬਹੁਤ ਖੂਬ। ਵਾਕਿਆ
6: ਨਾ ਗਲ ਵਰਦਾਂ ਦੇ ਟੱਲੀਆਂ, ਨਾ ਗਲ ਵਰਦਾਂ ਦੇ ਟੱਲੀਆਂ, ਨਾ ਦਿਸਦੇ ਹਾਲੀ, ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ, ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਿਲਕੁਲ,
6: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਆਖਰੀ ਪਹਿਰਾ ਜੀ,
0: ਜੀ ਆਉਣ ਦਿਓ ਆਉਣ ਦਿਓ।
6: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ,
0: ਵਾਹ
6: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ, ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ।
0: ਵਾਕਿਆ ਵਾਕਿਆ,
6: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਵਾਕਿਆ ਯਾਰ, ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ,
6: ਹਾਂਜੀ ਹਾਂਜੀ,
0: ਜਵਾਈ ਨਵੇਂ ਵਿਆਹੇ, ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ, ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ।
6: ਹਾਂਜੀ, ਉਦੋਂ ਸਰ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ, ਮੁਹੱਬਤ ਹੁੰਦੀ ਸੀ, ਉਹਦੇ ਕੁਛ ਕਾਰਨ ਸੀਗੇ। ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਣੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ, ਟੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਕਿਸੇ ਦੀ
6: ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
0: ਜਾਣਾ, ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
6: ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਪੱਗ ਬੰਨਦੇ ਹੁੰਦੇ ਹਨ।
6: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ, ਮੱਕੀ ਦੀ ਰੋਟੀ,
6: ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤਾਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
6: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
6: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ, ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ। ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
6: ਇਹ ਤਾਂ ਹੁੰਦਾ ਹੀ ਨੀ ਸੀ ਉਹ।
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ। ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
6: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ।
6: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
6: ਤੇ ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ ਤੇ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਤੇ ਨੱਚਦੀ ਘਰ ਨੂੰ ਆਈ ਉਹਨਾਂ ਦੀ ਹਵੇਲੀ ਵਾਲੀ। ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ। ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ।
6: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਸਾਰੇ ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ ਕਿੰਨੀ ਯਾਰ, ਵੇਖ ਲਓ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਭੱਜ ਭੱਜ ਕੇ, ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
6: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ,
0: ਮੰਜਾ ਕਿਹਦਾ, ਬਿਸਤਰਾ ਕਿਹਦਾ,
6: ਨਿਸ਼ਾਨੀ ਰੱਖਣੀ ਹੁੰਦੀ।
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ। ਐ ਲੋਕ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
6: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
6: ਓਕੇ ਜੀ, ਕਰੋ ਜੀ ਕਰੋ।
0: ਕਿ ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
6: ਵਾਹ
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ।
6: ਵਾਹ ਜੀ ਵਾਹ, ਬਹੁਤ ਖੂਬ।
0: ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ।
6: ਬਿਨਾਂ ਪੀਤਿਓ,
0: ਬਿਨਾਂ ਪੀਤਿਓ ਜੀ,
6: ਬਿਨਾਂ ਪੀਤਿਓ ਨਸ਼ਾ ਚੜ ਜਾਵੇ,
0: ਚੜ ਜਾਵੇ ਵਾਕੇ, ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
6: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਥੈਂਕ ਯੂ, ਦਰਸ਼ਨ ਸਿੰਘ ਜੀ ਹੁਣੀ। ਤੇ ਲਓ ਜੀ ਹੁਣ ਗੱਲਬਾਤ ਕਰੀਏ ਖਹਿਰਾ ਸਾਹਿਬ। ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ। ਮਿਹਰਬਾਨੀ, ਥੈਂਕ ਯੂ, ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ। ਠੀਕ ਹੈ,
7: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ। ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ ਮਦਰ ਡੇ ਦੀਆਂ, ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ।
7: ਹਾਂਜੀ
0: ਜੀ,
7: ਤੇ ਪ੍ਰੋਗਰਾਮ ਸ਼ੁਰੂ ਕਿੰਨਾ ਕੁ ਹੋਣਾ ਜੀ?
0: ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ।
7: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ ਪੇਸ਼
0: ਕਰਾਂਗੇ। ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
7: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ।
7: ਚਲੋ ਠੀਕ ਹੈ,
0: ਓਕੇ, ਸਤਿ ਸ੍ਰੀ ਅਕਾਲ,
7: ਸਤਿ ਸ੍ਰੀ ਅਕਾਲ ਜੀ।
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ, ਤੇ ਆ ਲਓ ਸੂਬਾ ਸਿੰਘ ਜੀ। ਸੂਬਾ ਸਿੰਘ ਜੀ
8: ਸਤਿ
0: ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ, ਆ ਜਾਓ ਲੰਘ
8: ਜੀ। ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ।
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ। ਠੀਕ
8: ਜੀ,
0: ਤੇ ਸਵਾਗਤ ਹੈ ਤੁਹਾਡਾ, ਆ ਜਾਓ।
8: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ।
8: ਠੀਕ ਹੈ, ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਚ, ਉਹ ਨੀ ਗੱਲ ਹੈਗੀ। ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ, ਬਿਲਕੁਲ,
8: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ। ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ,
0: ਤੇ
8: ਮੈਂ ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ,
8: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
8: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ।
0: ਪੜਿਆ ਤੇ ਹਾਂ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ
8: ਹਾਂਜੀ ਬਹੁਤ ਹੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ,
8: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਜੀ, ਉਹਦੀ ਟੀਮ ਨੀ ਕਿਸੇ ਕੋਲ ਉਧਾਰੀ ਲਈ।
0: ਅੱਛਾ,
8: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ, ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ ਤੇ ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਨੀ ਲੈਣੀ ਲੈ ਕੇ, ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ।
0: ਅੱਛਾ,
8: ਤੇ 3 ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
0: ਅੱਛਾ,
8: ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ
0: ਠੀਕ
8: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ।
0: ਠੀਕ,
8: ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ।
0: ਵਾਹ,
8: ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਸਰਗੁਣ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
0: ਸਵਰਗ ਬਣਾਏ ਵਾਹ,
8: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ ਜੀ,
8: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
8: ਜੀ ਜੀ, ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ ਇੱਦਾਂ ਲਾਇਆ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਹੈ
0: ਜੀ ਜੀ।
8: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ 2 ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਵੀ ਉਹਨੇ ਆਖਿਆ ਵਾ, ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਬ ਹੋ ਜਾਏ ਮੱਖ ਮਿੱਠੀ ਹਾਏ ਨੀ ਤੇਰਾ ਨਾਂ ਲਿਆ। ਹਾਂ ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾਂ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ। ਸਗੋਂ ਕਹਿ ਲਈਏ ਵੀ ਜੇ ਕਿ ਰੱਬ ਨੇ ਜਿੰਨੀ ਵੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
8: ਜੀ। ਜੀ ਜੀ। ਤੇ ਬਾਜਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
8: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਹੱਸਿਆਂ
0: ਪਾਉਂਦੇ
8: ਨੇ
0: ਜੀ ਜੀ।
8: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਇਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
8: ਭਗਤਾਂ,
0: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
8: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ ਜੀ।
8: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਮੈਂ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ, ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ
8: ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਾ ਸਾਹਿਬ ਇਹ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ ਵੀ ਤੂੰ ਕੋਈ ਖਾ
0: ਬੱਚੇ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਚ, ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
8: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਾ ਸਾਹਿਬ ਧੰਨਵਾਦ ਮੈਂ ਮੁੜਕੇ ਫਿਰ
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
9: ਠੀਕ ਹੈ ਜੀ।
0: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਆ ਤੁਹਾਡਾ, ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
9: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
0: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
9: ਹਾਂਜੀ
0: ਹਾਂਜੀ, ਕੀ ਕਹਿਣਾ ਚਾਹੋਗੇ?
9: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ।
0: ਕਿਆ ਬਾਤ ਹੈ, ਆਉਣ ਦਿਓ।
9: ਤੇ ਅੱਜ ਮਦਰ ਡੇ ਆ ਤੇ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
0: ਜੀ ਜੀ ਸੁਣਾਓ ਜੀ, ਸੁਣਾਓ।
9: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
0: ਬਿਲਕੁਲ ਬਿਲਕੁਲ,
9: ਆਪ ਭਾਵੇਂ ਉਹ ਧੁੱਪ ਚ ਸੜ ਜੇ,
0: ਹਾਂਜੀ,
9: ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
9: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ,
9: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ,
9: ਆਪ ਭਾਵੇਂ ਉਹ ਭੁੱਖੀ ਸੌਂਜੇ, ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
0: ਕੀ ਬਾਤ, ਬਹੁਤ ਖੂਬ।
9: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
0: ਘਰ ਦਾ ਬੂਟਾ ਮਾਂ ਹੁੰਦੀ ਏ, ਠੀਕ ਹੈ ਜੀ।
9: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ, ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
0: ਜੀ,
9: ਤੇ ਪੰਛੀ ਉੱਤੇ ਚੀਂ ਚੀਂ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ, ਤੇ ਘਰ ਦਾ ਬੂਟਾ ਮਾਂ ਹੁੰਦੀ ਏ।
0: ਵਾਹ ਵਾਹ ਵਾਹ, ਬਹੁਤ ਖੂਬ।
9: ਘਰ ਦਾ ਬੂਟਾ ਮਾਂ ਹੁੰਦੀ ਏ,
0: ਬਹੁਤ ਖੂਬ।
9: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
0: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਹਾਂਜੀ, ਮਾਵਾਂ ਦਾ, ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
9: ਹਾਂਜੀ
0: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
9: ਨਹੀਂ ਹੁਣ ਨਵੀਂ ਡਿਊਟੀ ਤੇ ਜੀ ਸਰ,
0: ਠੀਕ ਹੈ ਜੀ,
9: ਅਗਲੇ ਸੰਡੇ ਕੋਈ ਸੁਣਾਵਾਂਗੇ।
0: ਠੀਕ ਠੀਕ ਠੀਕ, ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
9: ਚਲੋ ਠੀਕ ਹੈ ਜੀ, ਸੁਣਾਓ ਜੀ।
0: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
9: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ। ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ, ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ, ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
9: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
0: ਬਿਲਕੁਲ ਨੋ ਡਾਊਟ,
9: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
0: ਬਿਲਕੁਲ ਬਿਲਕੁਲ,
9: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
0: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
9: ਇਸੇ ਤੋਂ ਥੋੜੀ ਜਿਹੀ ਆਗਿਆ ਲੈਂਦੇ ਧਰ ਤੋਂ ਜੀ।
0: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
9: ਸਤਿ ਸ੍ਰੀ ਅਕਾਲ ਜੀ ਸਰ।
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ, 00 ਦਰਸ਼ਨ, ਇਹ ਕਿਹਦੀ ਕਾਲ ਹੈ, ਮਿਸ ਕਾਲਾਂ ਦੇ ਵਿਚ ਠਹਿਰੋ, ਇੱਥੇ ਕਰਕੇ ਵਹਿੰਦੇ ਆ 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ? ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਿਆ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
10: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਵਾਹ ਜੀ ਵਾਹ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
10: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਸਾਰੇ
11: ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਉਹਨਾਂ ਵੱਲੋਂ
11: ਬੋਲਿਆ ਜੀ ਜਰਮਨ ਸਟੁਟਗਾਰਟ
0: ਜੀ ਬਿਲਕੁਲ ਸਟੁਟਗਾਰਟ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
11: ਦੇਰ ਆਏ ਦਰੁਸਤ ਆਏ
0: ਅੱਛਾ ਦਰੁਸਤ ਆਏ ਹੋ ਦੇਰ ਉਪਦੇਰ ਕਰ ਕਰਕੇ
11: ਹਾਂਜੀ ਹਾਂਜੀ ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
0: ਵਾਹ
11: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਤਾਂ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
0: ਜੀ ਬਿਲਕੁਲ
11: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ ਜੀ ਬਿਲਕੁਲ
11: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
0: ਜੀ
11: ਤਾਂ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
0: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ ਹਾਂ
11: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ ਆਉਣ ਦਿਓ ਆਉਣ ਦਿਓ
11: ਉਹ ਲਿਖਦੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ
0: ਵਾਹ ਵਾਹ
11: ਪਤਨੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ ਸ਼ੀਸ਼ੇ ਮੂਹਰੇ ਖੜਕੇ ਲੰਬੀ ਗੁੱਤ ਗੁੰਦ ਦੀ ਮਾਂ ਕਸ਼ਮੀਰ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ
0: ਹੁਣ
11: ਕਣਕਾਂ ਦੀਆਂ ਝਾਂਗਰਾਂ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਖੇਡਾਂ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਰਾਂ ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹੁਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ
0: ਬਹੁਤ ਖੂਬ ਬਹੁਤ
11: ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ
0: ਹੌਲੀ
11: ਪਥਰਾਉਣ ਲੱਗੇ ਮਾਂ ਦੇ
0: ਚਾਹ
11: ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ
0: ਬਹੁਤ ਵਧੀਆ ਬਹੁਤ ਵਧੀਆ
11: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਗਜ਼ਲੇ ਦੀ ਧਾਰ ਪਾਉਂਦਿਆਂ ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਹੁਣ ਮਾਂ ਵਿਹੜੇ ਵਿਚ ਬੈਠੀ ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝੱਕਦੀ ਹੈ ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਸਾਚ ਦੇ ਗੱਲ ਨੂੰ ਲਿਪਟ ਜਾਵੇ ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸਨੂੰ ਘੁੱਟ ਕੇ ਮਿਲਣਾ ਨਾ ਹੀ ਉਸਦੇ ਗੱਲ ਆ ਕੇ ਰੋਣਾ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ ਤੇ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ
0: ਟੁੱਟੀ
11: ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ
11: ਜਿਸਦੇ ਜਿਸਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ
0: ਹਾਂਜੀ
11: ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ ਮੈਂ ਭਾਵੁਕ ਨਹੀਂ ਹੋਣਾ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਕੀੜੇ ਦੇ ਹੀ ਜਿੱਤ ਦਾ ਤੁਲ ਜਾਣਾ ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ ਸੰਦੂਰ ਵਿਚ ਲਿਬੜੀ ਹੋਈ ਕਾਠੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮ ਜਾਣਾ ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ ਕਲਾ ਦੇ ਵਿਚ ਲੈਂਦੀ ਹਾਂ ਉਸ ਦੇ ਕੁਮਲਾ ਚੁੱਕ ਕੇ ਹੀ ਕਾਇਆ ਕਾਇਆ ਪੂੰਜਦੀ ਹਾਂ ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ ਤੇ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਦੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ ਇਹ ਭਾਵੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ
11: ਬਿਲਕੁਲ ਬਿਲਕੁਲ ਮੈਂ ਭਾਵੁਕ ਹੋ ਗਿਆ ਸੀਗਾ
0: ਬਹੁਤ ਸੋਹਣੇ ਬਹੁਤ ਸੋਹਣਾ ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ
11: ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ
0: ਤੇ ਆਪਣੀ ਫਿਰ ਉਹ ਆਵਾਜ਼ ਸੁਣਾਓ ਜਿਹੜੇ ਉਹ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ ਕਦੀ ਕੋਈ ਵੀ ਦੋ ਬੋਲ
11: ਠੀਕ ਹੈ
0: ਕੋਈ ਦੋਸਤੋ ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ ਬੜੇ ਪਿਆਰੇ ਸੱਜਣ ਨੇ ਬਹੁਤ ਸੋਹਣਾ ਲਿਖਦੇ ਨੇ ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਬੜੇ ਸੁਹਿਰਦ ਸੱਜਣ ਨੇ ਸਾਡੇ
11: ਕਿਆ ਬਾਤ ਹੈ ਜੀ ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ
0: ਬਿਲਕੁਲ ਅਸੀਂ ਸਾਰੇ ਕੁਲੀਗ ਰਹੇ ਹਾਂ ਜੀ ਹਾਂਜੀ ਇੱਕ ਟੀਮ ਦੇ ਮੈਂਬਰ
11: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾ ਜਰਾ ਹੇਕ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਫਿਰ

0: ਡੋਰਾਂ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ। ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ।
0: ਅੱਗ ਹੈ ਚੁਪੇਰੇ ਵੱਡੇ ਦੁੱਖ ਚ ਗੁਲਾਬ ਹੈ। ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ।
0: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ।

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ।
1: ਵਾਹ ਵਾਹ।
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ। ਹੋ

0: ਸਾਡੇ ਰੰਗ ਲੁਕ ਗਏ ਨੇ।
1: ਵਾਹ,
0: ਇਹ ਲਾਈਨਾਂ ਸੀ।
1: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
0: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ। ਮਿਹਰਬਾਨੀ,
1: ਥੈਂਕ ਯੂ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ
1: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ, ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ, ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਵੇਂ ਮੇਰੇ ਨਾਲ ਗੁੱਸੇ, ਅੱਜ ਦੋਵੇਂ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
2: ਵਾਹਿਗੁਰੂ ਸ੍ਰੀ ਅਕਾਲ ਜੀ,
1: ਸ੍ਰੀ ਅਕਾਲ ਜੀ, ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਠਾਕ ਜੀ।
1: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
1: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
2: ਥੋੜੀ,
1: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ? ਮੇਰੀ ਆਵਾਜ਼ ਸਹੀ ਆ ਰਹੀ?
1: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ,
1: ਹਾਂਜੀ,
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ, ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ,
1: ਉਹ
2: ਪੁੱਤ ਤੇਰਾ ਮਾਏ ਦਲੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਵਾਹ ਜੀ ਵਾਹ, ਵਾਹ, ਬਹੁਤ ਖੂਬ।
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ,
1: ਵਾਹ,
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ, ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ, ਬਹੁਤ ਖੂਬ।
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ, ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ।
2: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ, ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ, ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ, ਪਰਾਏ ਵਤਨ ਵਿਚ ਮਰੀਂਦਾ ਪਿਆ। ਜਾਂਦੀ ਸੈਂ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜਾਂਦੀ ਸੈਂ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ, ਜਾਂਦੀ ਸ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ, ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ।
1: ਬਹੁਤ ਬਹੁਤ
2: ਜੀ ਜੀ।
1: ਤੇ ਇਹ ਦੱਸੋ, ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ?
2: ਪਾਕਿਸਤਾਨ ਠੀਕ ਠਾਕ ਜੇ।
1: ਅੱਛਾ ਅੱਛਾ,
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
1: ਪਤਾ। ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਏ।
1: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ
2: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ, ਅਸੀਂ ਤੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
1: ਅੱਛਾ ਅੱਛਾ, ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
2: ਜੀ? ਮੈਂ ਵੀ ਆਵਾਜ਼ ਮੈਂ ਹੁਣ
1: ਕਿਉਂਕਿ ਜਰਾ ਉਹ ਸ਼ੋਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ। ਹਾਂਜੀ ਵੇਖਿਓ ਚੈੱਕ ਕਰਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਚੈੱਕ ਹੋਣੀ।
1: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ
2: ਪਾਕਿਸਤਾਨ ਠੀਕ ਠਾਕ ਜੇ ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ
1: ਪਤਾ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
2: ਇਟਲੀ ਚ ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਹੈ।
1: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
2: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ ਅਸੀਂ ਤੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ।
1: ਅੱਛਾ ਅੱਛਾ ਤੇ ਸ਼ਾਹ ਜੀ ਵੇਖਿਓ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
2: ਜੀ? ਮੈਂ ਵੀ ਆਵਾਜ਼ ਮੈਂ ਹੁਣ
1: ਕਿਉਂਕਿ ਜਰਾ ਉਹ ਸ਼ੋਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ। ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਚੈੱਕ ਹੋਣੀ।
1: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ।

0: ਵਾਸਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ। ਹਾਂਜੀ ਵੇਖਿਓ ਚੈੱਕ ਕਰਿਓ, ਚੈੱਕ ਕਰਿਓ ਜਰਾ ਮਾੜਾ ਜਿਹਾ,
1: ਬੰਦ ਕੀਤੇ ਹੀ ਚੈੱਕ ਹੋਣੀ।
0: ਅੱਛਾ ਬੰਦ ਕਰਕੇ ਚੈੱਕ, ਚਲੋ ਐਨੀ ਹੋ। ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ? ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ, ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
1: ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ,
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ, ਤੁਹਾਡੀ ਠੀਕ ਆ ਰਹੀ ਸੀ। ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ, ਇਸ ਕਰਕੇ ਘੱਟ ਆ ਰਹੀ ਸੀ।
1: ਆਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ।
0: ਹਾਂਜੀ ਹਾਂਜੀ ਤੇ ਹਾਂਜੀ, ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ, ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ, ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ। ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ, ਇਟਲੀ ਦੀ, ਪਾਕਿਸਤਾਨ ਦੀ, ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ, ਹੋਬੀ ਕੀ ਹੈ, ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ?
1: ਜੀ ਲਿਖਣਾ ਪੜ੍ਹਨਾ ਜੋਬ।
0: ਅੱਛਾ ਅੱਛਾ, ਕਿੰਨੇ ਬੱਚੇ ਨੇ ਤੁਹਾਡੇ?
1: ਜੀ ਚਾਰ।
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ?
1: ਜੀ ਜੀ, ਬੱਚੀਆਂ ਮੇਰੀਆਂ ਸਕੂਲ ਟੀਚਰ ਦੇ ਸਕੂਲ,
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ, ਵੰਡਰਫੁਲ, ਕਿਆ ਬਾਤਾਂ ਨੇ ਜੀ ਫਿਰ ਤੇ, ਮਤਲਬ ਕਿ ਬਹੁਤ ਵਧੀਆ। ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ।
1: ਜੀ ਸਹੀ ਹੈ।
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
1: ਜੀ, ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਆਏ।
0: ਅੱਛਾ ਫਰੈਂਕਫਰਟ ਤੋਂ ਆਏ, ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
1: ਜੀ ਜੀ ਚਲੋ।
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ।
1: ਜੀ ਵਾਹ।
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਔਰ ਮੈਂ ਤੇ ਖੂੰਡੀ ਕੱਲੇ। ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ, ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ। ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ, ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ, ਅੱਖਾਂ ਗਈਆਂ ਲੱਤਾਂ ਗਈਆਂ। ਸਾਡੇ ਗਵਾਂਢ ਸੀ ਜੀ ਇੱਕ ਬਾਬਾ, ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ, ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਟੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਟ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ, ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ, ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ। ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ, ਕਿੱਥੇ ਛਾਲਾਂ ਮਾਰਨ ਵਾਲੇ ਲੋਕ, ਕੰਧਾਂ ਟੱਪਣ ਵਾਲੇ ਲੋਕ। ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ, ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ। ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ,
1: ਸ਼ੁਕਰੀਆ,
0: ਥੈਂਕ ਯੂ, ਖੁਦਾ
1: ਹਾਫਿਜ਼।
0: ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ, ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾ। ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ, ਆ ਜਾਓ ਲੰਘ ਜਾਓ
2: ਜੀ। ਬਿਸਮਿਲ੍ਲਾ, ਬੜੀ ਬੜੀ ਮਿਹਰਬਾਨੀ, ਬੜੀ ਬੜੀ ਮਿਹਰਬਾਨੀ
0: ਜੀ, ਆਪ ਜੀ ਦੀ ਵੀ ਮਿਹਰਬਾਨੀ। ਤੁਸੀਂ
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ, ਪੂਰੀ ਦੁਨੀਆ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ, ਉਹਨਾਂ ਨੂੰ ਮੇਰੇ ਵੱਲੋਂ ਅਦਾਬ, ਸਲਾਮ, ਸਤਿ ਸ੍ਰੀ ਅਕਾਲ, ਅੱਲਾ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ। ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ, ਸਲਾਮ ਤੇ ਸਤਿ ਸ੍ਰੀ ਅਕਾਲ।
2: ਬਿਸਮਿਲ੍ਲਾ ਜੀ
0: ਜੀ, ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ।
2: ਅੱਛਾ ਅੱਛਾ, ਰਜ਼ਾ ਸ਼ਾਹ ਸਾਹਿਬ,
0: ਹਾਂਜੀ ਹਾਂਜੀ ਹਾਂ,
2: ਬੜੀ ਗੱਲ ਆ ਜੀ, ਬੜੀ ਗੱਲ ਆ ਜੀ,
0: ਹਾਂਜੀ ਬੜੇ ਬੜੇ ਸੱਜਣ
2: ਨੇ ਜੀ, ਪਿਆਰ ਵਾਲੇ ਜੀ ਨੇ,
0: ਬਹੁਤ ਪਿਆਰ ਵਾਲੇ ਜੀ ਨੇ ਜੀ, ਹਮੇਸ਼ਾ,
2: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ, ਨੋ ਡਾਊਟ ਨੋ ਡਾਊਟ,
2: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖੇ, ਹੱਸਦੇ ਵਸਦੇ ਰਹਿਣ,
0: ਬਿਲਕੁਲ ਬਿਲਕੁਲ ਬਿਲਕੁਲ
2: ਹੋਵੇ
0: ਜੀ ਜੀ। ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ, ਕਿਤੇ ਅੱਗੇ ਪਿੱਛੇ ਚਲੇ ਗਏ?
2: ਬਸ ਸਰ ਉਹ ਐਮਰਜੈਂਸੀ ਸੀ, ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ, ਉਹ ਵੀ ਨਾ ਉਹਨਾਂ ਨੇ ਖੈਰ ਖਰਾਇਤ ਕੀਤੀ।
0: ਅੱਛਾ,
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ

0: ਸੱਦੇ ਹੋਏ ਸੀ ਉਹਨਾਂ ਨੇ ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
1: ਥੈਂਕ ਯੂ ਵੈਰੀ ਮੱਚ ਤੁਸੀਂ ਇੰਨਾ ਖਿਆਲ ਰੱਖਦੇ ਹੋ
0: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਸਾਦੀ ਇਹਨਾਂ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ ਬਿਲਕੁਲ
0: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
0: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
1: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
0: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
1: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
0: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾਤੀ ਵੱਟਣਾ ਏਦਾਂ ਹੀ ਮਲਦੀਆਂ ਨਾ ਟਾਲੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
0: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
0: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੁਣ ਚੜਿਆ ਨਾ ਰੂਹ
0: ਫੁੱਲਾਂ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
0: ਹੈਂਡ ਕਰਚੀਫ ਨੂੰ ਉਹ ਫਿਰ ਰੱਖ ਦਿਆ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
0: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਕੋਈ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਕੋਈ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
0: ਜਾਂਦੇਗਾ ਹਾਲਾਂਕਿ ਉਹ ਜਿਹੜੀ ਲਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
0: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕ ਲੱਭਣਾ ਬਾਅਦ ਵਿਚ ਕਾਕਾ ਤੈਨੂੰ ਘਰ ਬਾਰ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਬਾਰ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
1: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਹੈ
1: ਹਾਂਜੀ,
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਹੈ,
1: ਕਿਆ ਬਾਤ ਹੈ, ਵਾਹ,
0: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
0: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
1: ਜਾਣ, ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
0: ਹਾਂਜੀ ਹਾਂਜੀ
1: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
0: ਨੂੰ,
1: ਹਾਂਜੀ ਜੀ,
0: ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨਵੀਂ ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
0: ਚਲੋ ਜੀ
1: ਚਾਰ ਚਫੇਰੇ ਕੱਢਿਆ,
0: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ,
1: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ,
0: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੁੰਦੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
0: ਮੱਤ ਮਾਰ ਦੇਣੀਆਂ ਪਹਿਲੇ ਹੀ,
1: ਹਾਂ ਮੇਰੇ ਮੂੰਹ ਵੱਲ ਵੇਖਣ ਦਈਆਂ ਨੇ, ਹੈ
0: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
1: ਬਿਲਕੁਲ
0: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
1: ਹਾਂਜੀ
0: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਮਾਰਦਾ,
1: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
0: ਹਾਂਜੀ,
1: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ ਇੱਕ ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ ਵਿਚ,
0: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ,
1: ਅੱਛਾ
0: ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ 2-3 ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਰਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
1: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਰਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
0: ਉਦੋਂ ਵਿਹਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
1: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ,
0: ਪਰ ਨਾਨਕਿਆਂ ਦਾ ਤਾਂ ਫਿਰ ਪਿਆਰ ਤੁਸੀਂ ਕਹਿਣਾ,
1: ਹਾਂਜੀ ਹਾਂਜੀ, ਦਵਾਨੀ ਉਹਨਾਂ ਨੇ ਦੇਣੀ, ਉਹ ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
0: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਹੀ ਨਹੀਂ ਸੀ ਹੁੰਦੀਆਂ,
1: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
0: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂ ਅੰਮੀ ਨੇ ਨਵਾ ਕੇ ਹਟਣਾ, ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਆਉਂਦੇ, ਮੈਂ ਮੰਜੇ ਤੇ ਪੈ ਜਾਣਾ, ਉਹ 7 ਕੁ ਦਿਨ ਸਾਡੀ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ, ਤੇ 8ਵੇਂ ਦਿਨ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ, ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਮੈਨੂੰ ਫੇਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਤੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤਾਈ ਆਪਣਾ ਨਾਲ ਹੀ ਗੱਲ ਆ, ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
1: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
0: ਉਹ ਪਦਾਰਥੀ
1: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਰ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
0: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ।
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ, ਤੇ ਅਖਤਰ ਸਾਹਿਬ
0: ਜੀ ਜੀ,
1: ਅੱਜ ਮਦਰ ਡੇ ਵੀ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ, ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਆ ਛੋਟੀ ਜਿਹੀ ਲਿਖੀ
1: ਹੋਈ। ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜਿਹੀ ਕਿਉਂ ਸੁਣਾਉਣੀ ਆ? ਮਾਂ ਦੇ ਉੱਤੇ ਤੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
0: ਉਹਦਾ ਤਾਂ ਜਿਹੜਾ ਹੈਗਾ ਨਾ, ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਦੇਣ ਨਹੀਂ ਦੇ ਸਕਦੀਆਂ।
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ? ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਆ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਆ, ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ।
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਆ
1: ਜੀ, ਬਿਲਕੁਲ ਬਿਲਕੁਲ ਬਿਲਕੁਲ,
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਆ
1: ਜੀ, ਬਿਲਕੁਲ ਸਹੀ ਕਿਹਾ ਤੁਸੀਂ।
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ
0: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਦਦ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ। ਇਹ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ, ਮਾਂ ਨੇ ਇਹਦੀ ਤਰਬੀਅਤ ਕਰਕੇ ਅੱਗੇ ਤੋਰਨੇ ਆ।
1: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ, ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਆ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਆ ਦੁਨੀਆ ਉੱਤੇ। ਅੱਲਾਹ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹਾਸੇ ਚ ਗਈ ਹੋਈ ਆ, ਹਾਸਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਏ,
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇਖ ਜਹਾਜ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ ਤੋਂ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾ ਕੇ ਮਾਂ ਦੀ ਗੋਦ ਸੁੱਟਦਾ ਹੁੰਦਾ, ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ, ਤੇ ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਪੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ।
1: ਬਹੁਤ ਖੂਬ ਜਿਉਂਦੇ ਰਹੋ।
0: ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਹਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਪਿੰਡ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਬਿਨ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਖਤਰ ਸਾਹਿਬ ਵੰਡਰਫੁਲ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬ ਲਿਖਦੇ ਹੋ ਤੁਸੀਂ
0: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
0: ਆਏ ਹਾਏ
1: ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ
0: ਮਾਂ ਨਾ ਹੁੰਦੀ
1: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁੱਡ ਵਿਸ਼ੇਸ਼
0: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਿਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗਿਓਂ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾ ਫਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
0: ਬੜੀ ਮਿਹਰਬਾਨੀ
1: ਖੁਦਾ ਹਾਫਿਜ਼ ਖੁਦਾ ਹਾਫਿਜ਼
0: ਅੱਲਾ
1: ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਆਹ ਹੈਲੋ ਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ
1: ਕਲਾ ਜੀ ਵਾਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
2: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟੌਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਸ਼ਾਦੀ ਯਾਰ ਤੇ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਗੱਲ ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ, ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
1: ਜਾਵਾਂਗਾ। ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ, ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ, ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ। ਹਾਂਜੀ, ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ, ਠੀਕ ਹੈ ਜੀ।
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ, ਬਹਿ ਜਾ
1: ਠੀਕ ਹੈ। ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆਂ ਵਜਾ ਕੇ ਵਜਾ।
2: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਲ ਕੇ
1: ਚਲੋ ਠੀਕ ਹੈ, ਮੈਂ ਸੁਣਾਂਗਾ, ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆਪ।
2: ਤੁਸੀਂ ਹੁਣ ਰੇਡੀਓ ਤੇ ਹੋ?
1: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। ਤੁਹਾਡੇ ਕੋਲ 15 ਮਿੰਟ ਜੇ?
2: ਅੱਛਾ ਜੀ,
1: ਹਾਂਜੀ
2: ਓਕੇ। ਸਾਡੇ ਸਾਰੇ ਸ੍ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ, ਪਰ ਵਾਜ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ, ਉਹਨਾਂ ਵੱਲੋਂ ਅਰਾਧਨਾ ਜੀ, ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
2: ਤੇ ਮੈਂ ਸਾਰੇ ਸ੍ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ,
2: ਤੇ ਹਮੇਸ਼ਾ ਤਤਪਰ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
1: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਹੈ ਰੀਲੀ। ਹਾਂਜੀ,
2: ਤੇ ਆਓ ਆਪਾਂ ਸੁਣਦੇ ਹਾਂ। ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
1: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
2: ਅੱਛਾ ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ।

0: ਬਹੁਤ ਖੂਬ ਬਹੁਤ
1: ਖੂਬ ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

0: ਵਾਹ ਜੀ ਵਾਹ। ਅਰਾਧਨਾ ਜੀ, ਅੱਜ ਮਦਰ ਡੇਅਰੀ ਹੈ, ਤੁਹਾਨੂੰ ਪਤਾ ਹੋਣਾ
1: ਜੀ।
0: ਹਾਂਜੀ, ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
1: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
0: ਮੰਜਲੀ ਦੀਦੀ, ਹਾਂਜੀ
1: ਹਾਂਜੀ। ਮੰਜਲੀ ਦਾ ਮਤਲਬ ਕੀ? ਵਿਚਕਾਰਲੀ।
0: ਅੱਛਾ।
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
0: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਹੈ। ਥੈਂਕ ਯੂ।
1: ਮੰਜਲੀ ਦੀਦੀ।
0: ਅੱਛਾ, ਮੰਜਲੀ ਦੀਦੀ, ਠੀਕ ਹੈ।
1: ਹਾਂਜੀ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
0: ਅੱਛਾ, ਸੁਣਾਓ ਜੀ।
1: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
0: ਕਾਫੀ।
1: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
0: ਅੱਛਾ।
1: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
0: ਤੁਹਾਨੂੰ ਯਾਦ ਨੇ ਜੀ? ਮੈਂ ਬਿਲਕੁਲ
1: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੈਂ ਕਹਿੰਦਾ ਕਿ 200-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ।
0: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
1: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
0: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
1: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
0: ਆ। ਹੁਣ ਵੀ ਤੁਹਾਨੂੰ ਗੁੱਡੀ?
1: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ?
0: ਆਜਾ
1: ਹੁਣ।
0: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
1: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਚਾਰ ਨਾਲ
0: ਗੁੱਡੀ। ਹਾਂਜੀ ਹਾਂਜੀ।
1: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸਿਆ।
0: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
1: ਹਾਂਜੀ।
0: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
1: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
0: ਅੱਛਾ।
1: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
0: ਹੋਏ ਹੋਏ। ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
1: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
0: ਅੱਛਾ।
1: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
0: ਪੁਰਾਣੇ ਜਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਹੈ। ਬਿਲਕੁਲ। ਹਾਂਜੀ।
1: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
0: ਅੱਛਾ।
1: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਯਾਦ ਆਈ, ਮੈਂ ਕਿਹਾ ਦੋ ਕੁੱਤਾ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
0: ਹਾਂ।
1: ਮੈਂ ਚੁੱਪ। ਹਾਂ। ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
0: ਅੱਛਾ।
1: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨਹੀਂ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਫਿਕਰ ਵੀ ਨਾ, ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ। ਤੇ ਉਹ ਆਪਾਂ ਸੁਣਦੇ ਹਾਂ।
2: ਤੂੰ ਕਿਤਨੀ ਅੱਛੀ ਹੈ,

0: ਬਹੁਤ ਵੰਡਰਫੁਲ ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਲਿਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ।
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ।
0: ਨਹੀਂ ਵੰਡਰਫੁਲ ਸੌਂਹ ਵੀ ਜੋ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ, ਠੀਕ ਹੈ ਜੀ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ ਜੀ।
0: ਜੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕੀ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ ਹੈ
1: ਜੀ ਬਿਲਕੁਲ।
0: ਉਹ ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ।
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ ਵੈਸੇ, ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ
1: ਜੀ ਜੀ ਹਾਂਜੀ
0: ਆਉਣ ਦਿਓ।
1: ਓਕੇ ਓਕੇ। ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਬੁਝੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं,
0: बहुत खूब बहुत।
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं,
0: खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा
0: जहारा
1: हाँ जी
0: अच्छा।
1: और मदन मोहन जी का म्यूजिक हैगा जिन्हों का मैं सब तो पहले गीत सुनाया था आपकी नजरों ने।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ। ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ। ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ।
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ।
1: ਕਿਆ ਬਾਤ ਹੈ,
0: ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਵੇਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ
1: ਜੀ। ਹਾਂਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ ਇਸ ਜੱਗ ਵਿਚ ਦੁੱਖ ਬਥੇਰੇ ਨੇ ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ ਆਲਰੇਡੀ ਦੁੱਖ ਬੜੇ ਨੇ ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ
1: ਨਹੀਂ ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੋਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ
0: ਨਹੀਂ ਇਹ ਤੂੰ ਅਰਲੀ ਹੈ ਜੀ ਅਰਲੀ ਹੈ ਸੌਣ ਲੱਗਾ ਸੌਣ ਲੱਗਿਆ
1: ਅੱਛਾ ਅੱਛਾ
0: ਇਸ ਵੇਲੇ ਲੱਗਿਆ ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ
1: ਅੱਛਾ ਜੀ ਧੁੱਪ
0: ਲੱਗੀ ਹੈ ਬਾਹਰ ਧੁੱਪ ਲੱਗੀ ਹੈ
1: ਓਕੇ ਓਕੇ
0: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ ਬੂਟੇ ਲਾਉਣੇ ਨੇ ਬਹੁਤ ਸੋਹਣੇ ਫੁੱਲਾਂ ਵਾਲੇ
1: ਅੱਛਾ ਜੀ
0: ਹਾਂਜੀ ਹਾਂਜੀ
1: ਗੁੱਡ ਗੁੱਡ ਵੈਰੀ ਗੁੱਡ
0: ਤੇ ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ
1: ਥੈਂਕ ਯੂ ਸੋ ਮਚ ਸਰ ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ
0: ਬਹੁਤ ਬਹੁਤ ਮਿਹਰਬਾਨੀ
1: ਬਾਜਵਾ ਸਾਹਿਬ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵੀ ਪਿਆਰ ਓਨਾ ਹੀ ਬਰਕਰਾਰ ਬਲਕਿ ਦਹਾਂ ਨਾਲ ਜਰਬ ਦੇ ਕੇ ਠੀਕ ਹੈ
1: ਜੀ ਜੀ ਓਕੇ ਥੈਂਕ ਯੂ
0: ਹੈਵ ਅ ਨਾਈਸ ਟਾਈਮ ਬਾਏ ਬਾਏ ਬਾਏ ਬਾਏ ਸੋ ਇਹ ਸਨ ਜੀ ਦਿੱਲੀ ਤੋਂ ਅਰਾਧਨਾ ਜੀ ਹੁਣੀ ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ ਤੇ ਦੋਸਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ

मिठे बोलन वाले आप दे दिलां ते राज करन वाला ए है जी प्रवास रेडियो फ्रैंकफर्ट। जी हां, प्रवास रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स प्रवास रेडियो योर ओन रेडियो स्टेशन। एक्सपोज योर सेल्फ हाउ डू यू सी दिस वंडरफुल वर्ल्ड विद योर ओन वॉचिंग आईज एंड एक्सपीरियंस। इज दिस वर्ल्ड रियली वंडरफुल और अगली वर्ल्ड? व्हाट डू यू थिंक? We are only phone call away. दोस्तों बिल्कुल असी तुहाडे तों फोन कॉल अवे ही हां। ते आज है जी शायरो शायरी दा प्रोग्राम, गल्लां बातां दा प्रोग्राम, यानी के तुहाडा अपना प्रोग्राम। तुसी दोस्तों मैनू सिर्फ एक मिस कॉल मारनी है, ते जदों तुसी मैनू मिस कॉल मारो ओ बहुत छोटी सी होनी चाहीदी है, एवें एक बैल वजे जां दो बैलां वजे, ते मैं जो ही पॉसिबल होवे तुहानू कॉल बैक करांगा। ते तुसी मेरी जदों कॉल पिकअप करोगे तुसी ऑन एयर होवोगे। सो आओ दोस्तों, तुसी की लिखदे हो, किस तरह दा लिखदे हो, आओ साडे सारिआं नाल सांझा करो। फिर सारा कुछ सांझा विचार वटांदरे दे विचों सोहणीआं गल्लां निकलदीआं ने। दैट्स दी ब्यूटी ऑफ योर लवली रेडियो स्टेशन। बिल्कुल सज्जनो, दैट्स दी ब्यूटी ऑफ योर लवली रेडियो स्टेशन। To listen us worldwide, log on www.parvazradio.com। दोस्तो अपनी प्ले स्टोर ते जाके ऐप डाउनलोड करो, रेडियो बजना शुरू हो जाएगा। लेकिन एदे नाल रलदे मिलदे कई रेडियो अपीयर होणगे। तुसी दो स्पीकर वाला साडा लोगो है येलो रंग का, आप ते तुसी सुनदे ही हो। मेहरबानी होवेगी जे पंजा सत्तां दसां मित्रां नूं ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ। ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਬਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਗਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ।
ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23, ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-486-9514, 0049-171-486-9514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ ਅੱਜ ਮਦਰ ਡੇ ਹੈ, ਖੂਬਸੂਰਤ ਦਿਨ, ਹਾਂਜੀ, ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ, ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ, ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਜੇ ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ, ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਵਾ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ, ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿਛਾਂ ਦੇ ਨਾਲ, ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ, ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ, ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ,
ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ

0: ਆਵਾਜ਼ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ 'ਚ ਵਾਧਾ ਕਰਦਾ, ਖੂਬਸੂਰਤ ਲਬਾਂ 'ਤੇ ਹਾਸੇ ਖਿਲਾਰਦਾ, ਆਪ ਸਭ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਸੱਜਣੋ ਦਿਲਾਂ 'ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ 'ਤੇ ਤਿਊੜੀਆਂ, ਲਬਾਂ 'ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ 'ਚ ਭੜਥੂ ਪਾਉਣ ਵਾਲਾ ਅਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ 'ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰਸੈਲਫ ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਅਰ ਓਨ ਵਾਚਿੰਗ ਆਈਜ਼, ਐਂਡ ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਅਤੇ ਆ ਜਾਓ ਸੱਜਣੋ ਹਰ ਵਾਰੀ ਦੀ ਤਰ੍ਹਾਂ, ਜਿਸ ਤਰ੍ਹਾਂ ਮੈਂ ਹਰ ਵਾਰੀ ਰਿਕੁਐਸਟ ਕਰਦਾ ਕਿ ਤੁਸੀਂ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਅਤੇ ਮੈਂ ਹਾਜ਼ਰ ਹੋ ਜਾਵਾਂਗਾ ਜਿਉਂ ਹੀ ਟਰਨ ਬਾਈ ਟਰਨ ਤੁਹਾਡੀ ਵਾਰੀ ਆਵੇਗੀ। ਅਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਜੋ ਲਿਖਦੇ ਹੋ ਆਓ ਸਾਰਿਆਂ ਨਾਲ ਸਾਂਝਾ ਕਰੋ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਲਿਖਦੇ ਹੋ ਅਤੇ ਲੋਕ ਕਿਸ ਤਰ੍ਹਾਂ ਲਿਖਦੇ ਨੇ ਉਹਦਾ ਤੁਹਾਨੂੰ ਪਤਾ ਲੱਗ ਸਕੇ, ਤਾਂ ਕਿ ਇਹ ਤਾਂ ਹੀ ਇਹ ਮਹਿਫਿਲ ਸਜਾਈ ਗਈ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਗੁਪਤ ਰੱਖਣਾ, ਉਹ ਤਾਂ ਫਿਰ ਕਿਸੇ ਨੂੰ ਪਤਾ ਨਹੀਂ ਲੱਗੇਗਾ, ਤਾਂ ਆਪਣੀ ਸੋਚ ਦਾ ਇਜ਼ਹਾਰ ਕਰੋ। ਠੀਕ ਹੈ ਜੀ, ਅਤੇ ਗੱਲ ਇਸ ਤਰ੍ਹਾਂ ਵਾ ਭਾਈ, ਮਿਸ ਕਾਲ ਮਾਰੋਗੇ ਤਾਂ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ। ਆ ਜਿਹੜਾ ਸੱਜਣ ਮਿਸ ਕਾਲ ਨਹੀਂ ਮਾਰੇਗਾ ਉਹਨੂੰ ਬੈਕ ਕਾਲ ਨਹੀਂ ਕੀਤੀ ਜਾ ਸਕਦੀ। ਸੋ ਇਸ ਕਰਕੇ ਜਿਹੜੇ ਸੱਜਣ ਭਾਈ ਲਿਖਦੇ ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਕਿ ਸ਼ਾਇਰੋ ਸ਼ਾਇਰੀ ਨਹੀਂ ਕਰਦੇ, ਉਹ ਵੀ ਸਾਨੂੰ ਕਾਲ ਕਰਨ, ਉਹ ਕਿਸੇ ਟੌਪਿਕ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਜੋ ਉਹਨਾਂ ਨੂੰ ਪਸੰਦ ਹੈ। ਲੱਖਾਂ ਟੌਪਿਕ ਨੇ ਸਮਾਜ ਨਾਲ ਸੰਬੰਧਿਤ, ਵਾਤਾਵਰਣ ਨਾਲ ਸੰਬੰਧਿਤ, ਰਾਜਨੀਤੀ ਨਾਲ ਸੰਬੰਧਿਤ, ਸਾਡੀਆਂ ਜ਼ਿੰਦਗੀ ਦੇ ਨਾਲ ਸੰਬੰਧਿਤ, ਹਾਂਜੀ ਬਹੁਤ ਸਾਰੇ ਟੌਪਿਕ ਨੇ। ਤੁਸੀਂ ਕਿਸੇ ਟੌਪਿਕ ਦੇ ਉੱਤੇ ਵੀ ਆਣ ਕੇ ਸਾਡੇ ਨਾਲ ਗੱਲਬਾਤ ਕਰੋਗੇ ਤਾਂ ਸਾਨੂੰ ਖੁਸ਼ੀ ਹੋਵੇਗੀ। ਸੋ ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਅਰ ਵਿਊਸ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravazradio.com. ਦੋਸਤੋ ਸਾਡੀ ਐਪ 5-7 ਦੋਸਤਾਂ ਨੂੰ ਡਾਊਨਲੋਡ ਕਰਵਾਓ, ਤੁਸੀਂ ਤਾਂ ਸੁਣਦੇ ਹੀ ਹੋ, ਆਪ ਸਭ ਦੀ ਮਿਹਰਬਾਨੀ ਹੋਏਗੀ। www.pravazradio.com ਪਲੇ ਸਟੋਰ 'ਤੇ ਜਾ ਕੇ ਤੁਸੀਂ ਇਹ ਡਾਊਨਲੋਡ ਕਰ ਲੈਣੀ ਹੈ। ਅਤੇ ਮੈਂ ਹਾਂ ਜੀ ਆਪਦਾ ਦੋਸਤ ਅਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, and a very, very, very good evening, all the lovely and sweet people of this planet. ਜਿੰਦਾ ਮੁਰਦੇ ਵੀ ਹੁੰਦੇ ਨੇ, ਅੱਖਾਂ ਝਮਕਣ ਤੇ ਸਾਹ ਲੈਂਦੇ ਨੇ, ਜਿੱਥੇ ਅਣਖ ਆਬਰੂ ਨਹੀਂ ਹੁੰਦੀ ਉਸ ਭੀੜ ਨੂੰ ਇੱਜੜ ਕਹਿੰਦੇ ਨੇ, ਬਿਨਾਂ ਅਕਲ ਹਜੂਮ ਵੀ ਹੇੜ ਹੁੰਦਾ ਤੇ ਸ਼ਿਕਾਰੀ ਚੜ ਟੰਬਣੇ ਤੇ ਬਹਿੰਦੇ ਨੇ, ਜੇ ਮੁਰਦੇ ਵੀ ਤੁਰਦੇ ਫਿਰਦੇ ਨੇ ਫਿਰ ਜ਼ਿੰਦਗੀ ਕਿਸ ਨੂੰ ਕਹਿੰਦੇ ਨੇ, ਉਹ ਲਸ਼ਕਰ ਨਹੀਂ ਵੱਗ ਕਹੋ ਜੋ ਇਕੱਲੇ ਸ਼ੇਰ ਅੱਗੇ ਭੱਜ ਪੈਂਦੇ ਨੇ, ਅਤੇ ਉਹ ਖਿੱਤਾ ਵੀ ਸ਼ਮਸ਼ਾਨ ਹੁੰਦਾ ਜਿੱਥੇ ਲੋਟੂ ਗੱਦੀਆਂ 'ਤੇ ਬਹਿੰਦੇ ਨੇ, ਭਾਈ ਉਹ ਖਿੱਤਾ ਵੀ ਸ਼ਮਸ਼ਾਨ ਹੁੰਦਾ ਜਿੱਥੇ ਲੋਟੂ ਗੱਦੀਆਂ 'ਤੇ ਬਹਿੰਦੇ ਨੇ। ਸ਼ਮਸ਼ਾਨ ਹੀ ਹੋਇਆ, ਮੁਰਦੇ ਹੀ ਹੋਏ ਜੇ ਤੁਹਾਨੂੰ 100-100 ਸਾਲ ਹੋਣ ਲੱਗਾ ਅਤੇ ਅਜੇ ਵੀ ਅਨਪੜ੍ਹਾਂ ਅਤੇ ਸਮਗਲਰਾਂ ਨੂੰ ਚੁਣਦੇ ਹੋ ਅਤੇ ਮੁਰਦੇ ਹੋ ਤੁਸੀਂ ਸਾਹ ਲੈਣ ਵਾਲੇ। ਹਾਂਜੀ, ਸੋ ਵੈਰੀ ਗੁੱਡ ਆਫਟਰਨੂਨ। ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਗੱਲ ਇਸ ਤਰ੍ਹਾਂ ਕਿ ਅੱਜ ਹੈ ਜੀ ਸੰਡੇ ਅਤੇ ਡੇਟ ਹੈ ਅੱਜ 14 ਜੂਨ ਹੈ ਜੀ, ਅਤੇ ਅੱਜ ਟੈਂਪਰੇਚਰ ਹੈ ਸਾਡੇ ਇੱਥੇ 19, ਕਲਾਉਡੀ ਵੈਦਰ ਹੈ, ਮਾੜੀ ਮਾੜੀ ਠੰਡੀ ਹਵਾ ਆਉਣ ਰਹੀ ਹੈ ਪਰ ਠੀਕ ਹੈ। ਅਤੇ ਕੱਲ੍ਹ ਬਹੁਤ ਸੋਹਣਾ ਵੈਦਰ ਸੀ ਪਰ ਆਉਣ ਵਾਲਾ ਹਫ਼ਤਾ ਜਿਹੜਾ ਨਾ ਉਹ ਤਕਰੀਬਨ ਡੇਲੀ ਧੁੱਪ ਲੱਗਿਆ ਕਰੇਗੀ, ਅਤੇ ਧੁੱਪ ਵੀ ਲੱਗੇ ਤਾਂ ਹੁਣ ਧੁੱਪੇ ਨਹੀਂ ਬੈਠਾ ਜਾਂਦਾ, ਬੜੀ ਚੁੱਭਣ ਵਾਲੀ ਧੁੱਪ ਲੱਗਦੀ। ਸੈਚਰਡੇ ਇਸੇ ਤਰ੍ਹਾਂ ਦੀ ਧੁੱਪ ਲੱਗੀ ਸੀ ਕੱਲ੍ਹ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਦੁਪਹਿਰ ਦੇ 3:16 ਹੋ ਗਏ ਨੇ ਜੀ। ਹਾਂਜੀ, ਅਤੇ ਦੋਸਤੋ ਤੁਸੀਂ ਕੋਈ ਮਤਲਬ ਕਿ ਆਪਣੀ ਖੁਸ਼ੀ ਗਮੀ ਸਾਡੇ ਨਾਲ ਸਾਂਝੀ ਕਰੋ, ਅਸੀਂ ਅੱਗੋਂ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਘਰ ਦੇ ਪਰਿਵਾਰ ਦੇ ਵਿੱਚ ਕਿਸੇ ਨੇ ਕੋਈ ਮਾਰਕਾ ਮਾਰਿਆ ਬੱਚੇ ਨੇ, ਜਾਂ ਕੋਈ ਕਿਸੇ ਕਿਸਮ ਦੀ ਸ਼ਾਦੀ ਵਿਆਹ ਜਨਮ ਦਿਨ ਹੈ ਅਤੇ ਸਾਡੇ ਨਾਲ ਸਾਂਝਾ ਕਰੋ, ਅਸੀਂ ਅੱਗੋਂ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ। ਖੁਸ਼ੀਆਂ ਸਾਂਝੀਆਂ ਕਰਨ ਨਾਲ ਖੁਸ਼ੀ ਜਿਹੜੀ ਆ ਉਹ ਵੱਧਦੀ ਹੈ, ਗਮ ਸਾਂਝਾ ਕਰਨ ਨਾਲ ਗਮ ਘਟਦਾ ਜੀ। ਅਤੇ ਸਾਡੇ ਸ਼ਹਿਰ ਦੇ ਟਾਊਨ ਦੇ ਵਿੱਚ ਇੱਕ ਬੜੀ ਪੁਰਾਣੀ ਹੈ ਜੀ ਆਟੋ ਵਰਕਸ਼ਾਪ, ਅਤੇ ਉਹ ਆਟੋ ਵਰਕਸ਼ਾਪ ਜਿਹੜੀ ਹੈ ਉਹ ਸਿੱਕੇ ਬੰਦ ਬੜੇ ਐਕਸਪੀਰੀਅੰਸ ਹੈਂਡ ਲੋਕ ਕੰਮ ਕਰਦੇ ਨੇ, ਆਟੋ ਰਾਈਫਨ ਆ ਐਫਸੀਲੋਨ ਉਹਦਾ ਨਾਮ ਹੈ ਜੀ। ਅਤੇ ਤੁਸੀਂ ਤੁਹਾਡੀ ਜਿਹੜੀ ਕਾਰ ਹੈ ਉਹ ਕਿਸੇ ਵੀ ਕੰਪਨੀ ਦੀ ਹੋਵੇ, ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ, ਗੱਲ ਮੁੱਕੀ ਜੀ ਸ਼ਾਰਟਕੱਟ ਲਫਜ਼ਾਂ ਦੇ ਵਿੱਚ, ਅਤੇ ਉਹ ਸਿੱਕੇ ਬੰਦ ਕੰਮ ਕਰਨਗੇ। ਹਾਂਜੀ, ਤੁਸੀਂ ਚਾਬੀਆਂ ਦੇ ਦਿਓ, ਤੁਹਾਡੀ ਟੁੱਫ ਵਗੈਰਾ ਹਰ ਤਰ੍ਹਾਂ ਦੇ ਇਹੋ ਜਿਹੇ ਕੰਮ ਉਹ ਖੁਦ ਕਰਵਾਉਂਦੇ ਨੇ, ਭਰੋਸੇਯੋਗ ਕੰਮ ਕਰਨਗੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਉਹ 10% ਲੈਸ ਕਰ ਦੇਣਗੇ, ਅਤੇ ਉਹ ਨੇ ਜੀ ਫਰੀਡਨ ਸਟਰਾਸੇ 106 ਹੁੰਦ ਫੀਐਸਿਸ਼ ਦੇ ਵਿੱਚ, ਅਤੇ 6 3 6 5 ਮਿਊਲੈਮ ਦੇ ਵਿੱਚ ਜੀ। ਜ਼ਰੂਰ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਕੋਈ ਕਾਰ ਸੰਬੰਧਿਤ ਕੋਈ ਰਿਪੇਅਰ ਕਰਵਾਉਣ ਦੀ ਜ਼ਰੂਰਤ ਪਵੇ। ਅਤੇ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਮੈਂ ਨਾ ਤੁਹਾਨੂੰ ਇੱਕ ਗਾਣਾ ਸੁਣਾਵਾਂਗਾ, ਬੜਾ ਪੁਰਾਣਾ, ਕੋਈ 50 ਸਾਲ ਪਹਿਲਾਂ ਅਸੀਂ ਉਹ ਗਾਣਾ ਸੁਣਿਆ ਸੀ ਮੁਹੰਮਦ ਰਫੀ ਸਾਹਿਬ ਹੁਣਾਂ ਦੀ ਕਵਾਲੀ ਸੀ ਪੰਜਾਬੀ ਫਿਲਮ ਲਾਜੋ ਦੇ ਵਿੱਚ, ਜਦੋਂ ਅਸੀਂ ਨਾ ਮਤਲਬ ਕਿ ਇਹ ਫਿਲਮ ਦੇਖੀ ਸੀ ਬਚਪਨ ਦੇ ਵਿੱਚ, ਅਤੇ ਉਹ ਅੱਜ ਤੁਹਾਨੂੰ ਸੁਣਾ ਰਿਹਾ ਕਵਾਲੀ ਹੈ। ਅਤੇ ਆ ਲਓ ਜੀ ਕਵਾਲੀ ਸੁਣੋ, ਉਹਦੇ ਬਾਅਦ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰ ਦਿਆਂਗੇ, ਠੀਕ ਹੈ ਜੀ। ਲਓ
1: ਤੋਬਾ ਤੋਬਾ ਨਾ ਕਰੀ।

ਇਹ ਸੀ ਜੀ ਰਫੀ ਸਾਹਿਬ ਹੁਣਾਂ ਦੀ ਕਵਾਲੀ ਜਿਹੜੀ ਤੁਸੀਂ ਹੁਣੇ ਸੁਣੀ ਹੈ। ਇਹ ਲਾਜੋ ਫਿਲਮ ਜਿਹੜੀ ਸੀ ਇਹ 1959 ਦੇ ਵਿੱਚ ਬਣੀ ਸੀ। ਹਾਂਜੀ ਅੰਦਾਜ਼ਾ ਲਾ ਲਓ। ਸੋ ਦੋਸਤੋ ਮੈਂ ਆਪਣੀ ਇੱਕ ਰਚਨਾ ਤੁਹਾਨੂੰ ਸੁਣਾਉਣ ਲੱਗਾ ਅਤੇ ਉਹਦੇ ਤੋਂ ਬਾਅਦ ਆਪ ਜੀ ਦੀਆਂ ਕਾਲਾਂ ਲੈਣੀਆਂ ਸ਼ੁਰੂ ਕਰ ਦਿਆਂਗਾ। ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ। ਮੇਰੇ ਦੇਸ਼ ਦਾ ਦੋਸਤੋ ਰੱਬ ਰਾਖਾ, ਸਭ ਟਹਿਣੀਆਂ ਉੱਲੂਆਂ ਮੱਲੀਆਂ ਨੀ ਬਾਈ, ਸਭ ਟਹਿਣੀਆਂ ਉੱਲੂਆਂ ਮੱਲੀਆਂ ਨੀ। ਸਵੇਰੇ ਜਦੋਂ ਤੁਸੀਂ ਖਬਰਾਂ ਸੁਣਦੇ ਹੋ ਦੋਸਤੋ, ਦੇਖਿਆ ਕਿੱਦਾਂ ਦੀਆਂ ਖਬਰਾਂ ਆਉਂਦੀਆਂ ਨੇ, ਮੂਡ ਹੀ ਆਫ ਹੋ ਜਾਂਦਾ। ਹਰ ਡਿਪਾਰਟਮੈਂਟ 'ਚ ਘਪਲਾ ਹੋਣ ਡਿਆ ਵੈ। ਹਾਂਜੀ ਹਰ ਡਿਪਾਰਟਮੈਂਟ ਦੇ ਵਿੱਚ ਘਪਲਾ ਹੋਣ ਡਿਆ ਅਤੇ ਉੱਲੂ ਹੀ ਬੈਠੇ ਹੋਏ ਹਰ ਸ਼ਾਕ ਦੇ ਉੱਤੇ। ਮੇਰੇ ਦੇਸ਼ ਦਾ ਦੋਸਤੋ ਰੱਬ ਰਾਖਾ, ਸਭ ਟਹਿਣੀਆਂ ਉੱਲੂਆਂ ਮੱਲੀਆਂ ਨੀ, ਹਰ ਬਾਗ ਕਾਵਾਂ ਦਾ ਰਾਜ ਆਇਆ ਅਤੇ ਉੱਡ ਗੁਲਸ਼ਨ 'ਚੋਂ ਕੋਇਲਾਂ ਚੱਲੀਆਂ ਨੇ। ਹਰ ਬਾਗ 'ਚ ਕਾਵਾਂ ਦਾ ਰਾਜ ਆਇਆ, ਉੱਡ ਗੁਲਸ਼ਨ 'ਚੋਂ ਕੋਇਲਾਂ ਚੱਲੀਆਂ ਨੀ। ਚਕੋਰ ਚੰਨ ਦੀ ਪਈ ਉਡੀਕ ਕਰਦੀ, ਔਰ ਫੜ ਉੱਲੂਆਂ ਪਾਈਆਂ ਜੱਲੀਆਂ ਨੀ, ਫੜ ਉੱਲੂਆਂ ਪਾਈਆਂ ਜੱਲੀਆਂ ਨੀ ਅਤੇ ਘੋਰਨੇ ਸ਼ੇਰਾਂ ਦੇ ਗਿੱਦੜ ਕਲੋਲ ਕਰਦੇ, ਘੋਰਨੇ ਸ਼ੇਰਾਂ ਦੇ ਗਿੱਦੜ ਕਲੋਲ ਕਰਦੇ, ਜੂਹਾਂ ਚੀਤਿਆਂ ਦੀਆਂ ਕੁੱਤਿਆਂ ਮੱਲੀਆਂ ਨੀ, ਜੂਹਾਂ ਚੀਤਿਆਂ ਦੀਆਂ ਕੁੱਤਿਆਂ ਮੱਲੀਆਂ ਨੀ। ਦਹਿਸ਼ਤ ਬਾਜ ਦੀ ਆਂਡੇ ਸੱਪ ਪੀ ਗਏ, ਦਹਿਸ਼ਤ ਬਾਜ ਦੀ ਆਂਡੇ ਸੱਪ ਪੀ ਗਏ ਅਤੇ ਘੁੱਗੀਆਂ ਲੜਨ ਕਾਵਾਂ ਨਾਲ ਚੱਲੀਆਂ ਨੀ ਬਾਈ, ਘੁੱਗੀਆਂ ਲੜਨ ਕਾਵਾਂ ਨਾਲ ਚੱਲੀਆਂ ਨੀ। ਤੋਰੇ ਚਾਵਾਂ ਨਾਲ ਪਰਦੇਸੋਂ ਨਾ ਆਏ ਮੁੜ ਕੇ, ਤੋਰੇ ਚਾਵਾਂ ਨਾਲ ਪਰਦੇਸੋਂ ਨਾ ਆਏ ਮੁੜ ਕੇ, ਮਾਵਾਂ ਰੋਂਦੀਆਂ ਪਿੱਛੇ ਕੱਲੀਆਂ ਨੀ ਭਾਈ, ਮਾਵਾਂ ਰੋਂਦੀਆਂ ਪਿੱਛੇ ਕੱਲੀਆਂ ਨੀ। ਹਾਕਮ ਚੋਰ ਤੇ ਸਾਧ ਬਦਮਾਸ਼ ਇੱਥੇ, ਹਾਕਮ ਚੋਰ ਤੇ ਸਾਧ ਬਦਮਾਸ਼ ਇੱਥੇ, ਸਭੇ ਕਹਾਣੀਆਂ ਇੱਥੇ ਹਵਾਲੀਆਂ ਨੀ ਭਾਈ, ਸਭ ਕਹਾਣੀਆਂ ਇੱਥੇ ਹਵਾਲੀਆਂ ਨੀ। ਚੂਹੇ ਟੇਬਲ ਤੇ ਬੈਠ ਕੇ ਕੇਕ ਖਾਂਦੇ, ਕਿੰਨੀਆਂ ਮੌਜਾਂ ਲੱਗੀਆਂ ਨੇ, ਚੂਹੇ ਟੇਬਲ ਤੇ ਬੈਠ ਕੇ ਕੇਕ ਖਾਂਦੇ, ਹੁਣ ਬਿੱਲੀਆਂ ਦੇ ਗਲ ਟੱਲੀਆਂ ਨੀ। ਸਾਵਨ ਆਉਂਦਾ ਪਰ ਮੋਰ ਨਹੀਂ ਪੈਲ ਪਾਉਂਦੇ, ਸਾਵਨ ਆਉਂਦਾ ਪਰ ਮੋਰ ਨਹੀਂ ਪੈਲ ਪਾਉਂਦੇ, ਸਭ ਥਾਵਾਂ ਆਬਾਦੀ ਨੇ ਮੱਲੀਆਂ ਨੀ ਭਾਈ, ਸਭ ਥਾਵਾਂ ਆਬਾਦੀ ਨੇ ਮੱਲੀਆਂ ਨੀ। ਇਨਸਾਨੀਅਤ ਗਾਇਬ ਤੇ ਗੁੰਡੇ ਪ੍ਰਧਾਨ ਇੱਥੇ, ਇਨਸਾਨੀਅਤ ਗਾਇਬ ਤੇ ਗੁੰਡੇ ਪ੍ਰਧਾਨ ਇੱਥੇ, ਨੇਕ ਰੂਹਾਂ ਝੂਰਦੀਆਂ ਕੱਲੀਆਂ ਨੀ, ਨੇਕ ਰੂਹਾਂ ਝੂਰਦੀਆਂ ਕੱਲੀਆਂ ਨੀ। ਹਰ ਚਿਹਰੇ 'ਚੋਂ ਹੁਣ ਹੈ ਖੌਫ ਆਉਂਦਾ ਭਾਈ, ਹਰ ਚਿਹਰੇ 'ਚੋਂ ਹੁਣ ਹੈ ਖੌਫ ਆਉਂਦਾ, ਫਿਰਕਾ ਪ੍ਰਸਤੀ ਪਾਈਆਂ ਤਰਥੱਲੀਆਂ ਨੀ, ਫਿਰਕਾ ਪ੍ਰਸਤੀ ਪਾਈਆਂ ਤਰਥੱਲੀਆਂ ਨੀ। ਮਾਰ ਧਾੜ ਮੰਗਿਆਈ ਅਨਿਆਏ ਤੇ ਜ਼ੁਲਮ ਵਧਿਆ,
ਮਾਰ ਧਾੜ ਮੰਗਿਆਈ ਅਨਿਆਏ ਤੇ ਜ਼ੁਲਮ ਵਧਿਆ ਕੰਧਾਂ ਚਾਰੇ ਮੁਲਕ ਦੀਆਂ ਹੱਲੀਆਂ ਨੀ ਭਾਈ ਕੰਧਾਂ ਚਾਰੇ ਮੁਲਕ ਦੀਆਂ ਹੱਲੀਆਂ ਨੀ ਸੁੱਚਾ ਸਿਆ ਜਿਸ ਪੱਤਣ ਤੇ ਸ਼ੇਰਾਂ ਨੇ ਘਾਤ ਲਾਈ ਭਾਈ ਜਿਸ ਪੱਤਣ ਤੇ ਸ਼ੇਰਾਂ ਨੇ ਘਾਤ ਲਾਈ ਪਾਣੀ ਪੀਣ ਹਰਨੀਆਂ ਚੱਲੀਆਂ ਨੀ ਪਾਣੀ ਪੀਣ ਹਰਨੀਆਂ ਚੱਲੀਆਂ ਨੀ ਸੋ ਇਹ ਤੇ ਸੀ ਜੀ ਰੂਪ ਰੇਖਾ ਸਾਡੇ ਸੋਹਣੇ ਦੇਸ਼ ਦੀ ਹਾਂਜੀ ਅਤੇ ਹੁਣ ਸੁਣਨੇ ਆ ਤੁਹਾਡੀਆਂ ਗੱਲਾਂ ਬਾਤਾਂ ਵੈਸੇ ਜਦੋਂ ਅਸੀਂ ਸਮੂਹਿਕ ਤੌਰ 'ਤੇ ਆਪਣੇ ਸਮਾਜ ਵੱਲ ਹਾਂਜੀ ਆਪਣੇ ਆਪਣੇ ਮੁਲਕ ਵੱਲ ਆਪਣੇ ਰੀਤੀ ਰਿਵਾਜਾਂ ਵੱਲ ਆਪਣੀ ਸੋਚ ਵੱਲ ਰਹਿਣੀ ਬਹਿਣੀ ਵੱਲ ਅਕਲ ਵੱਲ ਅਤੇ ਮੂਰਖਤਾ ਵੱਲ ਜਾਦੂ ਟੂਣਿਆਂ ਵੱਲ ਹਾਂਜੀ ਪੁੱਠੀ ਸੋਚ ਵੱਲ ਜਦੋਂ ਅਸੀਂ ਧਿਆਨ ਮਾਰਦੇ ਹਾਂ ਦੋਸਤੋ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਇੰਟੈਲੀਜੈਂਟ ਜਾਂ ਮੈਨਰਡ ਲੋਕ ਹੈ ਨਹੀਂ ਹੈਗੇ ਨੇ ਦੇਸ਼ ਨੂੰ ਪਿਆਰ ਕਰਨ ਵਾਲੇ ਵੀ ਹੈਗੇ ਨੇ ਪਰ ਉਹ ਬਹੁਤ ਘੱਟ ਆਟੇ 'ਚ ਲੂਣ ਵੀ ਨਹੀਂ ਬਹੁਤਾ ਜਿਹੜਾ ਮਤਲਬ ਕਿ ਸਾਡਾ ਜਿਹੜਾ ਮਜੋਰਿਟੀ ਹੈ ਉਹ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਉਹ ਲਫ਼ਜ਼ ਮੈਂ ਰੇਡੀਓ 'ਤੇ ਨਹੀਂ ਮੂੰਹ 'ਚੋਂ ਕੱਢਣੇ ਚਾਹੁੰਦਾ ਜੋ ਜੋ ਮਹਿਸੂਸ ਕੀਤਾ ਜਾਂਦਾ ਨਾ ਉਸ ਸੁਸਾਇਟੀ ਦੇ ਵਿੱਚ ਵੜ ਕੇ ਜਿਹੜੇ ਇੰਡੀਆ ਵਿੱਚ ਹੀ ਰਹਿੰਦੇ ਨੇ ਉੱਥੇ ਹੀ ਜੰਮੇ ਪਲੇ ਅਤੇ ਉੱਥੇ ਹੀ ਵੱਡੇ ਹੋ ਕੇ ਸਰਵਿਸਾਂ ਵਿਆਹੇ ਗਏ ਉਹ ਆਦੀ ਨੇ ਇਸ ਮਾਹੌਲ ਦੇ ਉਹ ਮਤਲਬ ਅਡਿਕਟਡ ਤਾਂ ਨਹੀਂ ਚਲੋ ਮੈਂ ਅਡਿਕਟਡ ਹੀ ਨੇ ਉਹ ਆਦੀ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਦੇ ਦੋਸਤੋ ਜਿਹੜੇ ਸੱਜਣ ਬਾਹਰ ਦੀ ਦੁਨੀਆ ਵੇਖ ਲੈਂਦੇ ਨੇ ਜਦੋਂ ਉਹ ਜਾਂਦੇ ਨੇ ਆਪਣੀ ਉਸ ਸੁਸਾਇਟੀ ਦੇ ਵਿੱਚ ਤਾਂ ਉਹ ਸਫੋਕੇਟਡ ਫੀਲ ਕਰਦੇ ਨੇ ਕਿ ਸੋਚ ਕਿਸ ਤਰ੍ਹਾਂ ਦੀ ਹੈ ਲੋਕਾਂ ਦੀ ਅਜੇ ਤੱਕ ਅਕਲ ਦੀ ਡੈਫੀਨੇਸ਼ਨ ਨਹੀਂ ਇਹਨਾਂ ਨੂੰ ਆਈ ਅਤੇ ਆਪਣੇ ਆਪ ਵਿੱਚ ਜਗਤ ਗੁਰੂ ਬਣੇ ਫਿਰਦੇ ਨੇ ਅਤੇ ਵੈਸੇ ਵੀ ਤੁਸੀਂ ਵੇਖ ਲਓ ਦੋਸਤੋ ਜਿਹੜਾ ਬੰਦਾ ਬੇਕੂਫ ਹੋਏਗਾ ਉਹਦੀ ਧੌਣ 'ਚ ਸਰੀਆ ਹੋਏਗਾ ਅਤੇ ਉਹ ਬੜਾ ਆਕੜ ਵਾਲਾ ਹੋਏਗਾ ਅਤੇ ਬੜੀਆਂ ਅਸਮਾਨੋਂ ਤਾਰੇ ਤੋੜ ਤੋੜ ਕੇ ਗੱਲਾਂ ਕਰੇਗਾ ਹਰ ਅਕਲ ਵਾਲੇ ਬੰਦੇ 'ਚ ਠਰੰਮਾ ਹੁੰਦਾ ਸਹਿ ਸੁਭਾਅ ਹੁੰਦਾ ਉਸ ਬੰਦੇ ਕੋਲ ਔਰ ਉਹ ਹੌਲੀ ਗੱਲ ਕਰਦਾ ਅਤੇ ਦਲੀਲ ਨਾਲ ਅਤੇ ਲੌਜਿਕ ਨਾਲ ਗੱਲਬਾਤ ਕਰਦਾ ਅਤੇ ਫਿਰ ਅੰਦਾਜ਼ਾ ਲਾ ਲਓ ਜੇ ਤੁਸੀਂ ਜਗਤ ਗੁਰੂ ਸਮਝਦੇ ਹੋ ਆਪਣੇ ਆਪ ਕਾਹਦੇ ਵਿੱਚ ਤੁਸੀਂ ਪਹਿਲੀ ਗੱਲ 'ਤੇ ਆ ਜਗਤ ਗੁਰੂ ਸਮਝਦੇ ਹੋ ਅੰਧ ਵਿਸ਼ਵਾਸ ਦੇ ਝੱਖੜ ਝੁੱਲਣ ਡਏ ਨੇ ਮੂਰਖਤਾ ਦੀਆਂ ਹਨੇਰੀਆਂ ਆਉਣ ਡਈਆਂ ਨੇ ਪਰ ਮੈਂ ਫਿਰ ਕਹਿ ਦਿਆਂ ਕਿ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਉੱਥੇ ਇਸੇ ਤਰ੍ਹਾਂ ਦੇ ਇਹਨੇ ਵਿੱਚ ਬਹੁਤ ਵਧੀਆ ਸੁਸਾਇਟੀ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਵੀ ਲੋਕ ਨੇ ਹਾਂਜੀ ਜਿੰਨੇ ਜਿੰਨਾ ਮਤਲਬ ਕਿ ਪਬਲਿਕ ਹੋਏਗੀ ਉਹ 3% ਵਿੱਚ ਸਾਧ ਤੁਰੇ ਇੰਨਾ ਕੁ ਸਾਧ ਹੈ ਉੱਥੇ ਮੰਗਣ ਵਾਲਿਆਂ ਨੇ ਵੀ ਸਾਧਾਂ ਵਾਲੇ ਕੱਪੜੇ ਪਾਏ ਹੋਣਗੇ ਅਤੇ ਜਿਹੜੇ ਸਾਧ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈ ਉਹ ਵੀ ਮੰਗਣ ਵਾਲੇ ਹੀ ਨੇ ਸਮਾਜ ਵਿੱਚ ਬਹੁਤ ਸਾਰਾ ਕੰਪੀਟੀਸ਼ਨ ਵਧਣ ਕਰਕੇ ਹਾਂਜੀ ਅਤੇ ਮਤਲਬ ਕਿ ਜਗ੍ਹਾ ਮੁੱਕਦੀ ਜਾ ਰਹੀ ਹੈ ਜਗ੍ਹਾ ਤੰਗ ਹੁੰਦੀਆਂ ਜਾ ਰਹੀਆਂ ਨੇ ਫਲਸਟ੍ਰੇਸ਼ਨ ਆ ਰਹੀ ਹੈ ਥੋੜ੍ਹੀ ਥੋੜ੍ਹੀ ਜਗ੍ਹਾ ਦੀ ਕਰੋੜਾਂ 'ਚ ਕੀਮਤ ਪੈਣ ਡਈ ਹੈ ਹਾਂਜੀ ਅਤੇ ਹੋਰ 20-30 ਸਾਲ ਨੂੰ ਇੱਥੇ ਕੀ ਬਣੇਗਾ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਜਿਹਨਾਂ ਨੇ ਸਾਨੂੰ ਡਿਸਿਪਲਿਨ ਸਿਖਾਉਣਾ ਜਿਨ੍ਹਾਂ ਨੇ ਡਿਸਿਪਲਿਨ ਲਾਗੂ ਕਰਨਾ ਉਹਨਾਂ ਨੂੰ ਖੁਦ ਡਿਸਿਪਲਿਨ ਉਹ ਖੁਦ ਡਿਸਿਪਲਿਨਡ ਨਹੀਂ ਲੋਕ ਹੈਗੇ ਅਤੇ ਸਾਡੇ ਤੇ ਜਿਹੜੇ ਤੁਸੀਂ ਸਿਫਾਰਿਸ਼ਾਂ ਦੇ ਨਾਲ ਮਤਲਬ ਕਿ ਅਗਰ ਪੋਸਟਾਂ ਲਈਆਂ ਨੇ ਸਾਡੇ ਪ੍ਰੋਫੈਸਰਾਂ ਕੋਲ ਡਿਗਰੀਆਂ ਹੈ ਨਹੀਂ ਜਿੰਨਾ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਕੋਲ ਬੜੇ ਬੜੇ ਇੰਟੈਲੀਜੈਂਟ ਪ੍ਰੋਫੈਸਰ ਵੀ ਨੇ ਬਹੁਤ ਇੰਟੈਲੀਜੈਂਟ ਪ੍ਰੋਫੈਸਰ ਨੇ ਅਤੇ ਬਾਹਰ ਦੀਆਂ ਸਟੇਟਾਂ 'ਚੋਂ ਡਿਗਰੀਆਂ ਲੈ ਕੇ ਪ੍ਰੋਫੈਸਰ ਲੱਗੇ ਨੇ ਹਾਂਜੀ ਡਾਕਟਰਾਂ ਦੇ ਕੋਲ ਕਈ ਬਹੁਤ ਸਾਰਿਆਂ ਕੋਲ ਡਿਗਰੀਆਂ ਸਾਰਿਆਂ ਕੋਲ ਬੜੇ ਬੜੇ ਇੰਟੈਲੀਜੈਂਟ ਪ੍ਰੋਫੈਸਰ ਵੀ ਨੇ ਬਹੁਤ ਇੰਟੈਲੀਜੈਂਟ ਪ੍ਰੋਫੈਸਰ ਨੇ

0: ਜਿਹੜਾ ਆਪ ਹੀ ਜਿਹਨੇ ਡਿਗਰੀ ਮੁੱਲ ਲਈ ਆ ਉਹ ਅਗਲਿਆਂ ਨੂੰ ਕੀ ਪੜ੍ਹਾ ਸਕਦਾ ਹੋਵੇਗਾ, ਉਹਨੂੰ ਪੜ੍ਹਾਉਣ ਦੀ ਕੀ ਲੋੜ ਆ, ਉਹਨੇ ਅੱਗੋਂ ਪ੍ਰੋਫੈਸਰ ਰੱਖੇ ਨੇ ਅਤੇ ਪ੍ਰੋਫੈਸਰ ਵੀ ਡੁਪਲੀਕੇਟ ਡਿਗਰੀਆਂ ਲੈ ਕੇ ਆਏ ਨੇ। ਭਾਈ ਸਾਡੇ ਦੇਸ਼ ਦਾ ਰੱਬ ਰੱਖ ਹੈ, ਜਦੋਂ ਉਹਦੇ ਅਗਰ ਇਮਾਨਦਾਰੀ ਜੇ ਸੁਸਾਇਟੀ 'ਚ ਹੋਏ ਉਹਦੇ ਵਿੱਚ ਥੋੜ੍ਹੇ ਜਿਹੜੇ ਬਲੈਕ ਸ਼ੀਪਸ ਹੁੰਦੀਆਂ ਨੇ ਉਹ ਫੜੀਆਂ ਜਾਂਦੀਆਂ ਨੇ। ਅਗਰ ਹੁਣ ਇਸ ਕੰਪੀਟੀਸ਼ਨ ਹੀ ਇਹ ਹੋਵੇ ਤਾਂ ਫਿਰ ਕੌਣ ਕਿਹਨੂੰ ਫੜੇ। ਬੜੀ ਮਾੜੀ ਤਸਵੀਰ ਜਿਹੜੀ ਹੈ ਉਹ ਮਤਲਬ ਕਿ ਹੁਣ ਆਹੀ ਮੈਂ ਜੋ ਗੱਲਾਂ ਬਾਤਾਂ ਕਰ ਰਿਹਾ ਮੈਂ ਕੋਈ ਇਨਸਲਟ ਤਾਂ ਨਹੀਂ ਕਰ ਰਿਹਾ ਆਪਣੇ ਮੁਲਕ ਦੀ, ਮੈਨੂੰ ਅਫਸੋਸ ਹੈ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਇਹ ਸਾਡਾ ਮੁਲਕ ਹੈ। ਹਾਂਜੀ, ਉੱਥੋਂ ਦੇ ਰਹਿਣ ਵਾਲੇ ਜਿਨ੍ਹਾਂ ਨੇ ਕਦੀ ਉਹ ਸ਼ਹਿਰੋਂ ਬਾਹਰ ਨਹੀਂ ਨਿਕਲ ਕੇ ਵੇਖਿਆ ਉਹ ਪੁੱਛਦੇ ਸਨ ਮੈਨੂੰ ਵੀ ਇਹ ਦੱਸੋ ਇੰਡੀਆ ਸੋਹਣਾ ਕਿ ਯੂਰਪ ਸੋਹਣਾ ਹੈ, ਮੈਨੂੰ ਪੁੱਛਣ ਡਏ ਸਨ। ਇਹਦਾ ਮਤਲਬ ਉਹਨਾਂ ਨੂੰ ਕੋਈ ਨੌਲੇਜ ਹੀ ਨਹੀਂ, ਅਤੇ 33-33, 34-34 ਸਾਲ ਦੀ ਉਮਰ ਅਤੇ ਕਾਰੋਬਾਰੀ ਲੋਕ ਉਹ ਦੁਕਾਨਾਂ ਦੁਕਾਨਾਂ ਦੇ ਮਾਲਕ ਸਨ ਉਹ, ਹਾਂਜੀ ਚੰਗਾ ਭਲਾ ਪੈਸਾ ਕਮਾਉਣ ਡਏ ਹਨ। ਉਹ ਮੈਨੂੰ ਪੁੱਛਦੇ ਨੇ ਕਿ ਜਰਮਨ ਸੋਹਣਾ ਕਿ ਇੰਡੀਆ ਸੋਹਣਾ, ਕਿ ਜਾਂ ਅਮਰੀਕਾ ਨਾਲੋਂ ਅਸੀਂ ਪਿੱਛੇ ਹਾਂ ਕਿਸੇ ਗੱਲੋਂ, ਜਾਂ ਅਸੀਂ ਕਨੇਡਾ ਨਾਲੋਂ ਜਾਂ ਕਿਸੇ ਕੰਟਰੀ ਦੇ ਨਾਲੋਂ ਅਸੀਂ ਕਿਤੇ ਪਿੱਛੇ ਹਾਂ ਉਹਨਾਂ ਲੋਕਾਂ ਨਾਲੋਂ। ਹੁਣ ਅੰਦਾਜ਼ਾ ਲਾ ਲਓ ਇਹ ਕੌਣ ਲੋਕ ਨੇ, ਸਾਡੀ ਸਿੱਖਿਆ ਕਿੱਥੋਂ ਤੱਕ ਹੈ। ਪਰ ਉੱਥੇ ਬਹੁਤ ਬਹੁਤ ਵਧੀਆ ਆਦਮੀ ਵੀ ਮਿਲੇ ਨੇ ਇੰਡੀਆ ਦੇ ਵਿੱਚ। ਹਾਂਜੀ, ਕੱਲ੍ਹ ਦੇ ਬੱਚੇ ਟੀਨ ਏਜ ਇੰਨਾ ਕੁ ਨੌਲੇਜ ਹੈ ਉਹਨਾਂ ਕੋਲ ਕਿ ਮੈਂ ਦੱਸ ਨਹੀਂ ਸਕਦਾ, ਜਿਹੜੇ ਪੜ੍ਹਦੇ ਨੇ ਨੋ ਡਾਊਟ ਚੰਗੇ ਅਫਸਰ ਵੀ ਹੈਗੇ ਨੇ ਜਿਹੜੇ ਇਮਾਨਦਾਰੀ ਨਾਲ ਚੱਲਦੇ ਨੇ, ਅਤੇ ਉਹਨਾਂ ਦੀ ਇੱਜ਼ਤ ਉਹਨਾਂ ਦੇ ਘਰ ਦੇ ਵੀ ਨਹੀਂ ਕਰਦੇ ਜਿਹੜੇ ਚੰਗੇ ਅਫਸਰ ਨੇ, ਕਿਉਂਕਿ ਉਹਨਾਂ ਕੋਲ ਮਹਿਲ ਅਤੇ ਵਿੱਲੇ ਹੈ ਨਹੀਂ ਨਾ, ਅਤੇ 5-5, 7-7 ਜੀਪਾਂ ਹੈ ਨਹੀਂ ਉਹਨਾਂ ਕੋਲ, ਅਤੇ ਉਹ ਬੱਚੇ ਉਹਨਾਂ ਦੇ ਕਹਿੰਦੇ ਨੇ ਆਪਣੇ ਪਿਓਾਂ ਨੂੰ ਵੀ ਡੈਡੀ ਜੀ ਤੁਸੀਂ ਐਡੇ ਵੱਡੇ ਅਫਸਰ ਹੋ, ਤੁਸੀਂ ਬਣਾਇਆ ਹੀ ਕੀ ਆ, ਸਾਡਾ ਫੁੱਫੜ ਸਿਰਫ ਹੌਲਦਾਰ ਹੈ, ਉਹਦੀਆਂ 3-4 ਕੋਠੀਆਂ ਨੇ, ਅਤੇ ਵੇਖੋ 5-7 ਜੀਪਾਂ ਖਲੋਤੀਆਂ ਨੇ, ਅਤੇ ਜ਼ਮੀਨ ਵੇਖੋ ਇਹਨੇ ਕਿੰਨੀ ਬਣਾ ਲਈ ਆ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਖਰੀਆਂ ਖਰੀਆਂ। ਅਤੇ ਹੁਣ ਮੈਂ ਖਾਲਸਾ ਜੀ, ਮੇਰਾ ਖਿਆਲ ਹੈ ਤੁਸੀਂ ਸੁਣ ਰਹੇ ਹੋਵੋਗੇ ਅਤੇ ਰੇਡੀਓ ਬੰਦ ਕਰ ਦਿਓ, ਮੈਂ ਆਪ ਜੀ ਵੱਲ ਆ ਰਿਹਾ ਕਿਉਂਕਿ ਆਪ ਜੀ ਦੀ ਟਰਨ ਆ ਚੁੱਕੀ ਹੈ, ਅਤੇ ਆਪਣਾ ਕੰਮ ਧੰਦਾ ਆਪਣੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਨੇ ਆ, ਅਤੇ ਆ ਮੈਂ ਆਉਣ ਲੱਗਾ ਜੇ ਖਾਲਸਾ ਜੀ ਤੁਹਾਡੇ ਵੱਲ, ਅਤੇ ਤੁਸੀਂ ਕਿੱਥੇ ਗਏ ਹੋ। ਆ ਲਓ ਜੀ, ਇਹ ਬਲਵੀਰ ਸਿੰਘ, ਬਲਵੀਰ ਸਿੰਘ ਖਾਲਸਾ ਜੀ ਹੁਣਾਂ ਨਾਲ ਆ। ਵਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਹਾਡੀ ਆਵਾਜ਼ ਬੜੀ ਡਾਊਨ ਆਉਣ ਡਈ ਆ, ਕੀ ਗੱਲ ਹੈ?
1: ਆਵਾਜ਼ ਬੜੀ ਡਾਊਨ ਆ ਰਹੀ ਹੈ ਜੀ।
0: ਹਾਂਜੀ, ਹੁਣ ਹੁਣ ਠੀਕ ਹੈ, ਥੋੜੀ ਪਹਿਲਾਂ ਨਾਲੋਂ ਬੈਟਰ
1: ਠੀਕ ਹੈ ਜੀ।
0: ਹਾਂ, ਹੁਣ ਆਈ ਪ੍ਰੋਪਰ ਆਵਾਜ਼ ਤੁਹਾਡੀ। ਹਾਂਜੀ, ਤੇ ਕੀ ਹਾਲ ਚਾਲ ਹੈ ਜਨਾਬ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਬਾਹਰ ਕਦੇ ਧੁੱਪ ਲੱਗ ਜਾਂਦੀ ਜੇ ਤੇ ਕਦੇ ਕਿਣ ਹੋਣ ਲੱਗ ਪੈਂਦੀ।
0: ਹਾਂਜੀ ਹਾਂਜੀ ਹਾਂਜੀ, ਸਾਡੇ ਵੀ ਏਦਾਂ ਹੀ ਹੈ।
1: ਤੇ ਮੈਂ 15-20 ਮਿੰਟਾਂ ਤੋਂ ਸਮਾਧੀ ਲਾ ਕੇ ਤੇ ਇੰਤਜ਼ਾਰ ਕਰ ਰਿਹਾ ਸਾਂ, ਮੈਂ ਕਿਹਾ ਵੀ ਹੁਣ ਆਉਂਦਾ ਫੋਨ, ਹੁਣ ਆਉਂਦਾ ਫੋਨ।
0: ਜੀ ਬਿਲਕੁਲ ਬਿਲਕੁਲ, ਮੈਂ ਨਾ ਕਵਿਤਾ ਕੀ ਸੁਣਾਈ, ਉਹ ਮੇਰੀਆਂ ਭਾਵਨਾਵਾਂ ਫਿਰ ਥੋੜ੍ਹੀਆਂ ਜਿਹੀਆਂ ਉਜਾਗਰ ਹੋ ਗਈਆਂ, ਅਤੇ ਮੈਂ 2-4 ਗੱਲਾਂ ਕਰਨ ਲੱਗ ਗਿਆ, 5 ਮਿੰਟ ਮੈਨੂੰ ਉਹ ਲੱਗ ਗਏ। ਉਹ ਜੀ ਫਿਰ ਹੱਥ ਰੱਖਿਆ ਜਾਂਦਾ ਨਾ ਉਸ ਨਾੜ ਦੇ ਉੱਤੇ।
1: ਪਰ ਮੈਂ ਕਿਹਾ ਵੀ ਤੁਸੀਂ ਇਹਨਾਂ ਦਾ ਖੈੜਾ ਨੀ ਛੱਡਦੇ ਆ, ਚੋਰਾਂ ਦਾ ਜਿਹੜੇ ਹਾਕਮ ਬਣੇ ਫਿਰਦੇ ਨੇ ਨਾ, ਇਹਨਾਂ ਦਾ ਹਰ ਵਾਰੀ ਮਤਲਬ ਵਾਹਵਾਹੀ।
0: ਇਹ ਜ਼ਿੰਮੇਵਾਰ ਨੇ ਸਾਡੇ ਦੇਸ਼ ਨੂੰ ਡਾਊਨ ਰੱਖਣ ਵਿੱਚ, ਅੰਧ ਵਿਸ਼ਵਾਸ ਫੈਲਾਉਣ ਵਿੱਚ, ਹੇਰਾ ਫੇਰੀ ਦੇ ਵਿੱਚ, ਤੇ ਪੁੱਠੇ ਕੰਮਾਂ ਦੇ, ਇਹ ਇੱਥੋਂ ਹੀ ਸਟਾਰਟ ਹੋਇਆ ਸਾਰਾ ਕੁਛ।
1: ਹਾਂਜੀ ਹਾਂਜੀ, ਇਹ ਬਾਬਰ ਦੀ ਔਲਾਦ ਨੇ ਜੀ, ਬਾਬਰ ਦੀ ਔਲਾਦ ਨੇ।
0: ਹਾਂਜੀ
1: ਹਾਂਜੀ, ਇਹਨੇ ਇੱਕ ਤਮੂਰ ਆਇਆ ਸੀ, ਇੱਕ ਬਾਬਰ ਆਇਆ ਸੀ, ਇਹ ਆਪਣੇ ਗੰਦੇ ਆਂਡੇ ਇੱਥੇ ਛੱਡ ਗਿਆ। ਹਾਂਜੀ
0: ਜੀ ਬਿਲਕੁਲ, ਜਿਹੜੇ ਖਾਲਸਾ ਜੀ ਜਿਹੜੇ ਆਪਣੇ ਦੇਸ਼ ਦੇ ਮਤਲਬ ਕਿ ਹਮਦਰਦ ਨਹੀਂ, ਹਮਦਰਦੀ

0: ਰੱਖਦੇ, ਜਿਹੜੇ ਆਪਣੀ ਸੁਸਾਇਟੀ ਨਾਲ ਹਮਦਰਦੀ ਨਹੀਂ ਰੱਖਦੇ, ਆਪਣੀ ਮਦਰਲੈਂਡ ਨਾਲ ਹਮਦਰਦੀ ਨਹੀਂ ਰੱਖਦੇ, ਉਹ ਬਾਬਰ ਦੀ ਰਾਜ ਹੀ ਹੋ ਸਕਦੀ ਹੈ, ਹੋਰ ਕਿਹਦੀ ਹੋ ਸਕਦੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਮੈਂ ਫਿਰ ਦੋ ਕੁ ਗੱਲਾਂ ਕਰ ਲਵਾਂ
0: ਜੀ, ਆਉਣ ਦਿਓ ਆਉਣ ਦਿਓ।
1: ਲਓ ਜੀ, ਪਹਿਲਾਂ ਤੇ ਮੈਂ ਕਰਦਾ ਬਾਬਰ ਤੋਂ ਸ਼ੁਰੂ
0: ਜੀ।
1: ਕਿਉਂ ਬਾਬਰ ਦਾ ਨਿਤ ਨਿਸ਼ਾਨਾ, ਬਾਬੇ ਦਾ ਦਰਬਾਰ ਹੁੰਦਾ ਏ,
0: ਵਾਹ ਜੀ ਵਾਹ।
1: ਕਿਉਂ ਬਾਬਰ ਦਾ ਨਿਤ ਨਿਸ਼ਾਨਾ
0: ਜੀ,
1: ਬਾਬੇ ਦਾ ਦਰਬਾਰ ਹੁੰਦਾ ਏ, ਕਿਉਂ ਸਾਡੇ ਹਰ ਮੰਦਰ ਉੱਤੇ ਹਮਲਾ ਬਾਰੋ ਬਾਰ ਹੁੰਦਾ ਏ
0: ਜੀ,
1: ਕਿਉਂ ਸਾਡੇ ਹਰ ਮੰਦਰ ਉੱਤੇ ਹਮਲਾ ਬਾਰੋ ਬਾਰ ਹੁੰਦਾ ਏ, ਹਰ ਕਰਮਾ ਵਿੱਚ ਖੂਨ ਖਰਾਬਾ, ਹਰ ਕਰਮਾ ਵਿੱਚ ਖੂਨ ਖਰਾਬਾ, ਲਾਸ਼ਾਂ ਦਾ ਅੰਬਾਰ ਹੁੰਦਾ ਏ, ਸ੍ਰੀ ਅਕਾਲ ਤਖਤ ਦੇ ਉੱਤੇ ਕੋਪਾਂ ਦਾ ਬੰਬਾਰ ਹੁੰਦਾ ਏ,
0: ਵਾਹ ਜੀ ਵਾਹ ਵਾਹ ਜੀ ਵਾਹ।
1: ਕੋਠਾ ਸਾਹਿਬ ਦਾ ਤੋਛਾ ਖਾਨਾ ਸੜ ਬਲ ਕੇ ਅੰਗਿਆਰ ਹੁੰਦਾ ਏ,
0: ਹਾਂਜੀ
1: ਇਤਿਹਾਸ ਤੇ ਹੱਥ ਲਿਖਤਾ ਦੂੰ ਅੱਗਾਂ ਲਾ ਉਜਾੜ ਹੁੰਦਾ ਏ,
0: ਵਾਹ ਜੀ ਵਾਹ।
1: ਗੁਰੂ ਗ੍ਰੰਥ ਤੇ ਫਾਇਰ ਗੋਲੀ ਦਾ ਕਈ ਅੰਗਾਂ ਚੋਂ ਤਾਰ ਹੁੰਦਾ ਏ,
0: ਜਿਉਂਦੇ ਰਹੋ
1: ਅੱਧੋਂ ਵਧਿਅਨ ਹੋਣੀ ਕਰਦਾ,
0: ਵਾਹ ਵਾਹ
1: ਮਿਹਰਬਾਨੀ, ਹੱਦੋਂ ਵੱਧ ਅਨਹੋਣੀ ਕਰਦਾ, ਜ਼ਾਲਮ ਹੱਥ ਹਥਿਆਰ ਹੁੰਦਾ ਏ, ਅੱਬਾ ਕੌਮ ਤੇਰੀ ਸਾਡੀ ਤੇ

0: ਹੱਕ ਸੱਚ ਦੀ ਗੱਲ ਕਰਦਾ ਜਿਹੜਾ,
1: ਵਾਹ,
0: ਹੱਕ ਸੱਚ ਦੀ ਗੱਲ ਕਰਦਾ ਜਿਹੜਾ, ਜੇਲਾਂ ਵਿੱਚ ਖਵਾਰ ਹੁੰਦਾ ਏ, ਜੀਂਦੇ ਮਰੇ ਸਿੰਘ ਦੇ ਸਿਰ ਦਾ ਮੁੱਲ, ਜੀਂਦੇ ਮਰੇ ਸਿੰਘ ਦੇ ਸਿਰ ਦਾ ਮੁੱਲ, ਕਈ ਲੱਖ ਹਜ਼ਾਰ ਹੁੰਦਾ ਏ, ਕਈ ਕਈ ਲੱਖ ਹਜ਼ਾਰ ਹੁੰਦਾ ਏ।
1: ਵਾਹ ਵਾਹ।
0: ਆਖਰ ਲੋਕੀ

ਛਵੀਆਂ ਛਾਵੇਂ ਖੁੱਲਦਾ ਦਸਮ ਦੁਆਰ ਹੁੰਦਾ ਏ ਜੱਸੀ ਜੂਜ ਮੈਦਾਨੇ ਮਰਨਾ ਜੱਸੀ ਜੂਜ ਮੈਦਾਨੇ ਮਰਨਾ ਜਿਉਣੋ ਵੱਧ ਮਜ਼ੇਦਾਰ ਹੁੰਦਾ ਏ ਨਸ਼ੇਕ ਮੱਥੇ ਤੇ ਫੱਟ

0: ਸਿਰਦਾਰ ਹੁੰਦਾ ਏ,
1: ਬਹੁਤ
0: ਕਿਉਂ ਖਬਰਦਾਰ ਨਿਤ

0: ਕਿਉਂ ਸਾਡੇ ਅਕਾਲ ਤਖਤ ਤੇ ਹਮਲਾ ਬਾਰੂ ਬਾਰੂ ਹੁੰਦਾ ਏ, ਬਾਰੂ ਬਾਰੂ ਹੁੰਦਾ ਏ।
1: ਬਹੁਤ ਖੂਬ ਖਾਲਸਾ ਜੀ, ਵਾਕਿਆ ਹੀ ਇਹ ਸਾਰਾ ਕੁਛ ਜੋ ਕੁਝ ਹੋਇਆ ਜੂਨ 84 ਦੇ ਵਿੱਚ, ਹਾਂਜੀ ਸਾਰਾ ਕੁਛ ਬਹੁਤ ਹੀ ਨਿੰਦਣਯੋਗ ਸੀ। ਬਹੁਤ ਮਤਲਬ ਕਿ ਨਾ ਕਿਸ ਤਰ੍ਹਾਂ ਮੈਂ, ਇਹ ਇੱਕ ਜੈਨੋਸਾਈਡ ਸੀ ਜੋ ਵੀ ਸੀ ਇੱਕ ਪਾਸੜ। ਫਿਰ ਗੱਲ ਤਾਂ ਹਰਿਮੰਦਰ ਸਾਹਿਬ ਦੀ ਸੀ, ਸਾਰੇ ਹਿੰਦੁਸਤਾਨ 'ਚ ਲਾਸ਼ਾਂ ਖਿਲਾਰੀਆਂ ਗਈਆਂ, ਮਤਲਬ ਕਿ ਬਹੁਤ ਸੈਡ, ਬਹੁਤ ਸੈਡ ਸੀ। ਜਿਹੜਾ ਕਿ ਇੱਕ ਮੁਲਕ ਨੂੰ ਜਾਂ ਇੱਕ ਕਮਿਊਨਿਟੀ ਨੂੰ ਇੰਨਾ ਕੁਛ ਸੋਭਾ ਨਹੀਂ ਦਿੰਦਾ। ਹੋ ਸਕਦਾ ਕਨਫਲਿਕਟਸ ਹੁੰਦੇ ਨੇ ਮੁਲਕਾਂ ਦੇ ਵਿੱਚ, ਹਾਂਜੀ ਖਾਲਸਾ ਜੀ ਵੇਖੋ ਨਾ ਦੁਨੀਆ ਵੱਲ ਅਗਰ ਅਸੀਂ ਝਾਤੀ ਮਾਰਦੇ ਹਾਂ ਤੇ ਬੜੇ ਕਨਫਲਿਕਟਸ ਹੁੰਦੇ ਨੇ ਛੋਟੇ ਮੋਟੇ ਇੱਧਰ ਉੱਧਰ ਦੇ, ਪਰ ਕੋਈ ਜੈਨੋਸਾਈਡ ਥੋੜਾ ਹੋਣ ਲੱਗ ਜਾਂਦਾ। ਐਨੀ ਹੋ ਨਿੰਦਾ ਕਰਦੇ ਆ ਇਹੋ ਜਿਹੀ ਗੱਲ ਦੀ।
0: ਜਿਹੜਾ ਸਟੇਟ ਹੁੰਦਾ ਨਾ ਬਾਜਵਾ ਸਾਹਿਬ, ਅਸਲ ਦੇ ਵਿੱਚ ਜਿਹੜੀ ਜਨਤਾ ਹੈ ਉਹਦਾ ਮਾਂ ਤੇ ਪਿਓ ਹੁੰਦਾ
1: ਜੀ। ਬਿਲਕੁਲ ਬਿਲਕੁਲ, ਸਾਡਾ ਬੱਚਾ ਸਾਡੇ ਅੱਗੇ ਕੋਈ ਗੱਲ ਨਾ ਮੰਨੇ ਤੇ ਇਹਦਾ ਮਤਲਬ ਅਸੀਂ ਉਹਨੂੰ ਕਤਲ ਕਰ ਦਈਏ।
0: ਤੇ ਉਹਨੇ ਸਾਰੇ ਭੈਣ ਭਰਾਵਾਂ ਨੂੰ ਆਪੋ ਆਪਣੇ ਥਾਂ ਤੇ ਰੱਖਣਾ ਹੁੰਦਾ,
1: ਬਰਾਬਰ ਦੇ ਹੱਕ ਦੇਣੇ ਵੀ ਹੁੰਦੇ ਨੇ।
0: ਤੇ ਪਰ ਇੱਥੇ ਸਾਡੇ ਇਹਦੇ ਨਾ ਭਾਰਤ ਦੇ ਵਿੱਚ ਹਮੇਸ਼ਾ ਜਿਹੜੀ ਹੈ ਨਾ ਉਲਟੀ ਗੰਗਾ ਹੀ ਚੱਲਦੀ ਰਹੀ ਹੈ।
1: ਪਤਾ ਕੀ ਗੱਲ ਹੈ, ਤੁਸੀਂ ਹੁਣ ਦੀ ਗੱਲ ਛੱਡ ਦਿਓ, ਤੁਸੀਂ ਭਾਰਤ ਦਾ ਇਤਿਹਾਸ ਵੇਖ ਲਓ, ਬੁਨਿਆਦ ਵੇਖ ਲਓ ਇਹਦੀ, ਇਹਦਾ ਇਹਦੀ ਬੁਨਿਆਦ ਹੀ ਝੂਠ ਤੇ ਫਰੇਬ ਤੇ ਖੜੀ ਹੈ।
0: ਬਿਲਕੁਲ ਬਿਲਕੁਲ ਜੀ ਬਿਲਕੁਲ,
1: ਪਖੰਡ ਤੇ ਖੜੀ ਹੈ ਇਹਦੀ ਬੁਨਿਆਦ ਹੀ।
0: ਜਦੋਂ ਮਹਾਂਭਾਰਤ ਸ਼ੁਰੂ ਹੋਣ ਲੱਗਾ ਸੀ ਨਾ ਜੀ, ਮੈਂ ਥੋੜਾ ਬੜਾ ਜ਼ਿਆਦਾ ਨਹੀਂ, ਮੈਂ ਏਡਾ ਕੋਈ ਭੇਤੀ ਨਹੀਂ ਮੈਂ ਇਤਿਹਾਸ ਦਾ, ਮੈਂ ਕਿਤੋਂ ਗੱਲ ਸੁਣੀ ਹੈ ਵੀ ਜਦੋਂ ਮਹਾਂਭਾਰਤ ਸ਼ੁਰੂ ਹੋਣ ਲੱਗਾ ਨਾ ਤੇ ਅਰਜਨ ਨੇ ਆਪਣਾ ਤੀਰ ਸਿੱਟ ਦਿੱਤਾ ਥੱਲੇ,
1: ਹਾਂਜੀ
0: ਉਹ ਭਗਵਾਨ ਕ੍ਰਿਸ਼ਨ ਜੀ ਨੂੰ ਕਹਿੰਦਾ ਹੈ ਕਿ ਮੈਂ ਜੰਗ ਨਹੀਂ ਕਰਨੀ। ਉਹ ਕਹਿੰਦੇ ਨਹੀਂ ਜੰਗ ਤੈਨੂੰ ਕਰਨੀ ਪੈਣੀ ਹੈ। ਉਹ ਕਹਿੰਦਾ ਜੇ ਮੈਂ ਜੰਗ ਕੀਤੀ ਤੇ ਜਿੰਨੇ ਯੋਧੇ ਨੇ ਨਾ ਉਹ ਸ਼ਹੀਦ ਹੋ ਜਾਣਗੇ, ਮਾਰੇ ਜਾਣਗੇ, ਕਤਲ ਹੋ ਜਾਣਗੇ,
1: ਹਾਂਜੀ
0: ਜਿੰਨੀਆਂ ਚਵਲਾਂ ਨੇ ਨਾ ਉਹ ਬਚ ਜਾਣੀਆਂ ਜੇ। ਤੇ ਕਹਿੰਦਾ ਚਵਲਾਂ ਚੋ ਗਾਂ ਚਵਲਾਂ ਹੀ ਜਿੰਦੀਆਂ ਜੇ,
1: ਗਾਂ ਚਵਲਾਂ ਹੀ ਇਹਨਾਂ ਨੇ ਪੈਦਾ ਕਰਨੀਆਂ ਨੇ।
0: ਇਸ ਕਰਕੇ ਮੈਨੂੰ ਮਾਫ ਕਰੋ, ਮੈਨੂੰ ਇਸ ਪਾਸੇ ਨਾ ਤੋਰੋ, ਔਰਤਾਂ ਜਿਹੜੀਆਂ ਨੇ ਵਿਧਵਾ ਹੋ ਜਾਣਗੀਆਂ, ਵਿਧਵਾਵਾਂ ਤੋਂ ਬਾਅਦ ਵਿਚਾਰਨਾ ਹੋ ਜਾਣਗੀਆਂ।
1: ਹਾਂਜੀ ਬਿਲਕੁਲ, ਸੋਸਾਇਟੀ ਬਹੁਤ ਜਿਹੜੀ ਆ ਉਹਦੇ ਚ ਡੈਮੇਜ, ਸੋਸਾਇਟੀ ਡੈਮੇਜ ਹੋ ਜਾਏਗੀ।
0: ਤੇ ਉਹ ਚੱਕਰ ਇਹ ਹੈ ਫਿਰ ਉਦੋਂ ਬਾਅਦ ਸੁਣ ਲਓ ਵੀ ਜੋ ਯੋਧਾ ਸੀ ਉਹ ਤੇ ਹੋ ਗਿਆ ਜੰਗ ਚ ਸ਼ਹੀਦ।
1: ਅੱਛਾ
0: ਹਾਂਜੀ, ਜੋ ਫਿਰ ਚਵਲਾਂ ਸਨ ਫਿਰ ਉਹਨਾਂ ਨੇ ਆਪਣੇ ਫਿਰ ਸੂਰੀਆਂ ਵਾਂਗੂ ਜੰਮ ਜੰਮ ਕੇ ਤੇ ਮੁਲਕ ਭਰ ਦਿੱਤਾ। ਹਾਂਜੀ
1: ਜੀ ਜੀ ਜੀ ਜੀ,
0: ਫਿਰ ਜੋ ਪੁੱਟੀ ਗੱਲ, ਜੋ ਪੁੱਟੀ ਗੱਲ ਦੇਵਦਾਸੀਆਂ, ਹਾਂਜੀ
1: ਹਾਂਜੀ ਹਾਂਜੀ ਹਾਂਜੀ,
0: ਤਰ੍ਹਾਂ ਤਰ੍ਹਾਂ ਦੇ ਟੈਕਸ ਤੇ ਤਰ੍ਹਾਂ ਤਰ੍ਹਾਂ ਦੀਆਂ ਫਿਰ ਜਾਤਾਂ, ਫਿਰ ਕੋਈ ਬਣ ਗਿਆ ਬਾਹਮਣ, ਕੋਈ ਬਣ ਗਿਆ ਖੱਤਰੀ, ਕੋਈ ਬਣ ਗਿਆ ਕਈ ਖਾਨਦਾਨ ਐਸੇ ਨੇ ਜਿਨ੍ਹਾਂ ਨੂੰ ਪਿਛਲੇ ਦੋ ਦੋ ਤਿੰਨ ਤਿੰਨ ਹਜ਼ਾਰ ਸਾਲਾਂ ਤੋਂ ਦੋ ਡੰਗ ਰੋਟੀ ਨੀ ਮਿਲੀ,
1: ਗਾਂ ਵੀ ਨੀ ਮਿਲ ਦੇਣੀ ਇਹਨਾਂ ਨੇ,
0: ਤੇ ਗਾਂ ਵੀ ਨੀ ਮਿਲਣੀ। ਪਰ ਹੁਣ ਜਿਹੜੀ ਹੁਣ ਜਿਹੜਾ ਹਿਸਾਬ ਕਿਤਾਬ ਦੇ ਵਿੱਚ ਹੈ ਨਾ, ਉਹ ਜਿਹੜੇ ਲੋਕਾਂ ਨੂੰ ਉਹਨਾਂ ਨੇ ਸ਼ੂਦਰ ਬਣਾ ਕੇ, ਹਾਂਜੀ ਉਹਨਾਂ ਨੂੰ ਪੂਰਾ ਰਗੜਾ ਲਾਇਆ ਗੁਲਾਮੀ ਦਾ, ਜਿਨ੍ਹਾਂ ਨੂੰ ਬੰਦੇ ਵਾਲੀ ਮਤਲਬ ਫੀਲਿੰਗ ਹੀ ਨੀ ਆਉਣ ਦਿੱਤੀ। ਹਾਂਜੀ ਉਹਨਾਂ ਨੂੰ ਉਹ ਕਹਿ ਰਹੇ ਨੇ ਵੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਤੁਮਾਰੀ ਹੈ,
1: ਅੱਛਾ
0: ਤੇ ਉਦੋਂ ਬਾਅਦ ਉਹ ਕਹਿੰਦੇ ਨੇ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ।
1: ਅੱਛਾ,
0: ਤੇ ਇਹ ਜ਼ਿਆਦਾ ਜ਼ੋਰ ਜਿਹੜਾ ਜੇ ਨਾ ਇਹ ਪੰਜਾਬ 'ਚ ਲੱਗ ਰਿਹਾ ਹੈ। ਹਾਂਜੀ,
1: ਅੱਛਾ, ਹੁਣ ਕੋਈ ਨਵਾਂ ਸਿਸਟਮ ਸ਼ੁਰੂ ਹੋਇਆ ਪੰਜਾਬ 'ਚ?
0: ਪੰਜਾਬ ਦੇ ਵਿੱਚ ਜੀ ਗੱਲ ਇਸ ਤਰ੍ਹਾਂ ਹੈ ਵੀ ਜਦੋਂ ਆਪਾਂ ਪੂਰਾ ਹਿਸਾਬ ਕਿਤਾਬ ਜਿਹਾ ਲਾਉਂਦੇ ਹਾਂ ਤੇ ਜਿਹੜੀ ਜ਼ਮੀਨ ਹੈ ਨਾ ਪੰਜਾਬ ਦੇ ਵਿੱਚ ਉਹ ਘੱਟੋ ਘੱਟ 75-80% ਜਿਹੜੀ ਹੈ ਉਹਨੇ ਜੱਟ ਤਬਕੇ ਕੋਲ।
1: ਹਾਂਜੀ
0: ਹਾਂਜੀ
1: ਹਾਂਜੀ,
0: ਜੱਟਾਂ ਨੇ ਭੁੱਖ ਦੇ ਸਮੇਂ ਦੇ ਵਿੱਚ ਵੀ ਜ਼ਮੀਨ ਦਾ ਖੈਰ ਨਹੀਂ ਛੱਡਿਆ। ਜਦੋਂ ਮਾਮਲਾ ਜਿਹੜਾ ਉਹ ਰੁਪਈਆ 50 ਪੈਸੇ ਆਉਂਦਾ ਸੀ ਉਹ ਨਹੀਂ ਸਨ ਨਹੀਂ ਸੀ ਸਕਦੇ, ਇਹਨਾਂ ਨੇ ਮਿੱਟੀ ਦੇ ਵਿੱਚ ਉਦੋਂ ਵੀ ਸਿਰ ਪਸਾਈ ਰੱਖੇ।
1: ਜੀ ਜੀ ਬਿਲਕੁਲ ਬਿਲਕੁਲ,
0: ਬਹੁਤ ਬਹੁਤ ਜ਼ਿਆਦਾ ਲੋਕ ਗੌਰਮੈਂਟ ਦੇ ਦਫ਼ਤਰ ਦੇ ਵਿੱਚ ਜਾ ਕੇ ਕਹਿੰਦੇ ਹਨ ਜੀ ਆਹ ਜਿਹੜੇ 10 ਮਰਬੇ ਨੇ ਆਹ 4 ਮਰਬੇ ਨੇ ਮੇਰੇ ਨਾਂ ਕੱਟੋ, ਮੈਂ ਇੱਕ ਮਾਮਲਾ ਨਹੀਂ ਦੇ ਸਕਦਾ, ਮੈਂ ਸਿਰਫ 1 ਮਰਬਾ ਰੱਖਣੀ ਹੈ।
1: ਵੈਸੇ ਖਾਲਸਾ ਜੀ ਉਦੋਂ ਜੱਟ ਕਿੰਨੇ ਗਰੀਬ ਹੋਣਗੇ ਜਦੋਂ ਇਹ 100-100 ਰੁਪਈਆ ਮਾਮਲਾ ਨਹੀਂ ਸੀ ਦੇ ਸਕਦੇ ਹੁੰਦੇ, ਇੱਕ ਚਵਾਨੀ ਚਵਾਨੀ ਦਾ ਤੇ ਸ਼ਾਇਦ ਇੱਕ ਖੇਤ ਨੂੰ ਆਉਂਦਾ ਹੁੰਦਾ ਸੀ, ਤੇ ਕਿੰਨੀ ਗੁਰਬਤ ਹੋਵੇਗੀ ਉਦੋਂ।
0: ਆ ਮਹਾਰਾਜ ਆ ਜਿਹੜੀ 100 ਸਾਲ ਤੋਂ ਬਾਅਦ ਹੀ ਕੋਈ ਮਾੜੀ ਮੋਟੀ ਹਾਲਤ ਸੁਧਰੀ।
1: ਹਾਂਜੀ ਹਾਂਜੀ ਹਾਂਜੀ,
0: ਹਾਲਤ ਸੁਧਾਰਨ ਵਾਲਾ ਇੱਕ ਮਰਦ ਜੰਮਿਆ ਹੈ, ਜੱਟਾਂ ਦੀ ਹਾਲਤ ਸੁਧਾਰਨ ਵਾਲਾ ਇਹ ਸਰ ਛੋਟੂ ਰਾਮ ਹੋਏ ਨੇ।
1: ਹਾਂਜੀ ਹਾਂਜੀ, ਉਹਨਾਂ ਨੇ ਵੀ ਉਹਨਾਂ ਨੇ ਅੱਧਾ ਪਾਕਿਸਤਾਨ ਵੀ ਵਸਾਇਆ ਸਰ ਛੋਟੂ ਰਾਮ ਨੇ।
0: ਉਹਨਾਂ ਨੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ ਨਾ, ਮੈਨੂੰ ਨਹੀਂ ਪਤਾ ਰਾਜਨੀਤੀ ਕੀ ਹੁੰਦੀ ਹੈ, ਮੈਨੂੰ ਨਹੀਂ ਸੀ ਪਤਾ ਕਿ ਮਿਨਿਸਟਰ ਕੀ ਹੁੰਦੇ ਨੇ, ਰਾਜਾ ਕੀ ਹੁੰਦੇ ਨੇ।
1: ਹਾਂਜੀ,
0: ਤੇ ਮੇਰੇ ਨਾ ਦਾਦਾ ਜੀ ਨੇ ਗੱਲ ਕਰਨੀ, ਉਹ ਛੋਟੂ ਰਾਮ ਆਇਆ ਨਾ, ਛੋਟੂ ਰਾਮ ਜਦੋਂ ਛੋਟੂ ਰਾਮ ਨੇ ਫਿਰ ਜੱਟਾਂ ਦੀ ਜ਼ਮੀਨ ਬਚਾਈ ਤੇ ਮੈਨੂੰ ਨਹੀਂ ਪਤਾ ਛੋਟੂ ਰਾਮ ਕੀ ਹੁੰਦਾ ਜੀ। ਹਾਂਜੀ, ਪਹਿਲਾ ਜਿਹੜਾ ਰਾਜਨੀਤੀ ਵਾਲਾ ਜਾਂ ਮਤਲਬ ਕੋਈ ਰਾਜਾ ਜੇ ਮੈਂ ਕਿਸੇ ਦਾ ਨਾਂ ਜਾਣਦਾ ਸੀ ਤਾਂ ਮੈਂ ਛੋਟੂ ਰਾਮ ਦਾ ਜਾਣਦਾ।
1: ਜੀ ਜੀ, ਛੋਟੂ ਰਾਮ ਦੇ ਸਰ ਗੰਗਾ ਰਾਮ ਕੇ ਗੰਗਾ ਰਾਮ ਕੋਈ ਸਮਥਿੰਗ ਇਸ ਤਰ੍ਹਾਂ ਸੀ, ਬੜੇ ਮਹਾਨ ਇਨਸਾਨ ਹੋਏ ਨੇ।
0: ਇਹਨਾਂ ਲੋਕਾਂ ਨੇ ਜਦ ਕਿਸੇ ਦੀ ਉਹ ਇਸ ਤਰ੍ਹਾਂ ਕਰਦੇ ਸੀ ਵੀ ਇਹ ਜਿਹੜੇ ਸਨ ਨਾ ਸ਼ਾਹੂਕਾਰ ਵਾਲੇ,
1: ਹਾਂਜੀ,
0: ਇਹ ਇਹਨਾਂ ਨੇ ਕਿਸੇ ਨੂੰ ਰੁਪਈਆ ਦੇ ਦੇਣਾ ਉਹਦੇ ਕੋਲੋਂ ਵਾਪਸ ਨਹੀਂ ਹੋਣਾ।
1: ਹਾਂਜੀ,
0: ਵਿੱਚ ਉਹਦੀ ਉਹਦੇ ਬਲਦ ਤੇ ਉਹਦੀਆਂ ਮੱਝਾਂ ਤੇ ਗਾਵਾਂ ਲੈ ਜਾਣੀਆਂ ਤੇ ਉਹਦਾ ਘਰ ਕੋਠਾ ਗਾਂ ਉਹਨਾਂ ਨੇ ਵੇਚ ਲੈਣਾ। ਇਹ ਕਾਨੂੰਨ ਸਰ ਛੋਟੂ ਰਾਮ ਨੇ ਬਣਾਇਆ ਵੀ ਜੇ ਕੋਈ ਕਿਸੇ ਦਾ ਮਤਲਬ ਤੁਸੀਂ ਕਿਸੇ ਦਾ ਹਾਲ ਪੰਜਾਲੀ ਤੇ ਜ਼ਮੀਨ ਜ਼ਬਤ ਨਹੀਂ ਕਰ ਸਕਦੇ,
1: ਮਤਲਬ ਕਿ ਖੇਤੀ ਦੇ ਕੋਈ ਵੀ ਸੰਦ ਤੁਸੀਂ ਜ਼ਬਤ ਨਹੀਂ ਕਰ ਸਕਦੇ, ਕਈਆਂ ਤੱਕ ਜ਼ਬਤ ਨਹੀਂ, ਸੁਹਾਗੇ ਤੱਕ ਨਹੀਂ ਜ਼ਬਤ ਕਰ ਸਕਦੇ। ਤੇ
0: ਤੇ ਹੁਣ ਜਦੋਂ ਕਿਤੇ ਮਾੜਾ ਮੋਟਾ ਨਾ ਹਰੀ ਕ੍ਰਾਂਤੀ ਤੋਂ ਬਾਅਦ ਲੋਕਾਂ ਦਾ ਸਾਹ ਸੌਖਾ ਹੋਇਆ, ਹਾਂਜੀ, ਤੇ ਉਹ ਨਾ ਆ ਥੋੜਾ ਚਿਰ ਹੀ ਆ 40-50 ਸਾਲ ਹੀ ਲੋਕ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਉਦੋਂ ਆਪਾਂ ਜਵਾਨ ਹੋ ਰਹੇ ਹਾਂ।
1: ਹਾਂਜੀ, ਉਦੋਂ ਹੀ ਹੈ, ਆਜ਼ਾਦੀ ਤੋਂ ਬਾਅਦ ਹੀ।
0: ਤੇ ਹੁਣ ਇੰਡੀਆ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਮਤਲਬ ਉੱਥੇ ਇੱਕ ਲਹਿਰ ਪੈਦਾ ਕੀਤੀ ਜਾ ਰਹੀ ਹੈ ਵੀ ਜੋ ਤੁਹਾਨੂੰ ਸ਼ੂਦਰ ਬਣਾਉਣ ਵਾਲੇ, ਤੁਹਾਡੇ ਹੱਕਾਂ ਦੇ ਉੱਤੇ ਡਾਕਾ ਮਾਰਨ ਵਾਲੇ, ਤੁਹਾਡੀ ਲੁੱਟ ਖਸੁੱਟ ਜਿੰਨੀ ਵੀ ਹੋਈ ਹੈ ਇਹ ਤੁਸੀਂ ਜੱਟਾਂ ਨੇ ਕੀਤੀ ਹੈ।
1: ਅੱਛਾ, ਜੱਟਾਂ ਨੇ ਕੀਤੀ ਹੈ, ਤੁਹਾਡੀ ਹਾਲਤ ਖਰਾਬ, ਠੀਕ।
0: ਨਾ ਕੋ ਉਹਨਾਂ ਨੂੰ ਮਤਲਬ ਭੜਕਾਇਆ ਜਾ ਰਿਹਾ, ਉਹ ਆ ਮੈਂ ਹੁਣੇ ਇੱਕ ਰਿਪੋਰਟ ਸੁਣ ਰਿਹਾ ਹਾਂ ਵੀ ਇੱਕ ਕੋਈ ਪ੍ਰਚਾਰਕ ਸੀ ਉਹ ਕਹਿ ਰਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਹਾਂਜੀ
1: ਜੀ,
0: ਸਾਰੇ ਜਿਹੜੇ ਸਨ ਇਹ ਮਜ਼ਹਬੀ ਸਿੱਖ ਸਨ।
1: ਅੱਛਾ,
0: ਤੇ ਜਿਹੜਾ ਇਹ ਮੈਂ ਹੁਣੇ ਦੋ ਕੋਈ 15-20 ਮਿੰਟ ਪਹਿਲਾਂ ਹੀ ਮਤਲਬ ਅੱਧਾ ਕੋਈ ਘੰਟਾ ਪਹਿਲਾਂ ਇਹ ਮੈਂ ਰਿਪੋਰਟ ਸੁਣ ਰਿਹਾ ਭਈ ਉਹ ਜਿੰਨੇ ਸ਼ਹੀਦ ਨੇ,
1: ਹਾਂਜੀ,
0: ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਉਹ ਵੀ ਐਸੀ ਸੀ, ਉਹ ਮਜ਼ਹਬੀ ਸਿੱਖ ਨਹੀਂ ਸੀ ਪਰ ਉਹ ਐਸੀ ਸੀ, ਉਹ ਸਾਂਸੀ ਜਾਤ ਦਾ ਸੀ।
1: ਅੱਛਾ,
0: ਹਾਂਜੀ, ਜਿਹੜਾ ਹਰੀ ਸਿੰਘ ਨਲੂ ਹੈ ਉਹ ਵੀ ਮਜ਼ਹਬੀ ਸਿੱਖ ਸੀ।
1: ਇਹ ਪ੍ਰਚਾਰ ਕੌਣ ਕਰ ਰਿਹਾ ਹੈ ਇਹੋ ਜਿਹਾ?
0: ਇਹ ਗਰੁੱਪ ਬਣਿਆ ਜੀ ਮਜ਼ਹਬੀ।
1: ਅੱਛਾ, ਉਹਨਾਂ ਦਾ ਗਰੁੱਪ ਕਰ ਰਿਹਾ।
0: ਬਾਬਾ ਦੀਪ ਸਿੰਘ ਜਿਹੜਾ ਹੈ ਇਹ ਵੀ ਮਜ਼੍ਹਬੀ ਸਿੱਖ ਸੀ। ਉਹ ਸਾਰੇ ਜਿਹੜੇ ਨੇ ਨਾ ਸਾਰਾ ਮਤਲਬ ਇਹੋ ਜਿਹਾ ਪ੍ਰਚਾਰ, ਤੇ ਉਹ ਹੁਣ ਵਿੱਚ ਵਿੱਚ ਜਿਹੜੇ ਨੇ ਜੱਟ ਉਹ ਕਹਿੰਦੇ ਨੇ ਨਾ ਯਾਰ ਤੁਸੀਂ ਸਾਰਿਆਂ ਨੂੰ ਮਤਲਬ ਇਸ ਤਰ੍ਹਾਂ ਨਾ ਕਰੀ ਜਾਓ, ਤਾਂ ਕੋਈ ਕਹਿ ਰਹੇ ਐਸੀ ਜਾਂ ਤੁਹਾਡੇ ਨਾਂ ਨੂੰ ਤੁਸੀਂ ਉਹਦੇ ਤੇ ਕੇਸ ਬਣਾ ਦਿੰਦੇ ਹੋ, ਤੇ ਤੁਸੀਂ ਸਾਡੇ ਸਾਰੇ ਬਜ਼ੁਰਗਾਂ ਨੂੰ ਐਸੀ ਬਣਾਈ ਜਾਂਦੇ ਹੋ। ਹਾਂਜੀ, ਤੇ ਇਹੋ ਜਿਹੀਆਂ ਗੱਲਾਂ ਬਾਤਾਂ, ਤੇ ਉਹ ਉਹ ਉਹਨਾਂ ਨੂੰ ਪੂਰਾ ਤਿਆਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਖਾਨਾ ਜੰਗੀ, ਜਿਹੜਾ ਜਿਹੜਾ ਭਾਈਚਾਰੇ ਦੇ ਵਿੱਚ ਅੱਗ ਲਾਉਂਦਾ ਉਹਨੂੰ ਮਿਹਨਤ ਦਿੱਤੇ ਜਾਂਦੇ।
1: ਅੱਛਾ, ਇਹ ਖਾਨਾ ਇਹ ਮਤਲਬ ਕਿ ਭਾਈਚਾਰੇ ਵਿੱਚ ਕੁਰੱਤਣ ਪੈਦਾ ਕਰਨ ਵਾਸਤੇ ਕੀਤਾ ਜਾ ਰਿਹਾ ਸਾਰਾ ਕੁਛ।
0: ਉਹਨਾਂ ਦੀ ਖਾਨਾ ਜੰਗੀ ਬਣਾਓ
1: ਆਪਸ ਚ,
0: ਇਹ ਕਿਉਂਕਿ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਤੱਕ ਜੇ ਜ਼ੋਰ ਰਿਹਾ ਤੇ ਜੱਟਾਂ ਦਾ ਹੀ ਰਿਹਾ। ਹਾਂਜੀ
1: ਹਾਂਜੀ ਹਾਂਜੀ ਹਾਂਜੀ,
0: ਉਹਨਾਂ ਦੀ ਰਾਜਨੀਤੀ ਖਤਮ ਕਰਨ ਵਾਸਤੇ ਟੋਟਲੀ ਦੂਜਿਆਂ ਨੂੰ ਇੱਕ ਪਾਸੇ ਕਰਕੇ,
1: ਠੀਕ ਠੀਕ ਠੀਕ,
0: ਉਹਨਾਂ ਜਿਹੜਾ ਨਾ ਸਾਰਿਆਂ ਦੀ ਦਾ ਜਿਹੜਾ ਤੀਰ ਹੈ ਉਸ ਦਾ ਕਤਲ ਕੀਤਾ ਜਾ ਰਿਹਾ।
1: ਵਾਹ ਵਾਹ, ਵਾਕਿਆ ਹੀ ਵੈਸੇ ਸਮਝ ਆ ਰਹੀ ਹੈ ਕਿ ਆਪਸ ਵਿੱਚ ਹੀ ਇਹਨਾਂ ਨੂੰ ਪਾੜੋ,
0: ਨਹੀਂ ਦੂਜੇ ਸਾਰਿਆਂ ਨੂੰ ਇੱਕ ਪਾਸੇ ਕਰ ਲਓ ਹਰਿਆਣੇ ਵਾਲੀ ਤਰਜ ਤੇ, ਹਰਿਆਣੇ ਵਾਲੀ ਤਰਜ ਜਿਵੇਂ 36 ਬਰਾਦਰੀਆਂ ਇੱਕ ਪਾਸੇ ਹੋ ਗਈਆਂ, ਬਰਾਦਰੀ ਇੱਕ
1: ਜਿਹੜੀ ਉਹ ਠੀਕ
0: ਇਹ ਹੁਣ ਚੱਲ ਰਹੀ ਜੇ। ਮੈਂ ਨਾ ਇੱਕ ਕਵਿਤਾ ਲਿਖੀ ਹੈ ਸੱਪ।
1: ਅੱਛਾ,
0: ਇਹ ਸੱਪ ਬੁੱਕਲ ਦਾ ਸੱਪ ਵੀ ਹੁੰਦਾ ਜਿਹਨੂੰ ਤੁਸੀਂ ਦੁੱਧ ਪਿਓਗੇ ਉਹ ਵੀ ਸੱਪ ਹੁੰਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹ ਮੇਰੀ ਕਵਿਤਾ ਜਰਾ ਸੁਣੋ। ਹਾਂਜੀ,
1: ਲੰਬੀ ਤੇ ਨਹੀਂ ਕਿਉਂਕਿ ਕਾਲਾਂ ਆ ਗਈਆਂ ਨੇ ਦੋ ਤਿੰਨ ਚਾਰ ਹੋਰ,
0: ਤੇ ਚਲੋ ਮੈਂ ਛੋਟੀ
1: ਜਿਹੀ। ਅੱਛਾ ਅੱਛਾ, ਠੀਕ ਹੈ ਠੀਕ ਹੈ।
0: ਪੁੰਜ ਲਵਾ ਕੇ ਆਇਆ ਸੱਪ।
1: ਅੱਛਾ,
0: ਪੁੰਜ ਲਵਾ ਕੇ ਆਇਆ ਸੱਪ, ਭੁੱਖਾ ਤੇ ਤਰਹਾਇਆ ਸੱਪ,
1: ਜੀ
0: ਓਂਕਾਰੇ ਤੇ ਅੱਗ ਉਗਲੇ, ਮੂੰਹ ਭਰ ਜ਼ਹਿਰ ਲਿਆਇਆ ਸੱਪ, ਵਿਸ ਭੋਲੇ ਕਦੇ ਪੂਛ ਹਲਾਵੇ
1: ਜੀ,
0: ਵਿਸ ਭੋਲੇ ਕਦੇ ਪੂਛ ਹਲਾਵੇ, ਅੱਤ ਪਿਆ ਜਖਮਾਇਆ ਸੱਪ, ਕੀਲ ਜੋਗੀਆਂ ਮੰਤਰ ਪੜ ਕੇ, ਕੀਲ ਜੋਗੀਆਂ ਮੰਤਰ ਪੜ ਕੇ ਤੇ ਜੱਟਾਂ ਪਿੱਛੇ ਲਾਇਆ ਸੱਪ, ਕੀਲ ਜੋਗੀਆਂ ਮੰਤਰ ਪੜ ਕੇ ਤੇਰੇ ਪਿੱਛੇ ਲਾਇਆ ਸੱਪ, ਓਏ ਅਕਲਾ ਅਕਲੋ ਅੰਨਾ ਤੇ ਭੁੱਲ ਬੈਠਾ, ਅਕਲੋ ਅੰਨਾ ਇਹ ਭੁੱਲ ਬੈਠਾ, ਬੰਦਿਓ ਕਿਨੇ ਬਣਾਇਆ ਸੱਪ, ਬੰਦਿਓ ਕਿਨੇ ਬਣਾਇਆ ਸੱਪ, ਕੁੰਜ ਕੇ ਆਇਆ ਸੱਪ ਤੇ ਭੁੱਖਾ ਤੇ ਤਰਿਹਾਇਆ ਸੱਪ।
1: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ। ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਬਲਵੀਰ ਸਿੰਘ ਜੀ ਖਾਲਸਾ, ਤੇ ਹੁਣ ਅਸੀਂ ਚੱਲਦੇ ਹਾਂ ਨੈਕਸਟ ਕਾਲ ਵੱਲ, ਤੇ ਨੈਕਸਟ ਕਾਲ ਸੂਬਾ ਸਿੰਘ ਖਹਿਰਾ ਜੀ, 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ, ਤੇ ਇੱਧਰ ਹੈ ਜੀ ਇਹਨਾਂ ਦੀ ਕਾਲ ਆਈ ਸੀ, ਪਹਿਲਾਂ ਇਹਨਾਂ ਨਾਲ ਗੱਲਾਂ ਗੱਲ ਕਰ ਲਈ, ਅਤੇ ਇਹ ਕਿਹੜੀ ਕਾਲ, ਸੱਤ ਸੁੱਤ ਕਿੱਧਰ ਹੈ, 0091 ਮਿਸ ਕਾਲ ਕਿੱਥੇ, ਹਾਂ ਇੱਕ ਇਹਨਾਂ ਦੀ ਆ ਗਈ, ਅਤੇ ਉਹ ਕਾਲ ਕਿੱਥੇ ਗਈ ਬਾਈ, ਹਾਂ ਹਾਂਜੀ ਉਹ ਉਹਨਾਂ ਨੂੰ ਜਾਂ ਇਸ, ਹਾਂ ਚਲੋ ਬਲਬੀਰ ਲਹਿਰੀ ਜੀ ਹੁਣਾਂ ਵੱਲ ਚੱਲਦੇ ਹਾਂ, ਸੂਬਾ ਸਿੰਘ ਜੀ ਇਹਨਾਂ ਤੋਂ ਬਾਅਦ ਮੈਂ ਤੁਹਾਡੇ ਵੱਲ ਆ ਰਿਹਾ।

0: ਹਾਂਜੀ ਵਾਹਿਗੁਰੂ ਸਾਹਿਬ ਸਤਿ ਸ਼੍ਰੀ ਅਕਾਲ
1: ਜੀ। ਲਹਿਰੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ।
0: ਧੰਨਵਾਦ ਬਾਜਵਾ ਸਾਹਿਬ।
1: ਹਾਂਜੀ ਕੀ ਮਿਹਰਬਾਨੀ, ਰੌਣਕਾਂ ਲੱਗੀਆਂ ਨੇ ਵੇਖ ਲਓ। ਹਾਂਜੀ
0: ਹਾਂਜੀ ਹਾਂਜੀ ਸੁਣ ਰਿਹਾ ਸੀ ਮੈਂ।
1: ਤੁਹਾਡੇ ਤੋਂ ਪਹਿਲਾਂ ਉਹ ਹੈਮਬਰਗ ਤੋਂ ਆਏ ਸੀ ਖਾਲਸਾ ਜੀ ਹੁਣੀ ਤੇ।
0: ਅੱਛਾ ਅੱਛਾ
1: ਹਾਂ ਤੇ ਹੁਣ ਤੁਸੀਂ ਆ ਗਏ ਹੋ ਤੇ ਤੁਸੀਂ ਸੁਣਾਓ ਪਹਿਲਾਂ ਤੇ ਸੁਣਾਓ ਵੀ ਰਾਜੀ ਖੁਸ਼ ਹੋ ਸਭ ਖੇਤੀ ਬਾੜੀ ਤੇ ਪਰਿਵਾਰ ਸਭ ਠੀਕ ਠਾਕ ਹੈ।
0: ਹਾਂਜੀ ਵਧੀਆ ਵਧੀਆ।
1: ਅੱਛਾ ਚਲੋ ਵੀ ਪਰਮਾਤਮਾ ਹਮੇਸ਼ਾ ਵਧੀਆ ਰੱਖੇ ਤੇ ਕਿਹੋ ਜਿਹੀ ਅੱਜ ਗੱਲਬਾਤ ਕਰੋਗੇ ਸਾਡੇ ਨਾਲ, ਕੀ ਸੁਣਾਉਣਾ ਪੁੱਛਣਾ ਗਿੱਛਣਾ ਦੱਸਣਾ ਚਾਹੋਗੇ?
0: ਬਸ ਬਾਜਵਾ ਸਾਹਿਬ ਤੁਹਾਡੇ ਕੋਲ ਕਾਲਾਂ ਕੁਲਾਂ ਹੈਗੀਆਂ, ਆਪਾਂ ਬਹੁਤ ਹੀ ਲੰਮੀ ਚੌੜੀ ਗੱਲ ਨਹੀਂ
1: ਕੋਈ ਨਹੀਂ ਏਡੀ ਕਿਹੜੀ ਗੱਲ ਹੈ। ਹਾਂਜੀ ਤੁਸੀਂ ਸੁਣਾਓ ਪਹਿਲਾਂ,
0: ਰਚਨਾ ਸਾਂਝੀ ਕਰ ਲਈਏ। ਹਾਂਜੀ
1: ਕਰੋ ਜੀ ਕਰੋ ਰਚਨਾ। ਹਾਂਜੀ
0: ਮੈਂ ਨਾ ਇੱਕ ਗੱਲ ਯਾਦ ਆ ਗਈ ਸੱਪਾਂ ਤੋਂ।
1: ਅੱਛਾ
0: ਕਹਿੰਦੇ ਆ ਵੀ ਜੇ ਸਾਡੇ ਇੱਥੇ ਸੱਪਾਂ ਸੱਪ ਵੇਚਣ ਵਾਲੀ ਦੁਕਾਨ ਪੈ ਜੇ ਨਾ,
1: ਹਾਂਜੀ
0: ਤੇ ਲੋਕਾਂ ਨੇ ਉਹ ਵੀ ਖਰੀਦ ਲੈਣੇ ਆ।
1: ਅੱਛਾ ਉਹ ਕਾਹਦੇ ਵਾਸਤੇ?
0: ਇਸ ਕਰਕੇ ਖਰੀਦ ਲੈਣੇ ਵੀ ਚਲੋ ਖਰੀਦ ਲਓ, ਗੁਆਂਢੀਆਂ ਲਈ ਛੱਡਾਂਗੇ।
1: ਇੱਕ ਵਾਰੀ ਅਸੀਂ ਉਦੋਂ ਹੀ 11ਵੀਂ ਚ ਪੜ੍ਹਦੇ ਹੁੰਦੇ ਸੀ,
0: ਹਾਂਜੀ
1: ਤੇ ਮੈਨੂੰ ਸੰਨ ਦਾ ਤੇ ਇਸ ਵੇਲੇ ਪਤਾ ਨਹੀਂ ਉਹ ਕੀ, ਚਲੋ ਮੈਂ ਇੰਨੀ ਡਿਟੇਲ ਚ ਕੀ ਜਾਣਾ, ਬੀਬੀ ਇੰਦਰਾ ਗਾਂਧੀ ਘਾਦੀਆਂ ਆਈ ਬਟਾਲੇ ਤੋਂ ਅੱਗੇ, ਮਤਲਬ ਕਿ ਗਾਂ ਘਾਦੀਆਂ ਆਈ, ਉਹਨਾਂ ਨੇ ਗਾਂ ਅੱਗੇ ਸ੍ਰੀ ਹਰਗੋਬਿੰਦਪੁਰ ਵੱਲ ਵੀ ਜਾਣਾ ਸੀ,
0: ਹਾਂਜੀ
1: ਤੇ ਬੜੀ ਦੁਨੀਆ ਬੀਬੀ ਨੂੰ ਵੇਖਣ ਵਾਸਤੇ ਤੇ ਖਾਸ ਕਰਕੇ ਜਨਾਨੀਆਂ ਹੀ ਤੇ ਬੜੀ ਉੱਚੀ ਸਟੇਜ ਬਣਾਈ ਗਈ
0: ਜੀ,
1: ਦੁਨੀਆ ਹੁੰਮ ਹੁਮਾ ਕੇ ਆਈ ਟੀ ਆਈ ਦੇ ਵਿੱਚ ਤੇ ਪਤਾ ਨਹੀਂ ਕਿੱਥੋਂ ਕੁ ਤੱਕ ਪੰਡਾਲ ਸੀ। ਹਾਂਜੀ ਤੇ ਜਦੋਂ ਮੇਲਾ ਭਰ ਗਿਆ ਨਾ ਤੇ ਅਕਾਲੀਆਂ ਨੇ ਅਚਾਨਕ ਟਾਈਮ ਫਿਕਸ ਕਰਕੇ 5-7 ਥਾਈ ਸੱਪ ਛੱਡ ਦਿੱਤੇ ਉਹ ਜਲਸੇ ਦੇ ਵਿੱਚ। ਲਓ ਜੀ ਫਿਰ ਬਾਜੀਆਂ ਪਈਆਂ, ਮਤਲਬ ਕਿ ਇੱਥੇ ਵੀ ਉੱਥੇ ਵੀ, ਤੇ ਉਹ ਸੱਪ ਜਿਹੜੇ ਹਨ ਉਹ ਯਾਰੀ ਨਹੀਂ ਸਨ, ਬਕਾਇਦਾ ਸਪੇਰਿਆਂ ਕੋਲੋਂ ਲੈ ਕੇ ਛੱਡੇ ਗਏ ਸਨ। ਮੁੜ ਕੇ ਉਹ ਦੁਨੀਆ ਹੀ ਭੱਜ ਗਈ ਫਸਲਾਂ ਦੇ ਵਿੱਚ, ਕੋਈ ਕੋਈ ਚੜ ਗਿਆ ਆਇਆ ਨੂੰ ਕੋਈ, ਤੇ ਬੀਬੀਆਂ ਨੇ ਮਾਰੀਆਂ ਚੀਕਾਂ, ਬੀਬੀਆਂ ਬਹੁਤ ਆਈਆਂ ਸਨ। ਮੈਂ ਕਹਿੰਦਾ ਕਿ ਪੁੱਛੋ ਹੀ ਕੁਛ ਨਾ ਕਿਤੇ, ਉਦੋਂ ਉਹਨਾਂ ਦਿਨਾਂ 'ਚ ਵੀਡੀਓ ਕੈਮਰੇ ਹੁੰਦੇ ਤੇ ਜੋ ਆਹਾਂ ਹਾਲ ਵੇਖਿਆ ਸੀ ਲੋਕਾਂ ਦਾ, ਇੱਕ ਦੂਜ ਸੱਪ ਕਿਤੇ ਛੱਡਿਆ ਗਿਆ ਤੇ ਮੈਂ ਤੁਹਾਨੂੰ ਥੱਲੇ ਲੱਲਿਆ, ਤੁਸੀਂ ਅੱਗੋਂ ਕਿਸੇ ਨੂੰ ਥੱਲੇ ਲੱਲਿਆ। ਹਾਂਜੀ ਜੁੱਤੀਆਂ ਤੇ ਪੱਗਾਂ ਦੇ ਢੇਰ ਉੱਥੇ ਪਏ ਰਹਿ ਗਏ ਤੇ ਜਨਤਾ ਪਤਾ ਨਹੀਂ ਜੁੱਤੀਆਂ ਤੇ ਪੱਗਾਂ ਛੱਡ ਕੇ ਕਿੱਧਰ ਨੂੰ ਦੌੜ ਗਈ।
0: ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਲੋਕ ਗੁਆਂਢੀ ਨੂੰ ਵੇਖ ਕੇ ਵੀ ਨਹੀਂ ਜਾਂਦੇ ਵੀ ਕਿੱਥੋਂ ਖਾਈ ਜਾਂਦਾ ਇਹੋ ਜਿਹੇ ਕੰਮ ਕਰੋ ਇਹਨਾਂ ਨਾਲ ਤੇ ਲੈ ਕੇ ਸੱਪ ਤੇ ਇਹਨਾਂ ਨਾਲ ਛੱਡ ਦਿਓ।
1: ਜੀ ਬਿਲਕੁਲ ਬਿਲਕੁਲ ਵਾਕਈ ਹੈ, ਛੱਡੋ ਅਗਲੇ ਦੇ ਕੰਮ ਚ ਕੜੰਬ ਪਾਉਣਾ, ਗੱਲ ਮੁੱਕੀ ਜੀ।
0: ਹਾਂਜੀ
1: ਤੇ ਉਹ ਗੁਆਂਢੀ ਏਦਾਂ ਦੇ ਹੁੰਦੇ ਜੇ ਕੋਈ ਗੁਆਂਢੀ ਸੀ ਤੇ ਉਹਨਾਂ ਦਾ ਜਿਹੜਾ ਮਤਲਬ ਕਿ ਉਹਨਾਂ ਦੀ ਮੱਝ ਆਫਰ ਗਈ, ਮੱਝ ਆਫਰ ਗਈ ਤੇ ਉਹ ਗੁਆਂਢੀ ਚੜ ਕੇ ਨਾ ਕੰਧ ਦੇ ਉੱਤੋਂ ਦੀ ਵੇਖ ਕੇ, ਜਿਹਨਾਂ ਨਾਲ ਮਤਲਬ ਕਿ ਉੱਤੋਂ ਤੇ ਹੈ ਸਤਿ ਸ਼੍ਰੀ ਅਕਾਲ ਸੀ ਨਾ, ਵਿੱਚੋਂ ਇੱਕ ਦੂਜੇ ਨੂੰ ਡਿਸਲਾਈਕ ਕਰਦੇ ਸੀ ਤੇ ਇੱਧਰ ਦੇ ਜਿਹੜੇ ਗੁਆਂਢੀ ਸੀ ਉਹ ਪੁੱਛਦੇ ਨੇ ਮਾਸਟਰ ਜੀ ਕੀ ਹੋਇਆ ਤੁਹਾਡੀ ਮੱਝ ਨੂੰ, ਉਹ ਕਹਿੰਦਾ ਜੀ ਆਫਰ ਗਈ ਹੈ ਤੇ ਇਹ ਤੇ ਡਾਕਟਰ ਨੂੰ ਤੁਸੀਂ ਬੁਲਾਉਣਾ ਸੀ ਨਾ, ਉਹ ਕਹਿੰਦਾ ਡਾਕਟਰ ਨੂੰ ਬੁਲਾਇਆ ਵਾ, ਡਾਕਟਰ ਆਇਆ ਲਾ ਗਿਆ ਟੀਕਾ ਟੂਕਾ ਪਰ ਕੋਈ ਫਰਕ ਨਹੀਂ ਪਿਆ। ਉਹ ਕਹਿੰਦਾ ਇੱਕ ਵਾਰੀ ਫਿਰ ਡਾਕਟਰ ਨੂੰ ਸੱਦੋ, ਫਿਰ 5-10 ਮਿੰਟਾਂ ਬਾਅਦ 15 ਮਿੰਟਾਂ ਬਾਅਦ ਫਿਰ ਚੜਿਆ ਕੰਧ ਤੋਂ ਦੀ ਤੇ ਕਹਿੰਦਾ ਵਾ ਕੀ ਹਾਲ ਹੈ ਹੁਣ ਤੁਹਾਡੀ ਮੱਝ ਦਾ, ਉਹ ਕਹਿੰਦਾ ਮਾਸਟਰ ਵੀ ਉਹ ਅਜੇ ਵੀ ਉਸੇ ਤਰ੍ਹਾਂ ਹੀ ਆਫਰਿਆ ਫੂਕਾਂ ਡਈ ਆ ਮਾਰਨ ਤੇ ਉਹਦੀ ਹਾਲਤ ਤੇ ਠੀਕ ਨਹੀਂ ਲੱਗਦੀ ਤੇ ਉਹ ਘੋੜ ਘੋੜ ਕਰੀ ਜਾਣ ਲੋਕੀ ਆਉਣ ਜਾਣ ਤੇ ਉਹਨੇ ਨਾ ਅੱਧੇ ਘੰਟੇ ਬਾਅਦ ਫਿਰ ਕੰਧ ਤੋਂ ਦੀ ਚੜ ਕੇ ਕਹਿੰਦਾ ਮਾਸਟਰ ਜੀ ਤੁਹਾਡੀ ਮੱਝ ਦਾ ਹੁਣ ਕੀ ਹਾਲ ਹੈ। ਅੱਛਾ ਤੇ ਉਹ ਨਾ ਮਾਸਟਰ ਤੇ ਵਿਚਾਰਾ ਸ਼ਰੀਫ ਸੀ ਤੇ ਉਹ ਮਾਸਟਰ ਦੀ ਵਾਈਫ ਕਹਿੰਦੀ ਹੈ ਭਾਅ ਜੀ ਤੁਸੀਂ ਰਮਾਨ ਨਾਲ ਆਪਣੇ ਘਰ ਬਹਿ ਜਾਓ, ਜਦੋਂ ਸਾਡੀ ਮੱਝ ਮਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਕਿ ਮਰ ਗਈ ਹੈ।
0: ਪੁੱਛਣਾ ਤੇ ਇਹੋ ਹੀ ਦੇਖਣਾ ਤੇ ਇਹੋ ਚਾਹੁੰਦਾ ਕਿ ਮਰੀ ਕਿ ਨਹੀਂ ਅਜੇ।
1: ਕਹਿੰਦੀ ਦੂਜਾ ਚਾਤੀਆਂ ਇਸੇ ਕਰਕੇ ਮਾਰਨ ਡਿਆ ਕਿ ਮਰੀ ਕਿ ਨਹੀਂ ਅਜੇ, ਅਜੇ ਮਰੀ ਹੈ ਕਿ ਨਹੀਂ। हाँ जी, हुण सुनाओ तुसीं।
0: बड़ा माड़ा हाल पा दिया सब
1: इदां ही
0: लोगों
1: है।
0: का।
1: इन्नी
0: चलो
1: लोकां
0: आप
1: दी बात जात ते इन्नी भैड़ी सोचनी क्यों है अपने? हाँ जी
0: हाँ जी हाँ जी
1: लैरी साहब, क्यों
0: हाँ
1: इदां
0: बहुत
1: लोग
0: ज्यादा
1: सोचते ने एक तरह दी?
0: पता नहीं अजे तक बाजवा साहब मैनू ये नहीं समझ लगी भी चते पैर सतनाम वाहेगुरु
1: वेख लो
0: रब
1: भजन होण डए ने
0: है
1: किते,
0: भजन होंद लखां
1: किते
0: अरदासां हो
1: यात्रा,
0: जांदियां ने
1: किते उपदेश होण डए ने, किते जी की उन्हां नूं कई कुछ पखंड होण डए ने, इधर उधर इधर उधर, वाह वासी
0: हाँ
1: भी
0: जी
1: लैण वाहेगुरु, जां उधरों हरे राम। ते ए सब पखंड है, असल च लोग धार्मिक नहीं है, जो मैं अंदाजा
0: बंधा
1: लाया।
0: ही जी पखंड पखंड सारे पखंड
1: सारे पखंड ने किन्ना किस
0: हाँ
1: तरह
0: जी
1: उस
0: हाँ
1: तो
0: जी
1: रब का नाम लिया। वेखो आ भी अजना मुल्कां च ही रहने हाँ, किहे
0: हाँ
1: सच
0: जी
1: मैं बोल रहा, तुसीं किहे होर ना भी पुछ के वेख लियो, किहे दी किहे ना ईरखा नहीं।
0: ठीक
1: तुसीं
0: है
1: गली च एक चीक मार दियो, सारा मोहल्ला भज्जा आएगा भी होया की है।
0: हाँ
1: हैं, हर तरह दी हेल्प
0: जी
1: तुहाडी तुहाडी घर नूं तैयार ने, अगर उहनां दे हथ वस कोई होएगी ते। हाँ जी,
0: ठीक है
1: कि तुसीं कितें
0: हाँ जी
1: डिग पाओ गली च, 10 जने तुहानूं चुक्कण आउणगे।
0: हाँ जी ठीक
1: ते
0: है
1: हा जिहड़ा साड़ा हुंदा उह ते मैनूं नहीं पता, इत्थे लोकां नूं पता ही नहीं साड़ा की चीज़ है। हर कोई अपना कमाउंदा,
0: साढ़ा की
1: अपना
0: होंगे
1: खांदा। तुसीं किधर
0: हाँ
1: जा
0: हाँ जी
1: रहे
0: हाँ
1: हो,
0: जी
1: किधरों आ रहे हो, किसी का कोई लेना देना नहीं।
0: हाँ जी
1: ते हुण मतलब कि इंडिया दे विच भैन जी, कल इन्हां दे घर हरे रंग दी कार खलोती ही इन्हां दे बूहे अगे, कौन आया इन्हां दे घर?
0: कौन
1: हाय
0: आया है
1: हाय, हुण इन्हां दे घर भी
0: हाँ
1: कारां वाले आउण लग पए ने। एक की
0: ठीक है
1: सिस्टम है?
0: पता नहीं बाजवा साहब अजे तक समझ नहीं सही है जी गल
1: तुहाडा कल्चर
0: दी
1: जेड़ा ना, तुहाडा नहीं साडा कल्चर,
0: अपना
1: कमाल
0: सारे
1: दा,
0: मतलब
1: कमाल दा
0: हाँ
1: कल्चर
0: जी
1: है
0: हाँ
1: सर। हाँ जी, हाँ जी, हुण तुही गल
0: हाँ
1: करो, अहीं
0: हाँ
1: केड़े पासे नूं गल लै
0: चलो
1: गए?
0: गलबात मैं थोड़ी जी शेयर थी चलो गल अपनी हो गई इन्नी कर लेनी चाहिए यार
1: चाहिए
0: और
1: वैसे यार, है
0: मैं ना अपनी
1: हाँ
0: रचना दे फिर
1: जी।
0: होर भी किसी नूं दियो टाइम कोई
1: ना
0: ना जी
1: ना, तुसीं अपनी गल करो, रिलैक्स हो के, साडे खैरा साहब हुणी ओह बाद दे विच उहनां नाल कर लैंदे आ गल। हाँ जी,
0: ठीक हाँ रचना बाजवा साहब पता नहीं केड़ा धागा किथे मुकना
1: वाह
0: पता नहीं केड़ा धागा किथे मुकना वीरो इस उलझी हुई ताणी दे विच
1: वाह
0: एवें इधर उधर रहिंदे जे भटकदे
1: अच्छा,
0: एवें इधर उधर रहिंदे जे भटकदे दसो की नहीं मिलदा बाबे दी बाणी दे विच दसो की नहीं मिलदा बाबे दी बाणी दे विच
1: बहुत खूब,
0: धन्यवाद जी पवन गुरु पानी पिता माता धरत महत
1: वाह
0: पवन गुरु पानी पिता माता धरत महत दिता यार कोल ऐसा ने पौन ते पानी दे विच दिता यार कोल ऐसा ने
1: वाह,
0: पौन ते पानी
1: पानी
0: दे
1: दे
0: विच
1: विच वाह,
0: जानी ना असी कदे अपनी वोट दी कीमत जानी ना असी कदे अपनी वोट दी कीमत मतदान कीता सदा मत अणजाणी दे विच
1: वाह,
0: मतदान कीता सदा मत अणजाणी दे विच
1: बहुत खूब, बहुत खूब,
0: अगे बाजा साहब भावे लख पीजे बर्गर मिलन खाण नू
1: जी
0: भावे लख पीजे बर्गर मिलन खाण नू पर मजा बड़ा सी बेबे दी रुखी मिसी खाणी दे विच
1: वाह
0: पर
1: वाह,
0: मजा बड़ा सी बेबे दी रुखी मिसी खाणी दे विच
1: बहुत खूब, बहुत खूब,
0: धन्यवाद जी लख सीस महल बन गए विच सेजा लगियां लख सीस महल बन गए विच सेजा लगियां बाजवा साहब बुजुर्ग फिर भी रोलदे वेखे मंजी लाणी दे
1: लाणी
0: विच बुजुर्ग
1: दे
0: फिर भी रोलदे वेखे मंजी लाणी दे विच
1: बिल्कुल बिल्कुल सच है जी, सच।
0: धन्नवाद
1: साडी गली गवांढ दे विच एक बुजुर्ग सी, इदां दा ही। ओहदी मैं लम्मी चौड़ी गल तां नहीं सुणाउंदा, ਮੰਜੀ ਢਿੱਲੀ ਜਿਹੀ ਹੁੰਦੀ ਸੀ ਤੇ ਉਹਦੀ ਲੱਤ ਨਾ ਪੈਰ ਜਿਹੜਾ ਮੰਜੀ ਦੇ ਵੱਡੇ ਵੱਡੇ ਘੁਰੇ ਹੋ ਗਏ ਹਨ, ਉਹ ਜਿਹੜਾ ਵਾਣ ਹੁੰਦਾ ਉਹਦੇ ਵਿੱਚ ਉਹਦੀ ਲੱਤ ਵਿੱਚ ਫਸ ਜਾਣੀ, ਥੱਲੇ ਨਿਕਲ ਗਈ। ਉਹ ਵਿਚਾਰੇ ਕੋਈ ਨਿਕਲੇ ਨਾ ਬਾਹਰ, ਉਹ ਆਵਾਜ਼ਾਂ ਮਾਰੇ ਤੇ ਘਰ ਉਹਨਾਂ ਦੇ ਕੋਈ ਨਹੀਂ ਸੀ ਤੇ ਮੈਂ ਗਲੀ 'ਚ ਜਾਣ ਡਿਆ ਸੀ ਤੇ ਉਹ ਵਿਚਾਰਾ ਕਹੇ ਉਹ ਮੇਰੀ ਕੋਈ ਮਦਦ ਕਰੋ, ਉਹਨੂੰ ਕਿਤੇ ਪਿਸ਼ਾਬ ਸ਼ੂਬ ਜਾਣਾ ਹੋਏਗਾ। ਮੈਂ ਉਹਨਾਂ ਦੀ ਹਵੇਲੀ ਗਿਆ ਤੇ ਉਹਦੀ ਲੱਤ ਵਿਚਾਰੇ ਦੀ ਮੰਜੀ ਦੇ ਵਾਣ ਦੇ ਵਿੱਚੋਂ ਦੀ ਥੱਲੇ ਨਿਕਲ ਗਈ ਤੇ ਮੈਂ ਉਹਦੀ ਲੱਤ ਕੱਢੀ ਵਿਚਾਰੇ ਦੀ ਜਾਨ। ਕਿੰਨੇ ਬੇਵੱਸ, ਕਦੀ ਇਹੋ ਹੀ ਲੋਕ ਛਾਲਾਂ ਮਾਰਦੇ ਕਬੱਡੀਆਂ ਖੇਡਦੇ,
0: ਛਾਲਾਂ ਮਾਰਦੇ ਹੈ।
1: ਉਹ ਜਵਾਨੀ 'ਚ ਕਬੱਡੀ ਖੇਡਦਾ ਹੁੰਦਾ ਸੀ ਉਹ ਬਜ਼ੁਰਗ, ਤੇ ਵੇਖ ਲਓ ਕਿਹੋ ਜਿਹੀ ਹਾਲਤ ਵਿੱਚ ਬੰਦਾ ਆਪਣੀ ਬਜ਼ੁਰਗੀ ਦੀ ਹਾਲਤ ਵਿੱਚ ਪੈ ਜਾਂਦਾ। ਹਾਂਜੀ ਆ ਤੇ ਉਹਦੇ ਉਹਨੇ
0: ਕਦੀ ਵੱਡੇ ਮਹਿਲ ਤੇ ਅਸੀਂ ਬਣਾ ਲਏ ਆ, ਪਰ ਬਜ਼ੁਰਗਾਂ ਵੱਲ ਸਾਡਾ ਧਿਆਨ ਅਜੇ ਵੀ
1: ਨਹੀਂ ਹੈਗਾ। ਹੁਣ ਤੇ
0: ਉਹ ਪਾਰ ਬੰਦੀ ਦਾ
1: ਉਹ ਗੱਲ ਏਦਾਂ ਵਾ, ਹੁਣ ਤੇ ਉਹ ਬਰਡਨ ਲੱਗਣ ਲੱਗ ਗਏ ਨੇ ਆਜ਼ਾਦੀ ਦੇ ਵਿੱਚ, ਰੁਕਾਵਟ ਪਾਉਂਦੇ ਨੇ ਉਹ ਬਜ਼ੁਰਗ ਜਿਹੜੇ ਹੈਗੇ ਨੇ। ਬਜ਼ੁਰਗ ਨੇ ਜਿਹੜੇ ਚੁੰਮੀਆਂ ਲੈਂਦੇ ਹੁੰਦੇ ਹਨ ਹਿੱਕ ਨਾਲ ਲਾ ਲਾ ਕੇ ਹਵਾ ਚ ਛਾਲ ਛਾਲ ਕੇ, ਜਿਹੜੇ ਇਹਨਾਂ ਦੇ ਉੱਤੋਂ ਦੀ ਪੈਸੇ ਸੁੱਟ ਸੁੱਟ ਕੇ ਤੇ ਭੰਗੜੇ ਪਾਉਂਦੇ ਹੁੰਦੇ ਹਨ, ਮੇਰੇ ਪੁੱਤਰ ਦੀ ਅੱਜ ਸ਼ਾਦੀ ਹੈ, ਅੱਜ ਨੁਕਰੇ ਲੱਗੇ ਨੇ ਵਿਚਾਰੇ ਸਾਰੇ। ਇਹ ਬਜ਼ੁਰਗ ਇਹਨਾਂ ਕੋਲੋਂ ਕੁਛ ਵੀ ਨਹੀਂ ਮੰਗਦੇ, ਇਹਨਾਂ ਦੀਆਂ ਕੋਈ ਡਿਮਾਂਡਾਂ ਨਹੀਂ ਯਾਰ, ਇਹਨਾਂ ਲਾਗੇ ਬਹੁ, ਕਦੀ ਕਦੀ ਬਹਿ ਕੇ ਗੱਪ ਸ਼ੱਪ ਮਾਰੋ, ਟਾਈਮ ਸਿਰ ਰੋਟੀ ਪਾਣੀ ਦੇ ਦਿਓ, ਹੋਰ ਵਿਚਾਰੇ ਕੀ ਚਾਹੁੰਦੇ ਨੇ, ਇਹਨਾਂ ਨੇ ਕੀ ਚਾਹੁੰਦਾ ਹੁੰਦਾ।
0: ਹਾਂਜੀ ਹਾਂਜੀ, ਬਸ ਹੋਰ ਉਹਨਾਂ ਨੇ ਇਸ ਉਮਰ ਚ ਕੀ ਲਾਣਾ ਹੁੰਦਾ,
1: ਕੁਛ ਵੀ ਨਹੀਂ ਵੀ ਉਹਨਾਂ ਦੇ ਲਾਗੇ ਬਹਿ ਕੇ, ਕਦੀ ਹਾਂ ਕਦੀ ਹਾਲ ਚਾਲ ਪੁੱਛ ਲਓ, ਭਾਈਆ ਤੈਨੂੰ ਕੁਛ ਚਾਹੀਦਾ ਤੇ ਨਹੀਂ, ਆ ਵੀ ਕੁਛ ਚਾਹੀਦਾ ਤੇ ਨਹੀਂ। ਬਿਲਕੁਲ, ਤੇ ਯਕੀਨ ਮੰਨਿਓ ਅਸੀਂ ਇੱਧਰੋਂ ਜਾਣਾ ਕਰਨਾ ਤੇ ਮੈਂ ਆਪਣੀ ਮਾਂ ਨੂੰ ਕਦੀ ਕਦੀ ਕਹਿਣਾ, ਮਾਂ ਤੇਰੇ ਵਾਸਤੇ ਕੀ ਲੈ ਕੇ ਆਵਾਂ, ਤੇ ਉਹਨੇ ਕਹਿਣਾ ਮੈਨੂੰ ਪੁੱਤਰ ਕੁਛ ਨਹੀਂ ਚਾਹੀਦਾ, ਕੀ ਲੈ ਕੇ ਆਉਣਾ ਤੂੰ ਮੇਰੇ ਵਾਸਤੇ। ਫਿਰ ਮੈਂ ਉੱਥੇ ਜਾ ਕੇ ਤੈਨੂੰ ਕਹਿਣਾ ਕਿ ਮਤਲਬ ਕਿ ਜੇ ਪੈਸੇ ਦੇਣ ਦੀ ਕੋਸ਼ਿਸ਼ ਕਰਨੀ ਨਾ ਥੋੜ੍ਹੇ ਜਿਹੇ, ਤੇ ਮਾਂ ਨੇ ਕਹਿਣਾ ਮੇਰੇ ਕਿਸ ਕੰਮ ਨੇ ਪੈਸੇ, ਮੈਂ ਕੀ ਕਰਦੇ ਨੇ, ਤੇ ਅਸੀਂ ਬਦੋ ਬਦੀ ਫੜਾਉਣੇ ਵੀ ਆ ਲਓ। ਉਹਨੇ ਕਹਿਣਾ ਮੈਨੂੰ ਮੈਨੂੰ ਚਾਹੀਦਾ ਹੀ ਨਹੀਂ, ਮੈਂ ਮਾਂ ਇਹਨਾਂ ਨੂੰ ਕੁਛ ਨਹੀਂ ਚਾਹੀਦਾ ਹੁੰਦਾ, ਇਹਨਾਂ ਲਾਗੇ ਬਹਿ ਕੇ ਦੋ ਪਿਆਰ ਦੀਆਂ ਗੱਲਾਂ ਕਰ ਲਓ, ਉਹੋ ਹੀ ਬਹੁਤ ਹੈ। ਤੇ ਇੱਧਰੋਂ ਜਾਣ ਲੱਗਿਆ ਪੁੱਛਣਾ ਤੇ ਉਹਨੇ ਕਹਿਣਾ ਚੱਲ ਤੂੰ ਰਾਜੀ ਖੁਸ਼ੀ ਆ ਜਾ, ਆ ਸਾਨੂੰ ਮਿਲ ਗਿਆ ਜਾ, ਮੈਨੂੰ ਚਾਹੀਦਾ ਕੁਛ ਨਹੀਂ, ਇੱਥੇ ਸਾਰਾ ਕੁਛ ਤੇ ਹੈ ਵਾ ਘਰ ਦੇ ਵਿੱਚ, ਕੀ ਚਾਹੀਦਾ ਮੈਨੂੰ, ਕੁਛ ਨਹੀਂ ਚਾਹੀਦਾ। ਤੇ ਜੇ ਅਸੀਂ ਕਿਤੇ ਲੈ ਜਾਣਾ ਨਾ ਕੋਈ, ਇੱਕ ਵਾਰੀ ਮੈਂ ਕੋਟ ਲੈ ਗਿਆ ਇੱਥੋਂ, ਜਿਹੜਾ ਜਿਸ ਤਰ੍ਹਾਂ ਦਾ ਅੰਗਰੇਜ਼ ਔਰਤਾਂ ਨਹੀਂ ਪਾਉਂਦੀਆਂ, ਵੱਡਾ ਸਾਰਾ ਕੋਟ ਹੁੰਦਾ ਸੀ ਵਿੰਟਰ ਵਿੰਟਰ 'ਚ, ਅਤੇ ਉਹ ਆਹੋ, ਅਤੇ ਮੇਰੀ ਮਾਂ ਕਹੇ ਆ ਸਾਡੀ ਕੋਈ ਹੁਣ ਉਮਰ ਹੈ ਤਾਂ ਮੈਨੂੰ ਉਹ ਹੀ ਚੰਗਾ ਨਹੀਂ ਲੱਗਦਾ, ਔਂਤਰੀ ਬੋਰੀ ਜਿਹੀ ਦੇ ਵਿੱਚ ਮੈਨੂੰ ਬੰਦ ਕਰ ਛੱਡਿਆ ਇਹਨਾਂ ਨੇ।
0: ਇਸੇ ਤਰ੍ਹਾਂ
1: ਆ, ਮਾਵਾਂ ਨੂੰ ਕੀ ਚਾਹੀਦਾ ਯਾਰ, ਕੁਛ ਵੀ ਨਹੀਂ, ਬਜ਼ੁਰਗਾਂ ਨੂੰ ਕੁਛ ਨਹੀਂ,
0: ਕੁਛ ਨਹੀਂ, ਕੁਛ ਨਹੀਂ ਚਾਹੀਦਾ।
1: ਤੇ ਲਹਿਰੀ ਸਾਹਿਬ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ, ਬਹੁਤ ਬਹੁਤ ਮਿਹਰਬਾਨੀ।
0: ਦੋ ਤਿੰਨ ਲਾਈਨਾਂ ਰਹਿੰਦੀਆਂ।
1: ਅੱਛਾ, ਮੈਂ ਆਉਣ ਦਿਓ, ਮੈਂ ਸੋਚਿਆ ਫਿਨਿਸ਼ ਹੋ ਗਈ ਆ। ਹਾਂਜੀ
0: ਹਾਂ, ਉਹ ਆਖਰੀ ਸੁਣਿਓ ਜਰਾ, ਕਹਿੰਦਾ ਬਜ਼ੁਰਗ ਫਿਰ ਵੀ ਰੋਲਦੇ ਵੇਖੇ ਮੰਜੀ ਲਾਣੀ ਦੇ ਵਿੱਚ, ਲੱਖ ਸਾਧਣੇ ਆ ਗਏ ਭਾਵੇਂ ਮਨੋਰੰਜਨ ਦੇ,
1: ਹਾਂ
0: ਪਰ ਸਕੂਨ ਬੜਾ ਸੀ ਦਾਦੀ ਦੀ ਕਹਾਣੀ ਦੇ ਵਿੱਚ,
1: ਦਾਦੀ ਦੀ
0: ਪਰ ਸਕੂਨ ਬੜਾ ਸੀ ਦਾਦੀ ਦੀ ਕਹਾਣੀ ਦੇ ਵਿੱਚ,
1: ਸੁਣਦੇ ਹੁੰਦੇ ਆ।
0: ਆਖਰੀ ਆ ਬਾਜਵਾ ਸਾਹਿਬ, ਜਿੰਨੀ ਮਰਜੀ ਮੜੀਆਂ ਮਸਾਨੀ ਛਾਣ ਲੈ ਖਾਕ ਲਹਿਰੀ, ਜਿੰਨੀ ਮਰਜੀ ਮੜੀਆਂ ਮਸਾਨੀ ਛਾਣ ਲੈ ਖਾਕ ਲਹਿਰੀ, ਪਰ ਰੱਬ ਨੀ ਮਿਲਣਾ ਖਾਕ ਛਾਣੀ ਦੇ ਵਿੱਚ, ਪਰ ਰੱਬ ਨੀ ਮਿਲਣਾ ਖਾਕ ਛਾਣੀ ਦੇ ਵਿੱਚ, ਪਤਾ ਨੀ ਕਿਹੜਾ ਧਾਗਾ ਕਿੱਥੇ ਮੁਕਣਾ ਵੀਰੋ, ਇਸ ਉਲਝੀ ਹੋਈ ਤਾਣੀ ਦੇ ਵਿੱਚ,
1: ਬਹੁਤ ਖੂਬ
0: ਇਸ ਉਲਝੀ ਹੋਈ ਤਾਣੀ ਦੇ
1: ਵਿੱਚ। ਬਹੁਤ ਖੂਬਸੂਰਤ ਤੁਹਾਡੀ ਰਚਨਾ ਸੀ ਲਹਿਰੀ ਜੀ, ਤੁਸੀਂ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ, ਕਦੀ ਕਦੀ ਆਇਆ ਕਰੋ, ਰੌਣਕ ਆਪਣੀ ਕੋਈ ਗੱਲਬਾਤ ਹੀ ਕਰ ਜਾਇਆ ਕਰੋ ਭਾਵੇਂ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਲਹਿਰੀ ਜੀ।
0: ਆਉਣ ਦਿਓ ਜੀ, ਆਉਣ ਦਿਓ।
1: ਸਾਡੀ ਦਸਾਂ ਨੌਵਾਂ ਦੀ ਮਿਹਨਤ ਦੁਨੀਆ ਕਹਿੰਦੀ ਹੈ,
0: ਹਾਂਜੀ
1: ਸਾਡੀ ਦਸਾਂ ਨੌਵਾਂ ਦੀ ਮਿਹਨਤ ਦੁਨੀਆ ਕਹਿੰਦੀ ਹੈ, ਪਰ ਟਾਵੇਂ ਟਾਵੇਂ ਮੂੰਹ ਹਲਾਲ ਦੀ ਪੈਂਦੀ ਹੈ,
0: ਹਾਂਜੀ ਹਾਂਜੀ,
1: ਪਰ ਟਾਵੇਂ ਟਾਵੇਂ ਮੂੰਹ ਹਲਾਲ ਦੀ ਪੈਂਦੀ ਹੈ, ਮਨ ਵਿੱਚ ਵਸਦੇ ਰੱਬ ਦੇ ਸਾਰੇ ਕਾਤਲ ਨੇ, ਦੁਨੀਆ ਮੰਦਰ ਮਸਜਿਦ ਸਜਦੇ ਕਰਦੀ ਰਹਿੰਦੀ ਹੈ, ਦੁਨੀਆ ਮੰਦਰ ਮਸਜਿਦ ਸਜਦੇ ਕਰਦੀ ਹੈ। ਮਨ ਵਿੱਚ ਵਸਦਾ ਜਿਹੜਾ ਰੱਬ ਹੈ ਉਹਦੇ ਸਾਰੇ ਹੀ ਕਾਤਲ ਨੇ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਲੈਰੀ ਜੀ, ਰੌਣਕਾਂ ਲਾ ਦਿੱਤੀਆਂ ਤੁਸੀਂ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਇਹ ਸਨ ਜੀ ਸਾਡੇ ਸੱਜਣ ਲਹਿਰੀ ਜੀ ਹੁਣੀ ਜਿਹੜੇ ਆਣ ਕੇ ਗੱਲਬਾਤ ਕਰਕੇ ਗਏ ਨੇ, ਅਤੇ ਹੁਣ ਸਰਦਾਰ ਸੂਬਾ ਸਿੰਘ ਖਹਿਰਾ ਜੀ ਤੁਸੀਂ ਰੈਡੀ ਹੋ ਜਾਓ, ਅਤੇ ਰੇਡੀਓ ਬੰਦ ਕਰ ਦਿਓ ਜੇ ਸੁਣ ਰਹੇ ਹੋ, ਅਤੇ ਮੈਂ ਤੁਹਾਡੇ ਵੱਲ ਆ ਰਿਹਾ ਜੀ। ਜੀ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ, ਤੇ ਮੈਂ ਮਾਫੀ ਚਾਹੁੰਦਾ ਤੁਹਾਨੂੰ ਥੋੜਾ ਜਿਹਾ ਮੈਂ ਲੇਟ ਕਰ ਦਿੱਤਾ ਵਾ।
2: ਨਹੀਂ ਜੀ ਨਹੀਂ ਨਹੀਂ, ਮੈਂ ਮਹਾਰਾਜ ਜੀ ਬੜਾ ਮਜ਼ਾ ਲਿਆ ਲੈ ਰਿਹਾ ਸੁਣ ਕੇ।
1: ਥੈਂਕ ਯੂ।
2: ਮੇਰੀਆਂ ਅੱਖਾਂ ਦੇ ਸਾਹਮਣੇ ਦ੍ਰਿਸ਼ ਸਮਾਜਿਕ ਤਾਣ ਉਲਝੀ ਹੋਈ ਸਮਾਜਿਕ ਤਾਣੇ ਬਾਣੇ ਦਾ।
1: ਵਾਹ ਵਾਹ,
2: ਸੱਚਮੁੱਚ ਹੀ ਇਸ ਯੁੱਗ ਦੇ ਵਿੱਚ ਇਹ ਸਮਾਜਿਕ ਤਾਣਾ ਬਾਣਾ ਸਾਡਾ ਉਲਝਿਆ ਹੋਇਆ ਆ, ਇਹਨੂੰ ਬੜੀ ਤੰਦਰੁਸਤ ਤੇ ਬੜੀ ਨਰੋਈ ਸਿਹਤ ਦੀ ਲੋੜ ਆ। ਜਿਹੜੀ ਲਹਿਰੀ ਵਰਗੇ ਸੱਜਣ ਜਿਹੜੇ ਆ ਉਹ ਠੀਕ ਹੈ ਆਪਣੇ, ਇੱਕ ਗੱਲ ਖੂਬਸੂਰਤ ਇਹ ਉਹਨਾਂ ਦੀ ਗੱਲ ਇਹ ਮੈਨੂੰ ਲੱਗੀ ਆ ਕਿ ਉਹਨੇ ਉਂਗਲ ਤੇ ਰੱਖੀ ਆ ਤੇ ਨਾਲ ਦੱਸਿਆ ਵੀ ਆ ਵੀ ਆ ਇਹਦਾ ਹੱਲ ਆ ਆਇਆ, ਇਹਦਾ ਸਾਡਾ ਜਿਹੜਾ ਪੁਰਾਤਨ ਸਾਡਾ ਵਿਰਸਾ ਆ ਵਿਰਾਸਤ ਆ ਸਾਡੀ ਜਿਹੜੀ ਉਹਦੇ ਵਿੱਚ ਇਹਦੇ ਹੱਲ ਆ। ਇਹ ਬੜੀ ਚੰਗੀ ਗੱਲ ਆ ਕਿਸੇ ਮਤਲਬ ਸਮਾਜਿਕ ਉਹਦੇ ਉੱਤੇ ਉਂਗਲ ਰੱਖਣੀ ਤੇ ਉਹਦਾ ਹੱਲ ਦੱਸਣਾ
1: ਜੀ, ਨਾਲ ਉਹਦਾ ਹੱਲ ਵੀ ਦੱਸਣਾ, ਨਹੀਂ ਤੇ ਮੁਸ਼ਕਲਾਂ ਤੇ ਬਹੁਤ ਦੱਸ ਜਾਂਦੇ ਨੇ।
2: ਜੀ ਜੀ ਜੀ ਜੀ, ਐਕਚੁਅਲੀ ਸਾਡੇ ਜਿਹੜਾ ਸਮਾਜਿਕ ਜਿਹੜਾ ਆਉਣ ਵਾਲਾ ਮਸਾ ਇਹ ਯੁੱਗ ਹੈ ਨਾ ਸਰ,
1: ਹਾਂਜੀ,
2: ਇਹਦਾ ਸਾਰਾ ਹੱਲ ਹੀ ਸਾਡੀ ਪੁਰਾਤਨ ਜੋ ਵਿਰਸਾ ਵਿਰਾਸਤ ਹੈ ਨਾ, ਜੋ ਸਾਡੀ ਜੀਵਨ ਸ਼ੈਲੀ ਸੀਗੀ,
1: ਹਾਂਜੀ,
2: ਉਹਦੇ ਵਿੱਚ ਹੈ। ਮਤਲਬ ਜਿਹੜੀ ਬੜੀ ਠਰਮੇ ਦੀ ਬੜੀ ਸਬਰ ਦੀ ਸਿਦਕ ਵਾਲੀ ਜਿਹੜੀ ਹੋਸ਼ ਵਾਲੀ ਹੈ ਨਾ, ਉਹਦੇ ਉਹਦੇ ਇੱਕ ਜੀਵਨ ਜਾਂਚ ਦੇ ਵਿੱਚ ਹੈ ਇਹਦਾ ਹੱਲ ਜਿਹੜਾ ਹੈਗਾ ਹੈਗਾ। ਇਹ ਨੀ ਕੋਈ ਲਾ ਲਾਜ ਕੋਈ ਚੀਜ਼ ਨੀ ਹੁੰਦੀ, ਲੇਕਿਨ ਉਹ ਸਪੀਡ ਵਕਤ ਦੀ ਸਮੇਂ ਦੀ ਨਵੀਂ ਪੀੜ੍ਹੀ ਦੀ ਐਡੀ ਜ਼ਬਰਦਸਤ ਆ ਵੀ ਉਹ ਕੋਈ ਪਿੱਛੇ ਨੂੰ ਨਹੀਂ ਦੇਖ ਰਿਹਾ, ਸਿੱਧਾ ਹੀ ਗਾਂਹ ਵਿੱਚ ਹੀ ਅੱਗੇ ਭਾਵੇਂ ਕਾਹੇ ਦੇ ਵਿੱਚ ਹੀ ਵੱਜਣ, ਪਰ ਉਹ ਗਾਂਹ ਦੇ ਗਾਂਹ ਹੀ ਭੱਜੀ ਜਾ ਰਹੀ ਆ।
1: ਜੀ ਬਿਲਕੁਲ ਬਿਲਕੁਲ, ਇਹ ਕਹਿ ਰਹੇ ਸਨ ਨਾ ਕਿ ਬਜ਼ੁਰਗਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ।
2: ਜੀ ਜੀ,
1: ਤੇ ਖਹਿਰਾ ਸਾਹਿਬ ਮੈਂ ਨਾ ਹਫ਼ਤਾ ਕੁ ਦਿਨ ਹੋਏ ਨੇ,
2: ਹਾਂਜੀ,
1: ਇੱਕ ਵੀਡੀਓ ਵੇਖੀ, ਇੱਕ ਬਜ਼ੁਰਗ ਜਿਹੜਾ ਕਿ ਮਤਲਬ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਵਾਕਿਆ ਛੇਤੀ ਉੱਠ ਨਹੀਂ ਸਕਦੇ ਜਾਂ ਮਤਲਬ ਕਿ ਜਿੱਦਾਂ, ਤੇ ਇੱਕ ਟੀਨ ਏਜ ਉਹਦਾ ਮੁੰਡਾ, ਬਜ਼ੁਰਗ ਥੱਲੇ ਬੈਠਾ ਕੰਧ ਨਾ ਲੱਗਾ ਤੇ ਉਹਦਾ ਮੁੰਡਾ ਉਹਨੂੰ ਲੱਤਾਂ ਮਾਰ ਰਿਹਾ ਸੀ, ਤੇ ਇੱਕ ਜਨਾਨੀ ਉਹਨੂੰ ਛਡਾ ਰਹੀ ਸੀ, ਹਾਂਜੀ ਛਡਾ ਰਹੀ ਸੀ ਕੋਈ ਔਰਤ, ਤੇ ਉਹ ਮੁੰਡਾ
2: ਖੱਬਿਓ,
1: ਹਾਂ ਮੈਨੂੰ ਜੀ ਮੈਨੂੰ ਮੈਨੂੰ ਅਰਜ ਕਰ ਲੈਣ ਦਿਓ, ਤੇ ਉਹ ਨਾ ਸੱਜਿਓ ਖੱਬਿਓ ਦੀ ਹੋ ਕੇ ਬਜ਼ੁਰਗ ਨੂੰ ਲੱਤਾਂ ਮਾਰ ਰਿਹਾ ਸੀ, ਤੇ ਬਜ਼ੁਰਗ ਵੀ ਜਨਾਨੀ ਦੇ ਪਿੱਛੇ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਉਹ ਕਾਫੀ ਕਮਜ਼ੋਰ ਸੀ ਬਜ਼ੁਰਗ, ਤੇ ਇਹ ਫੋਟੋ ਮੇਰੇ ਦਿਮਾਗ ਨੇ ਖਿੱਚ ਲਈ, ਤੇ ਮੈਨੂੰ ਬਹੁਤ ਅੱਜ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਫੋਟੋ ਮੇਰੇ ਦਿਮਾਗ 'ਚ ਚੱਲਣ ਡਈ ਸੀ, ਤੇ ਮੈਨੂੰ ਬਹੁਤ ਫੋਟੋ ਨੇ ਡਿਸਟਰਬ ਕੀਤਾ। ਜੀ ਹੁਣ ਤੁਸੀਂ ਗੱਲ ਕਰੋ
2: ਜੀ। ਹਾਂ ਐਕਚੁਅਲੀ ਜਿਹੜਾ ਤੁਹਾਡਾ ਇੱਕ ਸ਼ਾਇਰ ਮਾਨ ਆ ਨਾ, ਇਹ ਬੜਾ ਕੋਮਲ ਤੇ ਬੜਾ ਬਰੀਕ ਹੁੰਦਾ ਆ, ਬੜੀ ਛੇਤੀ ਉਦਾਸ ਹੋ ਜਾਂਦਾ ਤੇ ਬੜੀ ਛੇਤੀ ਖੁਸ਼ ਵੀ ਹੋ ਜਾਂਦਾ ਹੁੰਦਾ
1: ਜੀ।
2: ਜਿਹੜੇ ਇਹ ਸੰਵੇਦਨਸ਼ੀਲ ਬੰਦੇ ਵਾਸਤੇ ਮਤਲਬ ਜਿਹੜਾ ਹੁੰਦਾ ਨਾ ਸਾਰੇ ਸਮਾਜਿਕ ਤਾਣਾ ਵਾਲਾ, ਬੜਾ ਬੜਾ ਦਰਦਨਾਕ ਆ, ਬੜਾ ਦੁਖਮਈ ਆ, ਉਹਦੇ ਵੱਲ ਵੇਖ ਕੇ ਉਹਦਾ ਮਨ ਤੜਪਦਾ ਆ, ਤਾਂ ਹੀ ਉਹਦੇ ਮਨ ਦੇ ਵਿੱਚੋਂ ਜਿਹੜੇ ਤੁਹਾਡੇ ਜਿਹੜੇ ਜਜ਼ਬਾਤ ਜਜ਼ਬੇ ਜਿਹੜੇ ਤੁਸੀਂ ਸ਼ਾਇਰੀ ਦੇ ਰੂਪ ਦੇ ਵਿੱਚ ਸਾਹਮਣੇ ਪੇਸ਼ ਕਰਦੇ ਹੋ ਵੀ ਆਹ ਚੀਜ਼ ਉੱਤੋਂ ਉਦੋਂ ਹੀ ਉਹ ਜਿਹੜੀ ਕੋਈ ਰਚਨਾ ਜਨਮ ਲੈਂਦੀ ਹੈ
1: ਜੀ।
2: ਤੇ ਇੱਕ ਫੋਨ ਮੈਂ ਕੱਟ ਲਵਾਂ,
1: ਕੋਈ ਨੀ ਕੱਟ ਲਓ। ਸੋ ਸੂਬਾ ਸਿੰਘ ਜੀ ਨੇ ਜੀ ਟੈਲੀਫੋਨ ਦੇ ਉੱਤੇ, ਅਤੇ ਉਹਨਾਂ ਨੂੰ ਕੋਈ ਕਾਲ ਆ ਰਹੀ ਸੀ ਜਿਹੜੀ ਘੜੀ ਮੁੜੀ ਉਹਨਾਂ ਨੂੰ ਡਿਸਟਰਬ ਕਰ ਰਹੀ ਸੀ, ਅਤੇ ਉਹ ਸ਼ਾਇਦ ਉਹਨੂੰ ਹਾਂ ਨਾ ਦੇ ਵਿੱਚ ਜਵਾਬ ਦੇ ਕੇ ਨਾ, ਅਤੇ ਹਾਂ ਕਾਲ ਆ ਗਈ ਆ ਉਹਨਾਂ ਦੀ ਫਿਰ ਦੁਬਾਰਾ। ਜੀ ਵੈਲਕਮ ਅਗੇ,
2: ਵੈਲਕਮ,
1: ਕੋਈ ਗੱਲ ਕੋਈ ਗੱਲ ਨਹੀਂ ਜੀ ਜੀ ਜੀ।
2: ਵੈਸੇ ਮੈਂ ਥੋੜਾ ਜਿਹਾ ਆਪਣਾ ਨਾ ਜਿਹੜਾ ਅੱਜ ਦੇ ਦਿਨ ਅੱਜ ਅਜੋਕਾ ਜਿਹੜਾ ਵਕਤ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹੜਾ ਵਕਤ ਨੀ ਜਿਹੜਾ ਸਮਾਂ ਵਕਤ ਟਾਈਮ ਹੈ ਤਰੀਕਾਂ ਜਿਹੜੀਆਂ ਨੇ ਉਹ ਹੈਗੀਆਂ ਜੀ ਗੁਰੂ ਸਾਹਿਬ ਪੰਜਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਵਸ ਦੇ ਨਾਲ ਸਮਰਪਿਤ ਨੇ।
1: ਵਾਹ ਜੀ ਵਾਹ।
2: ਮੈਂ ਉਹਨਾਂ ਨੂੰ ਇਸ ਮੰਚ ਤੋਂ ਤੁਹਾਡੇ ਰੇਡੀਓ ਪ੍ਰਵਾਸ ਰਾਹੀਂ ਆਪਣੀ ਚਲੋ ਸ਼ਰਧਾ ਸਾਰਿਆਂ ਦੀ ਸਾਡਿਆਂ ਦੀ ਸ਼ਰਧਾ
1: ਸਾਰਿਆਂ ਦੀ ਹੈ ਜੀ ਬਿਲਕੁਲ
2: ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਗੁਰੂ ਸਾਹਿਬਾਂ ਦਾ
1: ਨੋ ਡਾਊਟ।
2: ਉਹਨਾਂ ਦੇ ਅੱਜ ਕੱਲ ਦੇ ਇਸ ਸਾਡੇ ਜਿਹੜੇ ਪੰਜਾਬ ਚ ਇਸ ਵੇਲੇ ਮੌਸਮ ਆ ਤੁਹਾਨੂੰ ਪਤਾ ਜੇਠ ਦਾ ਜਾਂ ਆਖਰੀ ਦਿਨ ਆ ਕੱਲ ਨੂੰ ਹਾੜ ਚੜ ਜਾਣਾ ਤੇ ਜੇਠ ਹਾੜ ਸਭ ਤੋਂ ਵੱਧ ਸਖਤ ਗਰਮੀ ਦੇ ਮਹੀਨੇ ਹੁੰਦੇ ਆ ਤੇ ਇਸ ਸਾੜਵੀਂ ਅੱਗ ਵਰਦੀ ਅੱਗ ਦੇ ਵਿੱਚ ਉਹਨਾਂ ਨੂੰ ਉੱਤੋਂ ਹੋਰ ਤੇ ਹਾਂ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਥਾਂ ਥਾਂ ਤੇ ਨਾ ਜਦੋਂ ਆ ਹੁਣ ਜਦੋਂ ਵੀ ਕਿਤੇ ਬਾਹਰ ਨਿਕਲੀਦਾ ਤੇ ਛਬੀਲਾਂ ਲੱਗੀਆਂ ਹੋਈਆਂ ਠੰਡੇ ਮਿੱਠੇ
1: ਸ਼ਾਂਤੀ
2: ਦੀਆਂ ਉਹਨਾਂ ਨੇ ਇਸ ਬੜੇ ਦਰਦਨਾਕ ਵਰਤਾਰੇ ਦੇ ਵਿੱਚ ਵੀ ਬੜਾ ਸ਼ਾਂਤੀ ਦਾ ਉਪਦੇਸ਼ ਦਿੱਤਾ ਸੀ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇ ਅੱਗੇ ਵੀ ਗੱਲ ਪਿਛਲੇ ਜਿਹੜੇ ਸੀਗੇ ਲਹਿਰੀ ਜੀ ਤੋਂ ਪਹਿਲਾਂ ਵਾਲੇ ਉਹ ਸ਼ਹੀਦਾਂ ਦੇ ਕਰ ਰਹੇ ਸੀਗੇ
1: ਖਾਲਸਾ ਜੀ
2: ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ਗੁਰੂ ਅਰਜਨ ਦੇਵ ਜੀ ਨੂੰ
1: ਜੀ ਜੀ
2: ਐਕਚੁਲੀ ਜਿਹੜੀਆਂ ਸਿੱਖ ਗੁਰੂ ਸਾਹਿਬ ਨੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਇੱਕ ਸ਼ੁਰੂ ਕੀਤੀ ਸੀ ਨਾ ਜਿਹੜੀ ਸੁਧਾਰ ਲਹਿਰ ਜਿਹੜੀ ਇੱਕ ਮਤਲਬ ਸਿੱਖ ਧਰਮ ਦੇ ਰੂਪ ਦੇ ਵਿੱਚ ਸਮਝ ਲਓ ਜਾਂ ਇਸ ਤਰ੍ਹਾਂ ਵੀ ਜਿਹੜੀ ਰਾਜਨੀਤਿਕ ਹਨੇਰਗਰਦੀ ਦੇ ਉਲਟ ਜਿਹੜੀ ਮਤਲਬ ਵਹਿਮਾਂ ਭਰਮਾਂ ਦੇ ਉਲਟ ਜਿਹੜੀ ਆਮ ਲੋਕਾਂ ਦੀ ਜਿਹੜੀ ਗਰੀਬ ਜਨਤਾ ਨੂੰ ਮਤਲਬ ਲੁੱਟ ਖਸੁੱਟ ਦੀ ਜਿਹੜੀ ਸ੍ਰੀ ਗੁਰੂ ਦੇ ਜ਼ੁਲਮਾਂ ਦੀ ਲੁੱਟ ਦੇ ਵਿਰੁੱਧ ਇਹ ਪੰਜਵੀਂ ਪਾਤਸ਼ਾਹੀ ਜਿਹੜੀ ਆ ਪੰਜਵੀਂ ਪਾਤਸ਼ਾਹੀ ਜਿਹੜੀ ਪਹਿਲੇ ਜਿਹੜੇ ਸਾਡੇ ਸ਼ਹੀਦ ਹੋਏ ਜਿਹੜੇ ਉਹ ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਸਾਹਿਬ ਦਾ ਜਿਹੜੀ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਨਾ ਆਪਣੇ ਵਾਹਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਜੇ ਪੜ੍ਹੀਏ ਨਾ ਸਹਿਜ ਪਾਠ ਦੇ ਰੂਪ ਦੇ ਵਿੱਚ ਜਿਹਨੂੰ ਸਾਰਾ ਪੜ੍ਹੀਏ
1: ਜੀ
2: ਤੇ ਉਹ ਵਾਹਿਗੁਰੂ ਸਾਹਿਬ ਉਹਦੇ ਵਿੱਚ ਸਭ ਤੋਂ ਵੱਧ ਬਾਣੀ ਜਿਹੜੀ ਹੈ ਨਾ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ।
1: ਅੱਛਾ ਜੀ।
2: ਤੇ ਉਹਨਾਂ ਨੇ ਜਿਹੜਾ ਬਹੁਤ ਵੱਡਾ ਕਾਰਜ ਕੀਤਾ ਵੀ ਉਹਨਾਂ ਨੇ ਜਿਹੜੀ ਪਹਿਲੇ ਗੁਰੂ ਸਾਹਿਬਾਨ ਸੀਗੀ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਇੱਕ ਥਾਂ ਦੇ ਸੰਗ੍ਰਹਿ ਜਿਹੜਾ ਨਾ ਉਹਨਾਂ ਨੇ ਪਹਿਲਾਂ ਕੀਤਾ ਸੀ ਤੇ 1 ਸਤੰਬਰ 1604 ਨੂੰ ਜਿਹੜੀ ਹੈ ਨਾ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਸੀ।
1: 1604 ਚ ਕਿਹਾ ਨਾ ਤੁਸੀਂ
2: 1604
1: ਦੇ
2: ਵਿੱਚ ਮਤਲਬ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਫਿਰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਅਰਜਨ ਦੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਵਿੱਚ ਸ਼ਾਮਿਲ ਕਰਕੇ ਤੇ ਫਿਰ ਉਹਨਾਂ ਨੇ ਪੂਰਨ ਸ਼ਬਦ ਗੁਰੂ ਦਾ ਦਰਜਾ ਦਿੱਤਾ ਨਾ ਉਦੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸਾਰਾ ਟੋਟਲ ਉਹਨੂੰ ਉਹਨਾਂ ਦੀ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਕਰਕੇ ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ਤੇ ਉਹਨਾਂ ਦਾ ਜਿਹੜੀ ਬਹੁਤ ਵੱਡੀ ਦੇਣ ਜਿਹੜੀ ਆ ਜੇ ਅੱਜ ਗੁਰੂ ਸ਼ਬਦ ਗੁਰੂ ਸਾਹਿਬ ਦੇ ਹੁੰਦਿਆਂ ਸੁਣਦਿਆਂ ਜਿੱਦਾਂ ਸਾਡੇ ਲਹਿਰੀ ਜੀ ਆਪਣੇ ਕਵਿਤਾ ਚ ਕਹਿ ਗਿਆ ਵੀ ਗੁਰੂ ਸਾਹਿਬ ਤੁਹਾਨੂੰ ਸਭ ਕੁਛ ਦੱਸ ਕੇ ਕਹਿ ਗਿਆ ਕਿ ਪਖੰਡੀ ਕੋਲੋਂ ਸਾਧ ਕੋਲੋਂ ਕਿਸੇ ਬਹੁ ਰੂਪੀ ਕੋਲ ਜਾਣ ਦੀ ਲੋੜ ਕੋਈ ਨੀ ਤੁਹਾਨੂੰ ਹੁਣ
1: ਜੀ
2: ਉਹਨਾਂ ਦੇ ਹੁੰਦਿਆਂ ਵੀ 3500 ਜਿਹੜੇ ਹਨ ਤੁਹਾਨੂੰ ਪਤਾ ਪਖੰਡੀ ਪੈਰ ਪੈਰ ਤੇ ਥਾਂ ਥਾਂ ਜੇ ਪੰਜਾਬ ਦੇ ਮੇਰੇ ਖਿਆਲ 12,800 ਕੁਛ ਪਿੰਡ ਨੇ ਤੇ 9,000 ਮੇਰੇ ਖਿਆਲ ਕੋਈ ਸਾਧਾਂ ਦਾ ਦੂਜਿਆਂ ਤੀਜਿਆਂ ਦਾ ਡੇਰਾ ਵਾ ਠੱਗਾਂ ਦਾ ਮਤਲਬ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਸ ਵਕਤ ਵੀ
1: ਜਿਹੜੇ ਸੂਬਾ ਸਿੰਘ ਜੀ ਗਿਣੇ ਗਿਣਾਏ ਨੇ ਤੇ ਜਿਹੜੇ ਅਨਆਫੀਸੀਅਲ ਨੇ ਮੇਰਾ ਖਿਆਲ ਸ਼ਾਇਦ ਇਸ ਤੋਂ ਉੱਪਰ ਹੀ ਹੋਣ 1300 ਪਿੰਡ ਤੋਂ ਉੱਪਰ ਹੋਣ
2: ਉਹ ਸਾਡੀ ਲੋਕ ਬੋਲੀ ਵੀ ਹੈਗੀ ਵੀ ਸਾਧਾਂ ਦੇ ਵੱਗ ਫਿਰਦੇ ਕਿਹਦੇ ਕਿਹਦੇ ਪੈਰੀਆਂ ਥਲਾਵਾ ਵੱਗ ਫਿਰਦੇ ਜਿੱਦਾਂ ਡੰਗਰ ਨੀ ਮਾਰਾ
1: ਤੇ ਵੱਗ ਡੰਗਰਾਂ ਨੂੰ ਹੀ ਕਹਿ ਤੇ ਇਹ ਡੰਗਰ ਹੀ ਨੇ ਇਹ ਕੌਣ
2: ਇਹ ਡੰਗਰ ਤੋਂ ਭੈੜੀ ਹੈ
1: ਇਹ ਡੰਗਰਾਂ ਤੋਂ ਭੈੜੇ ਨੇ ਡੰਗਰ ਸਾਨੂੰ ਦੁੱਧ ਦਿੰਦੇ ਖਲ ਦਿੰਦੇ ਹਾਂਜੀ
2: ਡੰਗਰ ਪਸ਼ੂ ਤੇ ਆਪਣੇ
1: ਹੱਡ ਵੀ ਉਹਨਾਂ ਦੇ ਜਿਹੜੇ ਹਾਂਜੀ ਹਾਂਜੀ
2: ਖਤਰਨਾਕ ਨੇ ਵੀ ਇਹਨਾਂ ਇਹ ਬੜੇ ਬੜੇ ਜਿਹੜੇ ਲੋਕਾਂ ਦੇ ਵਿੱਚ ਧਰਮ ਦੇ ਮਜ਼ਹਬ ਦੇ ਜਾਤ ਦੇ ਭਾਸ਼ਾ ਦੇ ਪ੍ਰਦੇਸ ਦੇ ਆਧਾਰ ਤੇ ਵੰਡੀਆਂ ਪਾ ਕੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਤੇ ਉਹਨਾਂ ਦੀ ਜਦੋਂ ਦੰਗੇ ਹੁੰਦੇ ਆ ਤੇ ਉਹਨਾਂ ਦੀ ਲਾਸ਼ਾਂ ਦੇ ਉੱਤੇ ਕੁਰਸੀਆਂ ਡਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਵਾਰ ਵਾਰ ਵਰਤਾਰਾ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਔਰ ਅੱਜ ਜਾਰੀ। ਵੱਡੀ ਗੱਲ ਇਹ ਆ ਵੀ ਪਿੱਛੇ ਜੋ ਕੁਛ ਵੀ ਹੋਇਆ ਬੜੀ ਵਾਰ ਇਹਦੇ ਬਹੁਤ ਵੱਡੇ ਵੱਡੇ ਦੰਗੇ ਫਸਾਦ ਹੋਏ, ਬੜੇ ਨੁਕਸਾਨ ਹੋਏ, ਲੇਕਿਨ ਆਮ ਲੋਕਾਂ ਦੀ ਸਮਝ ਵਿੱਚ ਅਜੇ ਤੱਕ ਇਹ ਗੱਲ ਜਿਹੜੀ ਉਹ ਆਈ ਨਹੀਂ।
1: ਖੈਰਾ ਸਾਹਿਬ, ਇੱਕ ਸਕਿੰਟ ਗੱਲ ਕਰਨ ਨੂੰ ਇੱਕ ਨੂੰ ਦਿਲ ਕਰ ਰਿਹਾ
2: ਜੀ।
1: ਜੋ ਤੁਸੀਂ ਐਕਸਪਲੇਨ ਕਰ ਰਹੇ ਹੋ, ਇਹ ਸਭ ਤੋਂ ਜ਼ਿਆਦਾ ਗੰਦ ਪਾਉਣ ਵਾਲੇ, ਕਤਲ ਕਰਨ ਵਾਲੇ ਜਾਂ ਹੇਰਾ ਫੇਰੀਆਂ ਕਰਨ ਵਾਲੇ, ਸਮਾਜ 'ਚ ਵੰਡੀਆਂ ਪਾਉਣ ਵਾਲੇ ਉੱਚ ਅਹੁਦਿਆਂ 'ਤੇ ਬੈਠੇ ਹਨ। ਕਦੀ ਕਦੀ ਮੇਰੇ ਦਿਮਾਗ 'ਚ ਆਉਂਦਾ, ਵੀ ਜੇ ਰੱਬ ਹੈ ਉਹਦੇ ਉਹਦੇ ਕਹਿਣ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ, ਅਤੇ ਉਹਨੇ ਫਿਰ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਏਗੀ ਨਾ, ਅਤੇ ਜਾਂ ਫਿਰ ਰੱਬ ਹੈ ਹੀ ਨਹੀਂ।
2: ਹਾਂਜੀ, ਇਹ ਵਿਸ਼ਾ ਥੋੜਾ ਜਿਹਾ ਵਿਵਹਾਰ ਦਾ ਵੱਖਰਾ ਆ। ਇਹਦੇ ਸੰਬੰਧ ਵਿੱਚ ਨਾ ਤੁਸੀਂ, ਮੈਂ ਬੇਨਤੀ ਕਰੂੰਗਾ, ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਜਵੇਦ ਅਖਤਰ ਸਾਹਿਬ ਦੀ ਨਾ ਇੱਕ ਪਰਮਾਤਮਾ ਹੈ ਜਾਂ ਨਹੀਂ ਹੈ ਇੱਕ ਡਿਬੇਟ ਅੱਜ ਕੱਲ੍ਹ ਬੜੀ ਉਹਦੇ ਹੈਗੀ, ਮੈਂ ਤੁਹਾਨੂੰ ਭੇਜਾਂਗਾ।
1: ਥੋੜ੍ਹੀ ਜਿਹੀ ਮੈਂ ਸੁਣੀ ਹੈ, ਥੋੜ੍ਹੀ ਜਿਹੀ
2: ਤੁਸੀਂ ਸੁਣੀ ਹੋਏਗੀ ਹੈ ਨਾ।
1: ਹਾਂਜੀ,
2: ਉਹ ਬਹੁਤ ਸਿਆਣੇ ਬੰਦੇ ਆ, ਉਹਨੇ ਬੜੇ ਬੜੇ ਵਿਗਿਆਨਕ ਤੇ ਬੜੇ ਤਰਕਪੂਰਨ ਤਰੀਕੇ ਨਾਲ ਗੱਲ ਕੀਤੀ। ਅਸੀਂ ਆਪਣੇ ਆਪ ਨੂੰ ਇਹ ਤੋਂ
1: ਜਿਹੜੀ
2: ਬਹੁਤ ਵੱਡੀ ਦੇਣ, ਮੈਂ ਮੇਰੇ ਕਹਿਣ ਨੂੰ ਮਤਲਬ ਸ਼ਬਦ ਗੁਰੂ ਸਾਡਾ ਮਤਲਬ ਸਾਡੇ ਸਾਹਮਣੇ ਆ, ਹਾਜ਼ਰ ਆ, ਗੁਰੂ ਸਾਹਿਬਾਂ ਦੇ ਬੋਲ ਦਿਨ ਰਾਤ 24 ਘੰਟੇ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਆ, ਪੈਂਦੇ ਆ, ਕੀਰਤਨ ਦੇ ਰੂਪ ਦੇ ਵਿੱਚ, ਗੁਰਬਾਣੀ ਦੇ ਰੂਪ ਦੇ ਵਿੱਚ, ਸਾਡੇ ਮਤਲਬ ਅਸੀਂ ਸਾਡਾ ਮਰਨ ਜੰਮਣ ਜਿਹੜਾ ਆ ਉਹਨਾਂ ਦੇ ਨਾਲ ਹੀ ਚੱਲਦਾ ਹੈ
1: ਨਾ।
2: ਤੇ ਜੇ ਕਿਤੇ ਉਹ ਇਹ ਗੁਰੂ ਸਾਹਿਬ ਕਿਤੇ ਨਾ ਉਹ ਸ਼ਬਦ ਨੂੰ ਤਰਤੀਬਵਾਰ ਕਰਕੇ ਤੇ ਰੱਖਦੇ, ਤੇ ਮੈਨੂੰ ਇੰਝ ਲੱਗਦਾ ਵੀ ਅੱਜ ਕੱਲ ਮਤਲਬ ਘਰ ਘਰ ਚ ਹਰ ਘਰ ਚ ਇੱਕ ਗੁਰੂ ਬੈਠਾ ਹੋਣਾ ਸੀਗਾ, ਲੋਕਾਂ ਦਾ ਬਣ ਕੇ, ਸਾਧ ਬਣ ਕੇ, ਹੈ ਨਾ। ਇਹ ਵੱਡੀ ਦੇਣ ਜਿਹੜੀ ਗੁਰੂ ਸਾਹਿਬ ਦੀ, ਤੇ ਜਿਹੜੀ ਉਹਨਾਂ ਦੀ ਸ਼ਹੀਦੀ ਆ, ਉਹ ਤੇ ਵੇਖੋ ਜਿਹੜੀ ਜ਼ੁਲਮ ਅੱਗੇ ਜਾਂ ਜਿਹੜਾ ਸਮੇਂ ਦਾ ਸਿਸਟਮ ਆ ਜਾਂ ਜਾਬਰ ਹਾਕਮ ਆ ਜਾਂ ਗਲਤ ਗੱਲ ਅੱਗੇ, ਬਿਲਕੁਲ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਕਿਸੇ ਅੱਗੇ ਝੁਕਣਾ ਨੀ। ਉਹਦੇ ਤੋਂ ਬਾਅਦ ਚ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਈ ਭਗਤੀ ਦੇ ਨਾਲ ਸ਼ਕਤੀ ਨੂੰ ਵੀ ਥੋੜਾ ਜਿਹਾ ਮਤਲਬ ਨਿਰੀ ਭਗਤੀ ਨਾਲ, ਗੁਰੂ ਹਰਗੋਬਿੰਦ ਸਾਹਿਬ ਨੇ ਦੋ ਫਿਰ ਤਲਵਾਰਾਂ ਪਹਿਨ ਲਈਆਂ ਦੀ ਵੀ ਆਹ ਇੱਕ ਮੇਰੀ ਦੀ ਜੀ ਤੇ ਆਹ ਮੇਰੀ ਦੀ ਆ, ਜੇ ਕੋ ਭਗਤੀ ਕਰਦੇ ਆ ਬਿਲਕੁਲ ਕੋਈ ਜੀ ਨੀ ਨਾ ਦਊਗਾ ਤੇ ਕੋਈ ਗੱਲ ਨੀ, ਫਿਰ ਉਹਦੇ ਵਾਸਤੇ ਆ ਉਹਦਾ ਇਲਾਜ ਕੀਤਾ ਜਾ।
1: ਪੁੱਤਰਾਂ ਦੇ ਦਾਨੀ
2: ਸਾਹਿਬ ਨੇ ਚਾਰ ਜੰਗਾਂ ਲੜੀਆਂ ਉਹ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਚਾਰੇ ਜਿੱਤੀਆਂ।
1: ਠੀਕ ਹੈ ਜੀ
2: ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸੀਗੇ।
1: ਅੱਛਾ
2: ਜੀ ਜੀ ਜੀ, ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪੜਦਾਦਾ ਜੀ ਸੀਗੇ। ਇਹ ਸ਼ਹੀਦੀਆਂ ਦੀ ਜਿਹੜੀ ਉੱਥੋਂ ਸ਼ੁਰੂਆਤ ਹੋਈ, ਜਿਹੜੀ ਉੱਥੇ ਗੁਰੂ ਸਾਹਿਬ ਨੇ ਜਿਹੜੀ ਸਿਖਰ ਤੇ ਪਹੁੰਚੀ, ਤੇ ਜੋ ਵੀ ਜ਼ਾਲਮ ਜ਼ੁਲਮ ਸੀਗਾ ਉਹਨੂੰ ਮਤਲਬ ਜੜਾਂ ਤੋਂ ਪੁੱਟਿਆ ਉਹਨਾਂ ਨੇ, ਤੇ ਅੱਜ ਸੰਸਾਰ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਉਹਨਾਂ ਦੀ ਜਿਹੜੀ ਸੋਚ ਆ, ਉਹਨਾਂ ਦੀ ਜਿਹੜੀ ਸਿੱਖ ਨੇ ਉਹਨਾਂ ਦਾ ਜਿਹੜਾ ਫੈਲੀ ਹੋਈ ਆ। ਔਰ ਜਿਹੜੀ ਸੰਸਾਰ ਕੋਲ ਇਸ ਵੇਲੇ ਪਿੱਛੇ ਜੇ ਕੋਈ ਮੈਨੂੰ ਉਹਨਾਂ ਪਰਲ ਐਸ ਬਖ ਸ਼ਾਇਦ ਬਹੁਤ ਵੱਡਾ ਵਿਸ਼ਵ ਪ੍ਰਸਿੱਧ ਲੇਖਕ ਹੈ ਅੰਗਰੇਜ਼ੀ ਦਾ, ਉਹ ਕਹਿੰਦੇ ਵੀ ਸਾਰੀ ਦੁਨੀਆਂ ਦਾ ਇੱਕ ਰਾਜ ਬਣਾ ਦਿੱਤਾ ਜਾਵੇ ਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੇ ਸੰਵਿਧਾਨ ਦੇ ਤੌਰ ਤੇ ਲਾਗੂ ਕਰਤਾ ਜਾਵੇ ਤੇ ਇਹ ਸੰਸਾਰ ਸਵਰਗ ਬਣ ਸਕਦਾ।
1: ਵਾਕਿਆ ਵੈਸੇ ਬਣ ਸਕਦਾ ਨੋਡ।
2: ਜੀ ਜੀ ਜੀ, ਗੁਸਤਾਖੀ ਮਾਫ, ਮੈਂ ਕੋਈ ਬਹੁਤਾ ਧਾਰਮਿਕ ਬੰਦਾ ਤਾਂ ਨਹੀਂ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀਵਨ ਜਾਂਚ, ਇੱਕ ਜੀਵਨ ਜਾਂਚ ਆ ਜੰਮਣ ਤੋਂ ਲੈ ਕੇ ਮਰਨ ਤੱਕ, ਉਹਦੇ ਵਿੱਚ ਦੱਸਿਆ ਹੋਇਆ ਵੀ ਕਿਵੇਂ ਤੁਸੀਂ ਜ਼ਿੰਦਗੀ ਪੈ, ਕੋਈ ਜ਼ਿੰਦਗੀ ਤਾਂ ਇਹੋ ਜਿਹਾ ਹੈ ਨਹੀਂ ਜਿਹਦੇ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਸੇਧ ਨਹੀਂ ਲੈ ਸਕਦੇ। ਈਵਨ ਕਿਸੇ ਫੈਸਲਿਆਂ ਤੇ ਤੁਹਾਡਾ ਮਨ ਦੁਬਧਾ ਦੇ ਵਿੱਚ ਆ ਵੀ ਇੱਕ ਚੁਰਸਤੇ ਚ ਖੜੇ ਐ ਜਾਇਓ ਜਾਂ ਨਾ ਐ ਜਾਇਆ ਜਾਵੇ, ਉਹਦੇ ਤੇ ਵੀ ਸੇਧ ਹੈਗੀ ਆ। ਖਾਣ ਪੀਣ ਪਹਿਨਣ ਬੋਲਣ ਤੋਂ ਲੈ ਕੇ ਕੋਈ ਕੋਈ ਤੁਸੀਂ ਸ਼ਬਦ ਦੱਸਿਓ, ਮੈਂ ਤੁਹਾਨੂੰ ਉਸੇ ਵੇਲੇ ਦੱਸਾਂਗਾ ਵੀ ਗੁਰੂ ਸਾਹਿਬ ਨੇ ਇੱਥੇ ਆਹ ਸੇਧ ਦਿੱਤੀ ਹੋਈ ਆ। ਮਤਲਬ ਇਹ ਵਾਕਿਆ ਹੀ ਇੱਕ ਇੱਕ ਜੀਵਨ ਜੀਣ ਦੇ ਮਤਲਬ ਢੰਗ ਆ, ਜਾਚ ਆ, ਉਹ ਉਸ ਜਾਚ ਨੂੰ ਜਿਹੜੇ ਆ ਜਿਹੜੇ ਉਹਦੀ ਆੜ ਦੇ ਵਿੱਚ ਜਿਹੜੇ ਬਹੁਤ ਸਾਰੇ ਹੈਗੇ ਆ ਜਿਹੜੇ ਪਖੰਡੀ ਨੇ ਜਿਹੜੇ ਮਤਲਬ ਜਿਹੜੇ ਫੁਲਕੇ ਸੇਕਣ ਵਾਲੇ ਆ, ਉਹ ਤੁਹਾਨੂੰ ਪਤਾ ਆਪਣੇ ਢੰਗ ਨਾਲ ਹੀ ਉਹਦੇ ਆਪਣੇ ਅਰਥ ਕਰਕੇ ਤੇ ਆਪਣੇ ਤੋੜ ਮਰੋੜ ਕੇ ਤੇ ਆਪਣੇ ਢੰਗ ਨਾਲ ਹੀ ਉਹਦੇ ਗੁਰੂ ਬਣੇ ਹੋਏ ਆ। ਤੇ ਇਹ ਸਾਡੇ ਸਾਡੇ ਜਿਹੜੇ ਸੁਣਨ ਵਾਲੇ ਨੇ ਜਿਹੜੇ ਪ੍ਰਵਾਦ ਰੇਡੀਓ ਦਾ ਜਿਹੜਾ, ਕਿਉਂਕਿ ਇੱਕ ਬੜਾ ਨਰੋਈ ਸਮਾਜ ਦੀ ਹਰ ਕਮੀ ਪੇਸ਼ੀ ਦੇ ਉੱਤੇ ਰਾਜਨੀਤਿਕ ਸਮਾਜਿਕ ਜਾਂ ਧਾਰਮਿਕ ਜਿੱਥੇ ਵੀ ਕਿਤੇ ਵੀ ਕੋਈ ਪਖੰਡ ਹੋ ਰਿਹਾ ਉਹਦੇ ਤੇ ਉਂਗਲਾ ਰੱਖ ਕੇ ਇੱਕ ਸਹੀ ਸੇਧਮਈ ਬੜੀ ਡਰ ਤੇ ਬੜੇ ਧੜਕ ਫਿਰ ਮਨ ਦੇ ਨਾਲ ਸੇਧ ਦਿੰਦਾ ਆ। ਤਾਂ ਕਰਕੇ ਮੈਂ ਚਾਹੁੰਦਾ ਵੀ ਇਸ ਵੇਲੇ ਅਸਾਂ ਉਸ ਜਿਹੜੇ ਸ਼ਹੀਦਾਂ ਦੇ ਸਰਤਾਜ ਜੀ ਨੂੰ ਸਾਡੀ ਸ਼ਰਧਾ ਵੀ ਆ, ਸ਼ਰਧਾਂਜਲੀ ਵੀ ਆ, ਤੇ ਏਡਾ ਜਿਹੜਾ ਵੱਡਾ ਜਿਹੜੀ ਕੁਰਬਾਨੀ ਉਹਨੂੰ ਆਪਾਂ ਇਸ ਮੰਚ ਰਾਹੀਂ ਯਾਦ ਕਰਦੇ ਹਾਂ, ਆਪਾਂ ਸਾਂਝਾ ਕਰਦੇ ਹਾਂ ਆਪਣੇ ਸੁਣਨ ਵਾਲਿਆਂ ਦੇ ਨਾਲ।
1: ਹਾਂ ਬਿਲਕੁਲ ਜੀ, ਮਹਾਨ ਸ਼ਹੀਦਾਂ ਅੱਗੇ ਸਿਰ ਝੁਕਾਉਂਦੇ ਹਾਂ, ਵਾਕਿਆ ਬੜੀ ਵੱਡੀਆਂ ਕੁਰਬਾਨੀਆਂ ਨੇ। ਵੈਸੇ
2: ਬਹੁਤ ਵੱਡੀਆਂ ਜੀ,
1: ਹਾਂਜੀ, ਸਿੱਖ ਇਤਿਹਾਸ ਕੁਰਬਾਨੀਆਂ ਦੇ ਵਾਹੇ ਝਾਤੀ ਮਾਰੋ ਨਾ, ਤੇ ਲਾਸਾਨੀ ਕੁਰਬਾਨੀਆਂ ਨਜ਼ਰ ਆਉਣਗੀਆਂ ਤੁਹਾਨੂੰ।
2: ਉਹਦੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਹੋਈ, ਸਭ ਤੋਂ ਪਹਿਲੀ ਕੁਰਬਾਨੀ ਜਿਹੜੀ ਹੋਈ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ।
1: ਠੀਕ ਠੀਕ ਠੀਕ
2: ਠੀਕ, ਇਸੇ ਕਰਕੇ ਇਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ।
1: ਵਾਹ ਵਾਹ,
2: ਤੇ ਸਾਡੇ ਸ਼ਾਇਰ ਸਰਜੀਤ ਪਾਤਰ ਜੀ ਇਹਨਾਂ ਪ੍ਰਥਾ ਇਹਨਾਂ ਇੱਕ ਸ਼ੇਰ ਆ ਉਹਨਾਂ ਦੀ, ਇੱਕ ਗਜ਼ਲ ਹੈ ਬੜੀ ਮਸ਼ਹੂਰ ਹੈ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਉਹਦੇ ਵਿੱਚ ਉਹਨਾਂ ਨੇ ਲਿਖਿਆ ਬਾਜਾ ਸਾਹਿਬ ਕਿ ਜੋ ਲੋ ਮੱਥੇ ਚੋਂ ਫੁੱਟਦੀ ਏ ਉਹੀ ਸਿਰ ਦਾ ਤਾਜ ਬਣਦੀ ਏ, ਤੱਤੀ ਤਵੀ ਤੇ ਬੈਠ ਕੇ ਹੀ ਸੱਚੇ ਪਾਤਸ਼ਾਹ ਬਣ। ਆਪਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਇਸ ਕਰਕੇ ਕਹਿੰਦੇ ਹਾਂ ਕਿ ਤੱਤੀ ਤਵੀ ਤੇ ਬੈਠ ਕੇ ਵੀ ਉਹਨਾਂ ਨੇ ਸੀਨ ਕੀਤੀ ਔਰ ਆਪਣੇ ਲੋਕਾਂ ਲਈ, ਆਪਣੇ ਸੱਚ ਲਈ, ਆਪਣੇ ਮਤਲਬ ਧਰਮ ਲਈ, ਆਪਣੇ ਸੋਚ ਲਈ ਜਿਹੜੀ ਸੀ ਉਹਨਾਂ ਨੇ ਉਸ ਚੀਜ਼ ਨੂੰ ਪ੍ਰਵਾਨ ਕੀਤਾ, ਜਿਹੜੀ ਜਿਹੜੀ ਵੇਖ ਕੇ ਵੀ ਜਦੋਂ ਦ੍ਰਿਸ਼ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਸਾਨੂੰ ਕਿਤੇ ਤਵੇ ਦੇ ਉੱਤੇ ਮੜ ਜੀ
1: ਤਪਦੇ, ਅੱਗ ਬਾਲਣ ਲੱਗਿਆ ਕਿਤੇ ਉਂਗਲੀ ਲੱਗ ਜਾਏ ਕਿਸੇ ਚੀਜ਼ ਨੂੰ,
2: ਇੱਕ ਮੱਥੇ ਦੀ ਰੋਸ਼ਨੀ ਜਿਹੜੀ ਹੈ ਨਾ ਬਾਜਾ ਸਾਹਿਬ, ਤੁਸੀਂ ਵੇਖੋ ਬੜੀ ਦੁਨੀਆਂ, ਬੜੇ ਪ੍ਰਵਾਸੀ ਨੇ, ਬੜੇ ਸੱਜਣ ਤੁਹਾਡੇ ਤੋਂ ਵੀ ਤਾਂ ਆਉਣਗੇ, ਲੇਕਿਨ ਤੁਹਾਡੇ ਮੱਥੇ ਦੇ ਵਿੱਚ, ਤੁਹਾਡੇ ਸਿਰ ਵਿੱਚ ਇੱਕ ਰੋਸ਼ਨੀ ਆ, ਇੱਕ ਲੋ ਆ ਜਿਹੜੀ ਤੁਸੀਂ ਚਾਹੁੰਦੇ ਹੋ ਵੀ ਇਹ ਫੈਲੇ, ਲੋਕ ਆਪਣੇ ਇਸ ਰੋਸ਼ਨੀ ਮਰਜ਼ੀ ਸਾਰਿਆਂ ਕੋਲ ਹੋਵੇ,
1: ਮਿਹਰਬਾਨੀ
2: ਆਪਾਂ ਉਸ ਚੀਜ਼ ਨੂੰ, ਹਾਂਜੀ, ਕੋਸ਼ਿਸ਼ ਕਰਦੇ ਹਾਂ ਵੀ ਸੁਣਿਆ ਜਾਵੇ ਇਹਨੂੰ, ਆਪਣੇ ਆਨਲਾਈਨ ਕੀਤਾ ਜਾਵੇ ਔਨ ਏਅਰ ਤੇ ਸਾਰੇ
1: ਜਿਹੜੇ ਆ,
2: ਜੇ ਮੰਨ ਲਓ ਕੋਈ ਗਲਤ ਹੁੰਦਾ ਤੇ ਕਲਪ ਦਿਓ। ਮੈਂ ਤੁਹਾਡੀਆਂ ਕਈ ਵਾਰੀ ਖੈਰੀ ਦੇ ਵਿੱਚ ਸੁਣਿਆ ਵੀ ਇੱਕ ਤਰ੍ਹਾਂ ਦਾ ਕਿਰਪਾ ਹੁੰਦਾ ਆ,
1: ਮੈਂ ਇੱਕ ਵਾਰੀ ਸੁਪਨੇ ਚ ਪੰਜਾਬ ਦਾ ਚੀਫ ਮਿਨਿਸਟਰ ਬਣਿਆ।
2: ਅੱਛਾ,
1: ਤੇ ਮੇਰੀ ਰਾਜਨੀਤੀ ਚ ਕੋਈ ਇੰਟਰਸਟ ਨੀ ਗਾ ਹੈਗਾ, ਤੇ ਮੈਂ ਇੱਕ ਮੀਟਿੰਗ ਸੱਦਦਾ ਵੀ ਇੱਥੇ ਜਿਸ ਤਰ੍ਹਾਂ ਸੁਣਿਆ ਜਾਂਦਾ ਨਾ ਕਿ ਰਾਮ ਰਾਜ ਆਉਣਾ ਆ ਹੁੰਦਾ, ਉਹ ਮੈਂ ਲਿਆ ਕੇ ਵਿਖਾਲਾਂਗਾ
2: ਇੱਥੇ।
1: ਹਾਂਜੀ, ਤੇ ਉਹ ਜਿਹੜੇ ਮੇਰੇ ਨਾਲ ਜਿਨ੍ਹਾਂ ਨੂੰ ਮੈਂ ਮਿਨਿਸਟਰ ਬਣਾਉਣਾ ਉਹ ਆਪਸ ਚ ਗੋਲੀ ਚਲਾ ਦਿੰਦੇ ਨੇ ਤੇ ਮੈਨੂੰ ਜਾਗ ਆ ਜਾਂਦੀ ਆ, ਤੇ ਉਹ ਮੇਰੇ ਹੀ ਬੰਦੇ ਹੁੰਦੇ, ਮੇਰੇ ਹੀ ਬੰਦੇ ਹੁੰਦੇ ਨੇ ਉਹ। ਉਹ ਇੱਕ ਕਹਿੰਦਾ ਮੈਂ ਬਣਨਾ ਆ ਮਿਨਿਸਟਰ, ਦੂਜਾ ਕਹਿੰਦਾ ਮੈਂ ਬਣਨਾ, ਤੇ ਉਹ ਆਪਸ ਚ ਗੋਲੀ ਚਲਾ ਦਿੰਦੇ ਨੇ ਦੋਵੇਂ।
2: ਜਿਹੜਾ ਸਿਗਮੰਡ ਫਰਾਇਡ ਹੋਇਆ ਨਾ, ਮਨੁੱਖੀ ਮਨ ਤੇ ਜਿਹਨੇ ਖੋਜ ਕੀਤੀ ਆ ਜਾਂ ਮਨੋਵਿਗਿਆਨੀ ਜਿਹਦਾ ਬਹੁਤ ਵੱਡਾ ਹੋਇਆ ਜੀ,
1: ਹਾਂਜੀ,
2: ਉਹ ਕਹਿੰਦੇ ਸੁਪਨੇ ਤੁਹਾਡੀ ਜਿਹੜੀ ਨਿਰੰਤਰ ਸੋਚ ਸੁੱਤੇ ਸਿੱਧ ਤੁਹਾਡੇ ਦਿਮਾਗ ਦੇ ਮਨ ਦੇ ਖਾਨੇ ਦੇ ਵਿੱਚ ਸੁੱਤੀ ਪਈ ਕੋਈ ਭਾਵਨਾ ਹੈ ਨਾ, ਉਹਦਾ ਉਹਦਾ ਇੱਕ ਉਹਦਾ ਪ੍ਰਤੀਰੂਪ ਹੁੰਦੇ ਆ, ਮਤਲਬ ਉਹਦੇ ਰੂਪ ਦੇ ਸੁਪਨੇ ਦੇ ਰੂਪ ਚ ਤੁਹਾਡੇ ਨਾਲ ਉਹ
1: ਨਹੀਂ ਬਿਲਕੁਲ। ਹਾਂ ਬਿਲਕੁਲ, ਮਤਲਬ ਕਿ ਮੈਂ ਪਹਿਲਾਂ ਲੈਕਚਰ ਕਰਨਾ,
2: ਸੋਚ ਸੁੱਤੇ ਸਿੱਧ ਤੁਹਾਡੇ ਦਿਮਾਗ ਦੇ ਮਨ ਦੇ ਖਾਨੇ ਦੇ ਵਿੱਚ ਸੁੱਤੀ ਪਈ ਕੋਈ ਭਾਵਨਾ ਹੈ ਨਾ, ਉਹਦਾ ਉਹਦਾ ਇੱਕ ਉਹਦਾ ਪ੍ਰਤੀਰੂਪ ਹੁੰਦੇ ਆ, ਮਤਲਬ ਉਹਦੇ ਰੂਪ ਦੇ ਸੁਪਨੇ ਦੇ ਰੂਪ ਚ ਤੁਹਾਡੇ ਨਾਲ ਉਹ
1: ਨਹੀਂ ਬਿਲਕੁਲ ਹਾਂ ਬਿਲਕੁਲ ਮਤਲਬ ਕਿ ਮੈਂ ਪਹਿਲਾਂ ਲੈਕਚਰ ਕਰਨਾ ਸਾਰੇ ਪੰਜਾਬ ਨੂੰ ਸੰਬੋਧਨ ਕਰਨਾ ਕਿ

0: ਗੋਲੀ ਚਲਾ ਦਿੰਦੇ ਨੇ ਤੇ ਮੈਨੂੰ ਤ੍ਰਭਕ ਕੇ ਜਾਗ ਆ ਜਾਂਦੀ ਹੈ ਤੇ ਮੈਂ ਲਓ ਕਰ ਲਓ ਜੋ ਕੁਝ ਕਰਨਾ।
1: ਵੈਸਾ ਅਸਲ ਚ ਇਹ ਜਿਹੜੀ ਸੋਚ ਨੂੰ ਪ੍ਰਚਾਰ ਦੇ ਚਾਹੁੰਦੇ ਸਾਰੇ ਇਹੋ ਹੀ ਆ, ਗੱਲਾਂ ਇਹੋ ਜਿਹੀਆਂ ਕਰਦੇ ਆ, ਲੇਕਿਨ ਉਹਦੇ ਪਿੱਛੇ ਉਹਨਾਂ ਦੇ ਸਿਰਫ ਲੋਕਾਂ ਨੂੰ ਭਰਮਾ ਕੇ ਤੇ ਉਹਨਾਂ ਦੀ ਵੋਟ ਬਟੋਰੂ, ਮਤਲਬ ਸਿਰਫ ਸੋਚ ਹੀ ਆ। ਜਦੋਂ ਉਹਨਾਂ ਦੇ ਪੈਰ ਥੱਲੇ ਬਟੇਰਾ ਆ ਜਾਂਦਾ ਆ, ਜਿਹੜੀ ਆਹ ਜਿਹੜੀ ਹੁਣ ਵੇਲੇ ਸਾਡੀ ਸਰਕਾਰ ਹੈ, ਇਹ ਵੀ ਬਹੁਤੇ ਪ੍ਰਵਾਸੀ ਸੱਜਣਾਂ ਦੀ ਦੇਣ ਆ
0: ਜੀ, ਬਿਲਕੁਲ।
1: ਤੇ ਉਹਨਾਂ ਨੂੰ ਆਸ ਸੀ ਕਿ ਸਾਡੇ ਕੋਲ ਸਿਸਟਮ ਦੇ ਵਿੱਚ ਸੁਧਾਰ ਕਰਨਗੇ
0: ਜੀ,
1: ਲੇਕਿਨ ਚਲੋ ਖੈਰ ਪਾਲ ਕੇ ਆਪਾਂ ਮੰਨਦੇ ਹਾਂ ਭਾਈ ਪਹਿਲੇ ਨਾਲੋਂ ਥੋੜਾ ਫਰਕ ਤੇ ਹੈਗਾ, ਪਰ ਜੋ ਆਸ ਸੀਗੀ ਲੋਕਾਂ ਨੇ, ਜਿਹੜੀ ਆਸ ਦੇ ਨਾਲ ਇਹਨਾਂ ਨੂੰ ਆਮ ਸਧਾਰਨ ਲੋਕਾਂ ਨੂੰ ਅੱਗੇ ਮੋਹਰੇ ਲੈ ਕੇ ਆਉਂਦਾ ਸੀਗਾ, ਸਰਕਾਰ ਦੇ ਵਿੱਚ ਲੈ ਕੇ ਆਉਂਦਾ ਸੀ, ਉਸ ਮੁਤਾਬਕ ਨਹੀਂ ਚੱਲੀ।
0: ਮੈਂ ਹੈਰਾਨ ਹੁੰਦਾ ਖਹਿਰਾ ਸਾਹਿਬ ਕਦੀ ਕਦੀ ਨਾ ਆ ਬਾਬੇ ਬੂਬੇ ਪਖੰਡੀ ਪਖੁੰਡੀ ਕੋਈ ਅੱਗੇ ਕਰਨ ਡਏ ਹੋਣਗੇ ਨਾ, ਤੇ ਹੱਥ 'ਚ ਇੱਕ ਸਮੱਗਰੀ ਜਿਹੀ ਫੜ ਕੇ ਸੁੱਟਣਗੇ ਪਾਥੀਆਂ ਜਿਹੀਆਂ ਵਿੱਚ ਤੇ ਉੱਥੇ ਅੱਗ ਲੱਗ ਜਾਏਗੀ ਤੇ ਲੋਕੀ ਹੈਰਾਨ ਹੋ ਜਾਣਗੇ ਕਿ ਬਾਬੇ 'ਚ ਸ਼ਕਤ, ਬੱਲੇ ਬੱਲੇ ਬੱਲੇ ਬੱਲੇ, ਜਦੋਂ ਕਿ ਸਾਇੰਸ ਦੀਆਂ ਮਾਮੂਲੀ ਗੱਲਾਂ ਨੇ। ਤੇ ਫਿਰ ਮੈਂ ਸੋਚਦਾ ਆਹ ਜਿਹੜਾ 2000 ਬੰਦਾ ਅੱਗੇ ਬੈਠਾ ਤੇ 1000 ਵੇਖਣ ਡਿਆ ਜਾਂ 500 ਬਾਬੇ ਨੂੰ, ਇਹ ਗਧੇ ਹੀ ਹੋਏ ਨਾ ਸਾਰੇ ਦੇ ਸਾਰੇ, ਤੇ ਉਹਨਾਂ 'ਚ ਟਾਈਆਂ ਵਾਲੇ ਤੇ ਪੜ੍ਹੇ ਵੀ ਹੁੰਦੇ ਨੇ ਬੈਠੇ, ਰਸਾਇਣਿਕ ਚੀਜ਼ਾਂ ਨੇ ਜਿਹੜੀਆਂ ਉਹ ਸੁੱਟਣ ਡਿਆ ਉਹਦੇ ਵਿੱਚ, ਮਤਲਬ ਤੇ ਉਹ ਅੱਗ ਲੱਗ ਗਈ ਹੈ।
1: ਬਾਜਵਾ ਸਾਹਿਬ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਇੱਕ ਸਿਵਲ ਕੋਰਟ ਦਾ ਜੱਜ, ਇੱਕ ਅਨਪੜ ਖੋਤੇ ਜਿਹੜੇ ਸੀ ਨਾ ਉਹਦੇ ਅੱਗੇ ਹੱਥ ਜੋੜ ਕੇ, ਉਹ ਮੰਜੀ ਤੇ ਬੈਠਾ ਤੁਸੀਂ ਹੱਥ ਜੋੜ ਕੇ ਖਲੋਤਾ ਸਰ ਜੱਜ
0: ਖੋਤੇ ਦੇ ਅੱਗੇ,
1: ਔਰ ਮੈਂ ਹਾਂ ਖੋਤੇ ਦੇ ਅੱਗੇ, ਉਹਦਾ ਨਾਮ ਮੈਨੂੰ ਯਾਦ ਹੈ ਮੱਕਰ ਸਿੰਘ, ਜੱਜ ਦਾ ਨਾਮ ਮੈਨੂੰ ਯਾਦ ਆ, ਦੂਜੇ ਦਾ ਮੈਨੂੰ ਪਤਾ, ਪਰ ਉਹ ਮੈਂ ਲੈਣਾ ਨੇ ਆਪਣੀ ਜਵਾਨ ਚੋਂ ਨਾਮ
0: ਰਹਿਣ ਦਿਓ। ਤੇ ਖੋਤੇ ਕੋ ਕੀ ਮੰਗ ਕਿਆ ਦਾ, ਮੈਂ ਖੋਤਾ ਉਹਦਾ ਰਿਸ਼ਤੇਦਾਰ ਸੀ ਜਾਂ ਕਿਉਂ ਹੱਥ ਜੋੜ ਕੇ ਖੋਤਾ
1: ਕੀ? ਮੇਰੇ ਕਹਿਣ ਵਾਲੇ ਜਿਹੜੇ ਤੁਸੀਂ ਕਹਿ ਰਹੇ ਹੋ ਨਾ, ਜਿਹੜਾ ਜਿਹੜਾ ਬਾਜਵਾ ਸਾਹਿਬ ਆਤਮ ਵਿਸ਼ਵਾਸੀ ਬੰਦਾ ਹੁੰਦਾ ਨਾ, ਉਹਦੇ ਦਿਮਾਗ ਦੀ ਖਿੜਕੀ ਮੈਨੂੰ ਲੱਗਦਾ ਹੁੰਦੀ ਨੀ ਜਾਂ ਬੰਦ ਹੁੰਦੀ ਆ, ਉਹਦੇ ਚ ਤੁਸੀਂ ਝੋਟੇ ਅੱਗੇ ਬੀਨ ਵਜਾ ਲਓ ਇੱਕੋ ਗੱਲ ਆ, ਉਹਦੇ ਨਾਲ ਬੱਥਾ ਮਾਰ ਲਓ ਇੱਕੋ ਗੱਲ ਆ, ਉਹਦੀ ਉਹ ਉੱਥੇ ਹੀ ਮਤਲਬ ਉਹਦੇ ਖਾਨਾ ਨੀ ਉਹਦੇ ਵਿੱਚ ਹੁੰਦਾ ਕਿ ਉਹ ਤੁਹਾਡੀ ਕਿਸੇ ਤਰ੍ਹਾਂ
0: ਗੱਲ ਨੂੰ ਸੁਣ। ਤੇ ਫੇਰ ਖਹਿਰਾ ਸਾਹਿਬ ਦੂਸਰੇ ਬਾਬੇ ਨੇ ਨਾ ਉੱਬਲ ਪਾਣੀ ਉੱਬਲ ਨਹੀਂ ਸੀ ਡਿਆ, ਉਹਦੇ ਚੋਂ ਭਾਫ਼ ਨਿਕਲਣ ਡਈ ਸੀ ਤੇ ਥੱਲੇ ਅੱਗ ਡਾਈ ਸੀ
1: ਜੀ,
0: ਉਹ ਆਪਣੇ ਉੱਤੇ ਰੱਦ ਲਿਆ ਤੇ ਉਹ ਬਿਲਕੁਲ ਭਾਫ਼ ਨਿਕਲਣ ਡਈ ਸੀ ਉਹਦੇ ਵਿੱਚੋਂ, ਤੇ ਲੋਕਾਂ ਦੇ ਡੇਲੇ ਅੱਡੇ ਰਹਿ ਗਏ, ਇਹਨੂੰ ਹੋਇਆ ਵੀ ਕੁਛ ਨੀ
1: ਹੈ,
0: ਪਾਣੀ ਉੱਬਲ ਨਹੀਂ ਸੀ ਡਿਆ, ਪਰ ਉਹ ਕੈਮੀਕਲ ਪਾਣੀ ਧੂੰ ਨਿਕਲ
1: ਗਿਆ, ਸ਼ਰੇਆਮ ਉਹ ਬਲਾਤਕਾਰ ਸਿੱਧ ਹੋ ਜਾਂਦਾ, ਕੋਠਾਂ ਸਿੱਧ ਕਰ ਦਿੰਦੀਆਂ, ਜੇਲ੍ਹ ਚ ਚਲ ਜਾਂਦੇ ਆ, ਲੋਕਾਂ ਦੀ ਸ਼ਰਧਾ, ਲੋਕਾਂ ਦੀ ਸੇਵਾ, ਲੋਕਾਂ ਦੀ ਭਾਵਨਾ ਉੱਥੇ ਦੀ।
0: ਉਹ ਵੇਖ ਲਓ ਬਾਪੂ ਆਸਾ ਰਾਮ ਦੇ ਸਾਹਮਣੇ ਕਿਸ ਤਰ੍ਹਾਂ ਲੋਕੀ ਅਜੇ ਵੀ ਪੈਰਾਂ, ਜੱਜ ਆਇਆ ਸੀ ਉਹਦੇ ਪੈਰੀ ਹੱਥ ਲਾਉਣ,
1: ਇੱਕ ਰਾਮਪਾਲ ਜੀ ਥੋੜੇ ਦਿਨ ਜੇਲ ਚੋ ਆਇਆ, ਉਹ ਨਾ ਪਹਿਲਾਂ ਨਹਾਉਂਦਾ ਸੀਗਾ ਦੁੱਧ ਦੇ ਵਿੱਚ, ਤੇ ਉਹਦੀ ਦੁੱਧ ਦੀ ਖੀਰ ਲੋਕੀ ਹੁੰਦੇ ਸੀ ਲੈਣ
0: ਵਾਸਤੇ। ਮੈਂ ਕਹਿੰਦਾ ਕਿ ਇਹ ਇਹਨਾਂ ਲੋਕਾਂ ਦੀ ਫਿਰ ਤੁਸੀਂ ਕੀ ਡਿਫਾਈਨ ਕਰੋਗੇ ਇਹਨਾਂ ਲੋਕਾਂ ਦੀ ਤਸਵੀਰ, ਬੰਦਿਆਂ ਦੀ ਤੇ ਬਣਦੀ ਹੀ ਨਹੀਂ, ਇਹਨਾਂ ਦੀ ਤਸਵੀਰ ਕਾਹਦੀ
1: ਬਣਦੀ ਹੈ? ਪਸ਼ੂ ਡੰਗਰ ਵੀ ਏਡਾਨੇ ਵਾਹ ਕਿਸਦੇ,
0: ਮੈਂ ਕਹਿੰਦਾ ਡੰਗਰ ਜਿਹੜੇ ਨੇ ਉਹ ਇੱਕ ਵਾਰੀ ਜੇ ਕਿਤੇ ਉਹ ਉਹਨਾਂ ਨੂੰ ਕੁਛ ਵੀ ਉਹਨਾਂ ਨਾਲ ਘਟਨਾ ਵਾਪਰ ਜਾਏ, ਜਾਂ ਡੰਗਰ ਬੜੇ ਸੈਂਸੀਬਲ, ਉਹ ਪਹਿਲਾਂ ਪੱਠੇ ਵੀ ਖਾਣ ਲੱਗਣਗੇ, ਸੁੰਘਣਗੇ ਪਹਿਲਾਂ ਕਿ ਹਰ ਇੱਕ ਚੀਜ਼ ਸੱਜੇ ਖੱਬੇ ਵੇਖਣਗੇ ਵੀ ਕੋਈ ਖਤਰਾ ਤੇ ਨਹੀਂ ਹੈਗਾ। ਹਾਂਜੀ, ਤੇ ਇਹ ਕੌਣ ਨੇ ਜਿਹੜੇ ਮੌਬ ਨੇ ਕੋਈ ਕੋਈ, ਮੈਂ ਹੁਣ ਕੀ ਦੱਸਾਂ ਕੀ ਗੱਲ ਕਰਾਂ, ਤੇ ਮੈਂ ਸੋਚਦਾ ਵਾ ਵੀ ਇੰਨੀ ਪਬਲਿਕ ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਕਿ ਰਸਾਇਣਿਕ ਚੀਜ਼ਾਂ ਡਏ ਨੇ ਪਾਣੀ 'ਚ ਸੁੱਟਣ ਤੇ, ਉਹ ਅੱਗ ਫਿਰ ਰਸਾਇਣਿਕ ਚੀਜ਼ਾਂ ਨੂੰ ਬਣਦੀ ਹੈ।
1: ਬਾਜਵਾ ਸਾਹਿਬ ਇਹ ਅਨਪੜ੍ਹਤਾ, ਸਧਾਰਨਤਾ, ਸਿੱਧੜਪੁਣਾ ਤੇ ਇਹੋ ਹੀ ਲੋਕ ਜਿਹੜੇ ਨੇ, ਇਹੋ ਹੀ ਇਹਨਾਂ ਦੇ ਜਿਹੜੇ ਚੇਲੇ ਤੇ ਇਹਨਾਂ ਦੇ ਆਖੇ ਲੱਗ ਕੇ, ਜਿੱਦਾਂ ਭੀੜ, ਜਦੋਂ ਮੰਨ ਲਓ ਭੀੜ ਤੰਤਰ ਹੈ ਨਾ, ਇੱਕ ਭੀੜ ਦੇ ਪੈਗੰਬਰ ਇਹਨਾਂ ਨੂੰ ਕਿਹਾ ਜਾਂਦਾ, ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਜੋ ਭੀੜ ਵੇਖ ਕੇ ਉਧਰ ਨੂੰ ਮਤਲਬ ਨਾ ਭੇਡ ਚਾਲ ਜਿਹੜੀ ਹੁੰਦੀ ਆ ਉਹ ਭੱਜ ਜਾਂਦੇ, ਇਹਦੇ ਚੋਂ ਪਤਾ ਨੀ ਕੀ ਹੋਣਾ ਵਾ।
0: ਬਿਲਕੁਲ,
1: ਤੇ ਬਹੁਤ ਜਿਹੜੀ ਸਾਡੇ ਲੋਕ ਦੀ, ਦੇਸ਼ ਦੀ ਜਨਤਾ ਆ, ਇਹ ਅਜੇ ਵੀ ਜਿਹੜੇ ਨਾ ਇਹ ਜਿਹੜੀ ਦਿਮਾਗੀ ਜਿਹੜੀ ਹੁੰਦੀ ਆ ਨਾ, ਸਮਝ ਸੂਝ
0: ਸੱਚੀ, ਵੈਸੇ ਡਿਵੈਲਪ ਸੱਚੀ ਡਿਵੈਲਪ ਨਹੀਂ, ਜੇ ਫੜ ਲਓ ਫੜ ਲਓ ਫੜ ਲਓ ਫੜ ਲਓ ਤੇ ਸਾਰੇ ਉਧਰ ਨੂੰ ਦੌੜ ਕੇ ਅਗਲੇ ਨੂੰ ਕੁੱਟਣ ਲੱਗ ਪੈਣਗੇ।
1: ਜੀ ਜੀ ਜੀ ਜੀ,
0: ਹਾਂ ਯਾਰ ਸਰ, ਦੁਨੀਆ ਇੰਨੀ ਡਿਵੈਲਪ ਹੈ ਸਰ, ਸਾਡੇ ਵਿੱਚ ਵੀ ਚੇਂਜ ਆਉਣੀ ਚਾਹੀਦੀ, ਤੇ ਜਿਹੜੀ ਇੰਡੀਆ

0: ਨੇ ਤਰੱਕੀ ਕੀਤੀ ਹੈ ਨਾ, ਤੁਸੀਂ ਕਿਹਾ ਅੱਗੇ ਨਾਲੋਂ ਠੀਕ ਹੈ, ਅੱਗੇ ਨਾਲੋਂ ਵਧੀਆ ਹੋਇਆ, ਇਹ ਸੁਭਾਵਕ ਤਰੱਕੀ ਹੈ ਖੈਰਾ ਸਾਹਿਬ, ਇਹ ਕੋਈ ਸ਼ਰੱਪਾ ਨਹੀਂ ਵੱਜਾ
1: ਜੀ। ਬਿਲਕੁਲ ਬਿਲਕੁਲ
0: ਸੁਭਾਵਕ
1: ਇਹ ਸ਼ਰੱਪਾ ਬਾਜਵਾ ਸਾਹਿਬ ਅੱਜ ਦੀ ਤਰੀਕ ਵਿੱਚ ਵੀ, ਜੇ ਆ ਫੋਨ ਜਿਹਦੇ ਤੇ ਮੈਂ ਗੱਲ ਕਰ ਰਿਹਾ ਜਿਹਦੇ ਤੁਸੀਂ ਕਰ ਰਹੇ ਹੋ, ਕੋਈ ਇੰਡੀਆ ਦੇ ਵਿੱਚ ਨਹੀਂ ਬਣਿਆ ਹੋਇਆ, ਇਹ ਕੋਈ ਵਿਦੇਸ਼ੀ ਕੰਪਨੀ ਦਾ ਬਣਿਆ ਹੋਇਆ।
0: ਬਸ ਇਹੋ ਹੀ ਮੈਂ ਕਹਿਣ ਲੱਗਾ ਸੀ ਕਿ ਨਕਲ ਦੇ ਮਾਰ ਕੇ ਤੁਸੀਂ ਕੋਈ ਚੀਜ਼ਾਂ ਤਿਆਰ ਕਰ ਲਈਆਂ, ਤੇ ਉਹ ਤੁਸੀਂ ਕੀ ਦੁਨੀਆਂ ਨੂੰ ਦਿੱਤਾ ਜਿਸ ਤਰ੍ਹਾਂ ਦੁਨੀਆਂ ਨੇ ਦਿੱਤਾ ਹੈਗਾ।
1: ਨਕਲ ਜੋਗੇ ਵੀ ਨਹੀਂ, ਨਕਲ ਮਾਰ ਕੇ ਵੀ ਆਪਾਂ ਜੇ ਇਹ ਚੀਜ਼ ਨਹੀਂ ਬਣਾ ਸਕਦੇ ਆ, ਜੇ ਨਕਲ ਜੋਗੇ ਵੀ ਨਹੀਂ ਆਪਾਂ ਹੋਏ, ਮਤਲਬ ਇਹ ਟੈਕਨੋਲੋਜੀ ਜਿਹੜੀ ਆ, ਕਿਉਂਕਿ ਸੰਸਾਰ ਭਰ ਦੇ ਵਿੱਚ ਸਾਡੇ ਦੇਸ਼ ਦੀ ਆਬਾਦੀ ਸਭ ਤੋਂ ਵੱਡਾ ਵੱਡਾ ਬਾਜ਼ਾਰ ਆ, ਮਾਰਕੀਟ ਜਿਹੜੀ ਆ।
0: ਹਾਂ, ਜੇ ਲੋਕੀ ਸਾਡੇ ਨਾਲ ਮਾੜੀ ਜਿਹੀ ਇੱਜ਼ਤ ਕਰਦੇ ਨੇ ਤੇ ਆਪਣਾ ਮਾਲ ਵੇਚਣ ਵਾਸਤੇ ਕਰਦੇ ਨੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਵਪਾਰਕ
0: ਵਪਾਰਕ ਪੁਆਇੰਟ ਆਫ ਵਿਊ ਤੇ ਨਾ ਕਿ ਤੁਹਾਡੀਆਂ ਜੜਾਵਾਂ ਵੇਖ ਕੇ ਚੁਬਟੇ ਵੇਖ ਕੇ ਤੇ ਤੁਹਾਡੇ ਕੋਲੋਂ ਉਹਨਾਂ ਦੇ ਖੈਰਾ ਸਾਹਿਬ ਤੁਸੀਂ ਬਹੁਤਾ ਹੀ ਡਰੇ ਹੋ ਉਹਨਾਂ ਨੂੰ ਗੱਲਾਂ ਕਰ। ਅੱਛਾ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਖੈਰਾ ਸਾਹਿਬ, ਬਹੁਤ ਸੋਹਣੀਆਂ ਤੁਹਾਡੀਆਂ ਗੱਲਾਂ ਹੁੰਦੀਆਂ ਨੇ, ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ। ਹਾਂਜੀ, ਤੇ ਸ਼ੇਅਰ ਇਹ ਹੈ, ਸ਼ੇਅਰ ਇਹ ਹੈ ਕਿ ਟੇਢੀ ਸੋਚ ਭੈਂਗੀ ਨਜ਼ਰ ਉੱਤੇ ਮਜ਼ਬੀ ਐਨਕਾਂ ਨੇ, ਟੇਢੀ ਸੋਚ ਭੈਂਗੀ ਨਜ਼ਰ ਉੱਤੇ ਮਜ਼ਬੀ ਐਨਕਾਂ ਨੇ, ਤੇਥੋਂ ਬੰਦਾ ਪਛਾਣਿਆ ਨਹੀਂ ਜਾਣਾ।
1: ਬਿਲਕੁਲ ਜੀ ਬਿਲਕੁਲ,
0: ਕੁਫਰ ਦੀ ਛਾਨਣੀ ਫਿਰਕੂ ਸੋਚ ਤੇ ਨੀਅਤ ਖਰਾਬ ਤੇਰੀ, ਓਏ ਤੇਥੋਂ ਸੱਚ ਨੂੰ ਛਾਣਿਆ ਨਹੀਂ ਜਾਣਾ,
1: ਤੇਥੋਂ
0: ਸੱਚ ਨੂੰ ਛਾਣਿਆ ਨਹੀਂ ਜਾਣਾ। ਬਹੁਤ ਬਹੁਤ
1: ਮਿਹਰਬਾਨੀ। ਹਾਂਜੀ, ਤੀਜੀ ਅੱਖ ਦੀ ਗੱਲ ਕਰ ਰਹੇ ਹੋ, ਤੀਜੀ ਅੱਖ ਜੇ ਹੋਏਗੀ ਤੇ ਫੇਰ ਹੀ ਉਹ ਪਛਾਣੀ ਜਾਣੀ ਚੀਜ਼
0: ਸਾਰੀ। ਜੀ ਬਿਲਕੁਲ ਬਿਲਕੁਲ, ਇਹਨਾਂ ਅੱਖਾਂ ਨਾਲ ਤੇ ਮੁਸ਼ਕਲ ਹੈ ਫਿਰ। ਹਾਂਜੀ, ਸੋਹਣੀ ਗੱਲਬਾਤ ਕਰਦੇ ਹੋ ਤੇ ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਜੀ। ਲਓ ਬਈ ਦੋਸਤੋ, ਹੁਣ ਤੁਹਾਨੂੰ ਇੰਗਲੈਂਡ ਲੈ ਕੇ ਚੱਲਦੇ ਹਾਂ, ਜਿੱਥੇ ਸਾਡੇ ਕੁੰਦਰਾ ਸਾਹਿਬ ਹੁਣੀ ਵੇਟ ਕਰ ਰਹੇ ਨੇ। ਤੇ ਹੁਣ ਕੁੰਦਰਾ ਸਾਹਿਬ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ, ਆ ਜਾਓ ਲੰਘ ਆਓ। ਰੰਗੀਨ ਤੇ ਹੋਰ ਸੋਹਣਾ ਬਣਾਇਆ, ਤੇ ਤੁਸੀਂ ਸਗੋਂ ਉਲਟ ਕਹਿਣ ਡਿਓ, ਅਸੀਂ ਤੁਹਾਨੂੰ ਮੌਕਾ ਦਿੱਤਾ। ਲਓ,
2: ਮੈਂ ਆਪਣੇ ਲਫ਼ਜ਼ ਵਾਪਸ ਕਰਨਾ।
0: ਆਹੋ, ਆਪਣੇ ਲਫ਼ਜ਼ ਲਓ ਜੀ ਵਾਪਸ, ਤੇ ਅਸੀਂ ਤੁਹਾਡੀ ਇੱਜ਼ਤ ਵਿੱਚ, ਮਤਲਬ ਕਿ ਸਾਨੂੰ ਚੰਗਾ ਲੱਗਦਾ ਕਿ ਤੁਹਾਡੇ ਵਰਗੇ
2: ਸੁਹਿਰਦ
0: ਸੱਜਣ। ਹਾਂ, ਸੁਹਿਰਦ ਸੱਜਣ ਸਾਡੀ ਮਿਹਨਤ। ਹਾਂਜੀ,
2: ਕਿਸੇ ਨੂੰ ਦੇਖ ਕੇ ਕੋਈ ਬੰਦਾ ਖੁਸ਼ ਹੋ ਜਾਏ ਤਾਂ ਵੱਡੀ ਗੱਲ ਕਿਹੜੀ ਹੋ ਸਕਦੀ
0: ਜੀ? ਬਿਲਕੁਲ ਬਿਲਕੁਲ, ਵਾਕਿਆ ਹੀ ਵਹਿ ਸਭ ਤੋਂ ਵੱਡਾ ਇੱਜ਼ਤ ਮਾਣ ਇਹੋ ਹੀ ਹੁੰਦਾ। ਕੋਈ ਕਿਸੇ ਨੂੰ ਗਿਫਟ ਦੇ ਦਿਓ, ਕੋਈ ਕਿਸੇ ਨੂੰ ਮਤਲਬ ਕਿ ਕੋਈ ਚੀਜ਼ ਦੇ ਦਿਓ ਵਰਤਣ ਵਾਲੀ, ਤਾਂ ਮੈਂ ਤੁਹਾਡਾ ਮਾਣ ਕੀਤਾ ਨਹੀਂ। ਜੇ ਤੁਹਾਨੂੰ ਇੱਜ਼ਤ ਮਿਲ ਗਈ ਹੈ ਜਿੱਥੇ, ਜੇ ਸੋਸਾਇਟੀ
2: ਹੱਸ ਕੇ ਕੋਈ ਕਿਸੇ ਨਾਲ ਗੱਲ ਕਰ ਲਿਆ,
0: ਵਾਹ ਵਾਹ ਵਾਹ, ਇਸ ਤੋਂ ਵੱਡਾ ਇਨਾਮ ਤੇ ਮਾਣ ਕੋਈ ਨਹੀਂ ਹੁੰਦਾ।
2: ਨਹੀਂ ਹਾਂ, ਬਿਲਕੁਲ ਨਹੀਂ ਹੈ। ਬਾਜਵਾ ਸਾਹਿਬ, ਮੈਂ ਸੋਚ ਰਿਹਾ ਸੀਗਾ ਕਿ ਜਦੋਂ ਕੋਵਿਡ ਸੀ ਨਾ,
0: ਹਾਂਜੀ,
2: ਕਿੰਨੇ ਹਾਲਾਤ ਬਦਲ ਗਏ ਸੀ
0: ਜੀ? ਬਹੁਤ ਬਦਲ ਗਏ, ਬਿਲਕੁਲ ਜ਼ਿੰਦਗੀ ਬਦਲ ਗਈ ਸੀ ਸਰ।
2: ਹਾਂ, ਇਹ ਮਤਲਬ ਹਰ ਬੰਦਾ ਹਰ ਪਲ ਤਰ੍ਹਾਂ ਤਰ੍ਹਾਂ ਕਰਦਾ ਸੀ
0: ਜੀ।
2: ਤੇ ਉਦੋਂ ਮੈਂ ਇੱਕ ਕਵਿਤਾ ਲਿਖੀ ਸੀ, ਅਛੂਤ ਹਾਂ ਮੈਂ।
0: ਅੱਛਾ ਜੀ,
2: ਅਸੀਂ ਸਾਰੇ ਇੱਕ ਦੂਜੇ ਤੋਂ ਡਰਦੇ ਸੀ ਨਾ, ਛੂਤ ਆ ਪਰੇ ਪਰੇ,
0: ਇੱਕ ਦੂਜੇ ਤੋਂ ਪਰੇ ਪਰੇ। ਹਾਂਜੀ ਬਿਲਕੁਲ, ਸਾਰੇ ਹੀ ਛੂਤ ਸੀ ਉਦੋਂ।
2: ਹਾਂਜੀ, ਤੋਂ ਮੈਂ ਇਹਨੂੰ ਮਤਲਬ ਇਹਨੂੰ ਇਹ ਮਤਲਬ ਟਾਈਟਲ ਦੇ ਕੇ ਨਾ ਲਿਖੀ ਸੀ ਕਵਿਤਾ, ਮੈਂ ਸਮਝਿਆ ਸੀ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂ, ਕੀ ਖਿਆਲ ਹੈ ਕਰਦੇ?
0: ਆਓ ਜੀ ਕਰੋ, ਦੱਸੋ ਦੱਸੋ।
2: ਛੂਤ ਹਾਂ ਮੈਂ, ਅਛੂਤ ਹੈ ਤੂੰ ਵੀ।
0: ਅੱਛਾ,
2: ਅਛੂਤ ਬਣੀ ਅੱਜ ਦੁਨੀਆ ਸਾਰੀ।
0: ਵਾਹ,
2: ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ।
0: ਵਾਹ
2: ਜੀ, ਯਾਦ ਕਰੋ ਜਰਾ, ਕੋਈ ਟਾਈਮ ਨਹੀਂ, ਸਾਰੇ ਡਰਦੇ ਸੀ ਸਾਰੇ।
0: ਹਾਂਜੀ, ਵਾਕਿਆ ਹੀ ਸਾਰੇ ਡਰਦੇ, ਕੋਈ ਕਿਸੇ ਦੇ ਲਾਗੇ ਨਹੀਂ।
2: ਬਿਲਕੁਲ,
0: ਹਾਂ, ਸੱਕੇ ਵੀ ਨਹੀਂ ਸਨ। ਜੇ ਪਿਓ ਨੂੰ ਫਰਜ ਕਰ ਲਓ ਕੋਵਿਡ ਹੈ, ਉਹਨੂੰ ਇੱਕ ਕਮਰੇ ਚ ਤੇ ਦੂਰੋਂ ਹੀ ਰੋਟੀ ਉਹਦੇ ਨੁੱਕਰ ਨਾਲ ਧਰ ਦੇਣੀ ਵੀ ਆਹ ਲਓ,
2: ਸੀ ਉਹ ਵੀ ਕੇਸ ਸੁਣੇ ਹੋਣੇ ਜਿਹੜੇ ਇੰਡੀਆ ਚ ਸੁਣਨ ਨੂੰ ਆਏ ਸੀ ਕਿ ਆਪਣੇ ਹੀ ਬੱਚਿਆਂ ਨੇ ਆਪਣੇ ਮਾਂ ਪਿਓ ਦੀਆਂ ਲਾਸ਼ਾਂ ਨੂੰ ਅੱਗ ਦੇਣ ਤੋਂ ਵੀ ਨਾ ਕਰਤੀ।
0: ਹਾਂ, ਸੋਟਿਆਂ ਨਾਲ ਉਹਨਾਂ ਨੂੰ ਪਰਾਂ ਧੱਕਿਆ ਪਰਲੇ ਪਾਸੇ ਨੂੰ, ਲਾਸ਼ ਨੂੰ ਹੱਥ ਵੀ ਨਹੀਂ ਲੱਗਣ ਦਿੱਤਾ। ਹਾਂ
2: ਜੀ, ਇਹ ਤਾਂ ਗੱਲ ਪਹੁੰਚ ਗਈ ਸੀ
0: ਜੀ ਜੀ,
2: ਇਹਨੇ ਅਸੀਂ ਸੈਲਫਿਸ਼ ਹੋ ਗਏ ਸੀ।
0: ਬਿਲਕੁਲ ਬਿਲਕੁਲ।
2: ਸੋ ਅਛੂਤ ਹਾਂ ਮੈਂ, ਅਛੂਤ ਹੈ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ, ਕਿਸ ਤੋਂ ਬਚੀਏ ਕਿਸ ਤੋਂ ਭੱਜੀਏ, ਅਕਲ ਗਈ ਹੈ ਸਭ ਦੀ ਮਾਰੀ। ਜਾਤ ਪਾਤ ਨਾ ਰੰਗ ਰੂਪ ਨਾ ਧਰਮਾਂ ਦਾ ਕੋਈ ਬਾਵੇਲਾ, ਸਭ ਜੀਵਾਂ ਨੂੰ ਲੱਗੇ ਤਾਲੇ ਜੋ ਪਾਉਂਦੀਆਂ ਸੀਨਤ ਨਵਾਂ ਝਵੇਲਾ, ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰ ਤੋਂ ਨਜ਼ਰ ਚੁਰਾਵੇ।
0: ਵਾਹ, ਹਰ ਕੋਈ ਹਰ ਤੋਂ ਨਜ਼ਰ ਚੁਰਾਵੇ।
2: ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰ ਤੋਂ ਨਜ਼ਰ ਚੁਰਾਵੇ, ਹਰ ਰਸਤਾ ਇੱਕ ਪਾਸੇ ਹੋਵੇ, ਬੰਦਾ ਬੰਦੇ ਨੂੰ ਪਿੱਠ ਦਿਖਾਵੇ। ਹਰ ਰਸਤਾ ਅੱਜ ਸੁਣਨਾ ਹੋਇਆ, ਉਜਾੜ ਹੈ ਗਹਿਮਾ ਗਹਿਮ ਚੁਰਾਹੇ, ਰਾਹਗੀਰ ਸਭ ਸੁਪਨੇ ਹੋ ਗਏ, ਘੁੰਮਦੇ ਸਨ ਜੋ ਬੇਪਰਵਾਹੇ, ਕੌਣ ਹੈ ਤੂੰ ਮੈਨੂੰ ਸਮਝ ਨਾ ਆਵੇ, ਆਪਣਾ ਆਪ ਵੀ ਭੁੱਲਦਾ ਜਾਂਦਾ
0: ਜੀ,
2: ਕੌਣ ਹੈ ਤੂੰ ਮੈਨੂੰ ਸਮਝ ਨਾ ਆਵੇ, ਆਪਣਾ ਆਪ ਵੀ ਭੁੱਲਦਾ ਜਾਂਦਾ, ਕੋਈ ਨਹੀਂ ਹੁਣ ਆਪਣਾ ਦਿਸਦਾ, ਸੋਚ ਸੋਚ ਹੈ ਦਿਲ ਘਬਰਾਉਂਦਾ, ਮੈਥੋਂ ਦੂਰ ਤੂੰ ਰਹਿ ਹੁਣ ਸੱਜਣਾ, ਇੱਕ ਦੂਜੇ ਨੂੰ ਦੂਰ ਕਰਨ ਲੱਗ ਪਏ ਸੀ ਆਪਾਂ ਨੇ,
0: ਬਿਲਕੁਲ ਕਰਨ ਲੱਗ ਪਏ,
2: ਮੈਥੋਂ ਦੂਰ ਤੂੰ ਰਹਿ ਹੁਣ ਸੱਜਣਾ, ਨਾ ਛੂਹੇ ਮੈਨੂੰ ਤੇਰਾ ਪਰਛਾਵਾਂ, ਸਾਹਮਣੇ ਆਉਣਾ ਇੱਕ ਮਿਕ ਹੋਣਾ, ਲੱਗਦਾ ਹੁਣ ਤੈਨੂੰ ਨਹੀਂ ਪਾਉਣਾ,
0: ਬਿਲਕੁਲ
2: ਹਸਕੇ ਤੱਕਣਾ ਧਾ ਕੇ ਮਿਲਣਾ, ਹਸਕੇ ਤੱਕਣਾ ਧਾ ਕੇ ਮਿਲਣਾ, ਇਹ ਸਭ ਨੇ ਹੁਣ ਕੱਲ ਦੀਆਂ ਗੱਲਾਂ
0: ਜੀ,
2: ਹੈ ਜੀ
0: ਜੀ,
2: ਦੁੱਖ ਦਰਦ ਹਮਦਰਦੀ ਲੱਭਦਾ ਕਿਉਂ ਮਾਰੇ ਐਵੇਂ ਝੱਲ ਬਲੱਲਾਂ, ਖਤਮ ਹੋ ਗਈਆਂ ਸੀ
0: ਸਾਰੀ ਜੀ, ਬਾਕੀ ਖਤਮ ਹੋ ਗਈਆਂ ਸੀ,
2: ਮੇਰਾ ਤੇਰਾ ਕੋਈ ਨਾ ਰਿਸ਼ਤਾ, ਪਿਆਰ ਵਿਆਰ ਸਭ ਖੋਟੇ ਹੋ ਗਏ, ਗੱਲ ਬੱਕੜ ਹੋਣ ਵਾਲੀਆਂ ਬਾਹਾਂ ਦੇ ਸ਼ਰੇ ਆਮ ਅੱਜ ਟੋਟੇ ਹੋ ਗਏ,
0: ਵਾਹ ਵਾਹ, ਇਹ ਫੇਰ ਦੁਬਾਰਾ ਬੋਲਿਓ ਜੀ, ਫੇਰ ਦੁਬਾਰਾ,
2: ਮੇਰਾ ਤੇਰਾ ਕੋਈ ਨਾ ਰਿਸ਼ਤਾ, ਪਿਆਰ ਵਿਆਰ ਸਭ ਖੋਟੇ ਹੋ ਗਏ, ਗੱਲ ਬੱਕੜ ਹੋਣ ਵਾਲੀਆਂ ਬਾਹਾਂ ਦੇ ਸ਼ਰੇ ਆਮ ਅੱਜ ਟੋਟੇ ਹੋ ਗਏ,
0: ਬਹੁਤ ਖੂਬ,
2: ਨਾ ਤੂੰ ਮੇਰੀ ਖਬਰ ਨੂੰ ਆਵੀ, ਨਾ ਤੂੰ ਮੇਰਾ ਮੂੰਹ ਹੁਣ ਦੇਖੀ, ਅਖੀਰ ਤੇ ਮੂੰਹ ਦੇਖਣੀ ਬੰਦ ਹੋ ਗਏ ਸੀ ਨਾ
0: ਜੀ, ਬਿਲਕੁਲ,
2: ਨਾ ਤੂੰ ਮੇਰੀ ਖਬਰ ਨੂੰ ਆਵੀ, ਨਾ ਤੂੰ ਮੇਰਾ ਮੂੰਹ ਹੁਣ ਦੇਖੀ, ਚਿਤਾ ਨੂੰ ਮੇਰੀ ਅੱਗ ਨਾ ਦੇਵੀ, ਭਟਕੀ ਨੇੜੇ ਨਾ ਭੁੱਲ ਭੁਲੇਖੀ, ਕਰਮ ਤੇਰਾ ਹੁਣ ਥੂ ਥੂ ਕਰਨਾ, ਕਰਮ ਤੇਰਾ ਹੁਣ ਥੂ ਥੂ ਕਰਨਾ, ਸ਼ੱਕ ਨਾਲ ਹੁਣ ਮੈਨੂੰ ਤੱਕਣਾ, ਮੇਰੀ ਹਵਾ ਤੋਂ ਵੀ ਘਬਰਾਵੀ, ਕਹੀ ਨਾ ਕਦੀ ਮੈਨੂੰ ਕਦੀ ਆਪਣਾ, ਕਰਮ ਤੇਰਾ ਹੁਣ ਤੂੰ ਤੂੰ ਕਰਨਾ, ਸ਼ੱਕ ਨਾਲ ਹੁਣ ਮੈਨੂੰ ਤੱਕਣਾ, ਹਵਾ ਤੋਂ ਹੁਣ ਮੇਰੀ ਘਬਰਾਵੀ, ਕਹੀ ਨਾ ਮੈਨੂੰ ਕਦੀ ਵੀ ਆਪਣਾ, ਤਕੀਆ ਨੂਸ ਪੁਰਾਣੇ ਤਰਕਾਂ ਨੂੰ, ਜਿਹੜੇ ਪਹਿਲਾਂ ਬੜੇ ਤਰਕ ਸੀ ਸਾਡੇ, ਉਹ ਸਾਰੇ ਤਕੀਆ ਨੂਸ ਲੱਗਣ ਲੱਗ ਪਏ, ਤਕੀਆ ਨੂਸ ਪੁਰਾਣੇ ਤਰਕਾਂ ਨੂੰ ਸੁੱਟ ਕਿਤੇ ਅੱਜ ਖੂਹ ਤੇ ਖਾਤੇ, ਭੈਣ ਭਰਾ ਮਾਂ ਬਾਪ ਸੰਬੰਧੀ ਤੋੜਦੇ ਸਾਰੇ ਝੂਠੇ ਨਾਤੇ, ਮੈਂ ਤੇ ਮੈਂ ਸਿਰਫ ਮੈਂ ਹੀ ਹਾਂ,
0: ਮੈਂ ਤੇ ਮੈਂ ਸਿਰਫ
2: ਮੈਂ ਹੀ ਹਾਂ, ਮਤਲਬ ਸੈਲਫਿਸ਼ ਇੰਨੇ ਹੋ ਗਏ, ਮੈਂ ਤੇ ਮੈਂ ਸਿਰਫ ਮੈਂ ਹੀ ਹਾਂ, ਮੈਥੋਂ ਬਿਨਾਂ ਕੋਈ ਹੋਰ ਨੀ ਦਿਸਦਾ, ਕਹਿਣ ਨੂੰ ਭਾਵੇਂ ਤੂੰ ਕੁਝ ਵੀ ਕਹਿ, ਤੂੰ ਸੱਚੋਂ ਸੱਚੀ ਕੌਣ ਹੈ ਕਿਸ ਦਾ, ਹੈਂਜੀ ਰੱਬ ਵੀ ਅੱਜ ਕੋਈ ਸਾਰ ਨੀ ਲੈਂਦਾ, ਰੱਬ ਵੀ ਅੱਜ ਕੋਈ ਸਾਰ ਨੀ ਲੈਂਦਾ, ਛੂਆ ਚਾਤ ਨਾਲ ਭਰਿਆ ਪੀਤਾ, ਮੈਂ ਹੀ ਇਸ ਨੂੰ ਰੁਤਬਾ ਦਿੱਤਾ, ਮੇਰੇ ਘਰ ਲਾਇਆ ਇਸ ਪਲੀਤਾ, ਜੀ ਰੱਬ ਨੂੰ ਅਸੀਂ ਬਹੁਤ ਉੱਪਰ ਕਿਹਾ ਸੀਗਾ, ਇਹ ਜੇ ਕਾਰਾ ਰੱਬ ਦਾ ਸੀ ਸਾਰਾ, ਤੇ ਫਿਰ ਇਹਨੇ ਪਲੀਤਾ ਲਾਇਆ ਸੀ ਕਿ ਨਹੀਂ,
0: ਫਿਰ ਇਹਨੇ ਹੀ ਲਾਇਆ ਹੋਇਆ,
2: ਰੱਬ ਵੀ ਅੱਜ ਸਭ ਕੋਈ ਸਾਰ ਨੀ ਲੈਂਦਾ, ਛੂਤ ਚਾਤ ਨਾਲ ਭਰਿਆ ਪੀਤਾ, ਮੈਂ ਹੀ ਇਸ ਨੂੰ ਰੁਤਬਾ ਦਿੱਤਾ ਤੇ ਮੇਰੇ ਘਰ ਲਾਇਆ ਪਲੀਤਾ, ਮੇਰਾ ਅਤੇ ਇਸ ਦਾ ਹੁਣ ਰਿਸ਼ਤਾ, ਪਰਮਾਤਮਾ ਨੂੰ ਕਿਹਾ ਕਿ ਮੇਰਾ ਅਤੇ ਇਸ ਦਾ ਹੁਣ ਰਿਸ਼ਤਾ ਸਦਾ ਲਈ ਬਸ ਥਿਰਕ ਗਿਆ ਹੈ, ਮੇਰੇ ਸਾਹਮਣੇ ਮਨੁੱਖ ਵਿਚਾਰਾ ਹਰ ਇੱਕ ਚੀਜ਼ ਤੋਂ ਥਿਰਕ ਗਿਆ ਹੈ, ਅਛੂਤ ਹਾਂ ਮੈਂ, ਅਛੂਤ ਹੈ ਤੂੰ ਵੀ, ਅਛੂਤ ਬਣੀ ਅੱਜ ਸਾਰੀ ਦੁਨੀਆਂ, ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ, ਇਹ ਸੀ ਮੇਰੀ
0: ਕਵਿਤਾ। ਬਹੁਤ ਖੂਬ, ਬਹੁਤ ਖੂਬ, ਬੜਾ ਸੋਹਣਾ ਤਰੀਕੇ ਨਾਲ ਤੁਸੀਂ ਬਿਆਨ ਕੀਤਾ, ਤੇ ਆਪਣਾ ਕੁੰਦਰਾ ਜੀ ਕੋਈ ਹੋਰ ਵੀ ਤੁਸੀਂ ਮਤਲਬ ਕਿ ਸਾਡੇ ਕੋਲ 10 ਮਿੰਟ ਅਜੇ ਹੈਗੇ ਨੇ, ਜੇ ਤੁਸੀਂ ਚਾਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 10 ਮਿੰਟ, ਸਾਨੂੰ ਕੁਝ ਸੁਣਾ ਸਕਦੇ ਹੋ ਤੁਸੀਂ 10 ਮਿੰਟ।
2: ਅੱਛਾ ਇੱਕ ਹੋਰ ਚਲੋ ਇਹ ਕਵਿਤਾ ਦਾ ਸਿਲੇਖ ਹੈ ਅਰਬ ਦੀ।
0: ਠੀਕ ਹੈ, ਪਰ ਪਹਿਲਾਂ ਸਾਨੂੰ 2-4 ਮਿੰਟ ਕੋਈ ਇੰਗਲੈਂਡ ਦੀ ਗੱਲ ਸੁਣਾ।
2: ਇੰਗਲੈਂਡ ਦੀ ਗੱਲ ਤੇ ਅੱਜ ਕੱਲ ਮੌਸਮ ਬੜਾ ਵਧੀਆ,
0: ਮੌਸਮ ਵਧੀਆ ਤੇ ਜਿਹੜੀ ਤੁਹਾਡੀ ਉਹ ਮਤਲਬ ਕਿ ਥੋੜੀ ਜਿਹੀ ਹਲਚਲ ਜਿਹੀ ਅਪ ਹੀਵਲ ਜਿਹੀ ਉਹ ਮੁੰਡੇ ਦਾ ਕਰਕੇ ਹੋਈ ਹੈ। ਬੁੱਧੀਮਾਨ ਆਦਮੀ ਗੱਲ ਵੀ ਕਰ ਰਹੇ ਨੇ ਵੀ ਇੱਕ ਬੰਦੇ ਦੀ ਜਿਹੜੀ ਹੈਗੀ ਆ ਗਲਤੀ ਉਹਨੂੰ ਸਾਰਿਆਂ ਤੇ ਅਪਲਾਈ ਨਹੀਂ ਨਾ ਕੀਤਾ ਜਾ ਸਕਦਾ।
2: ਇਹ ਤਾਂ ਗੱਲ ਹੈ, ਕਿਉਂਕਿ ਜਿਹੜੇ ਨਾ ਵਿਰੋਧੀ ਹੁੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ।
0: ਹਾਂ, ਉਹਨਾਂ ਨੂੰ ਵਿਰੋਧੀ ਜੀ
2: ਇਹੋ ਜਿਹਾ ਮੌਕੇ ਨੂੰ
0: ਕੈਸ਼ ਕਰਦੇ, ਬਿਲਕੁਲ ਤੇ ਵਿਰੋਧੀ ਹੈਗੇ ਨੇ ਉਹ ਕੈਸ਼ ਕਰਨਾ ਚਾਹੁੰਦੇ ਨੇ ਇਸ ਗਲਤੀ ਨੂੰ।
2: ਬਿਲਕੁਲ, ਹੁਣ ਦੇਖੋ ਜਿਹੜੀ ਨਵੀਂ ਇੱਥੇ ਰਿਫੋਰਮ ਪਾਰਟੀ ਬਣਾਈ ਆ ਨਾਜ਼ਰ ਫਰਾਜ ਨੇ, ਉਹ ਇਹੀ ਕਹਿ ਰਿਹਾ ਵੀ ਅਸੀਂ ਤਾਂ ਇਮੀਗ੍ਰੇਸ਼ਨ ਖਤਮ ਕਰ ਦੇਣੀ, ਅਸੀਂ ਤਾਂ ਐਂ
0: ਕਰ ਦੇਣਾ, ਬੜਾ ਕੁਛ ਕਹਿ ਰਿਹਾ ਜੀ ਸੁਣ ਨੂੰ, ਮਤਲਬ ਕਿ ਉਹ ਜਿਸ ਤਰ੍ਹਾਂ ਕੋਈ ਖੌਫ ਜਿਹਾ ਆਉਂਦਾ ਸਾਰਾ ਕੁਛ ਵੇਖ ਕੇ ਵੀ ਸੋਹਣਾ ਵਸਦਾ ਮੁਲਕ।
2: ਉਧਰਲੇ ਪਾਸੇ ਟਰੰਪ ਭਾਜੀ ਜਿਹੜੇ ਹੈਗੇ ਆ ਉਹ ਵੀ ਉਹਨੂੰ ਹੱਲਾ ਸ਼ੇਰੀ ਦੇ ਰਹੇ ਆ ਜੀ,
0: ਕੁੰਦਰਾ ਸਾਹਿਬ ਉਹ ਮੁੰਡਾ ਨੇ ਜਿਹੜਾ ਡਾਇਗਰ ਉਹ ਪਾ ਕੇ ਉਹਨੇ ਅੰਮ੍ਰਿਤ ਛਕਿਆ ਸੀ ਪਾ ਕੇ ਰੱਖਦਾ ਸੀ ਉਹ ਡਾਇਗਰ ਜਿਹਾ, ਕਿਤੇ ਉਹਨੇ ਉਹਦੇ ਤੋਂ ਇਲਾਵਾ ਕਿਸੇ ਹੋਰ ਡਾਇਗਰ ਨਾਲ ਮਾਰਿਆ ਮੁੰਡੇ ਨੂੰ?
2: ਉਹ ਕਿਰਪਾਨ ਨਹੀਂ ਸੀ ਵਰਤੀ ਉਹਨੇ,
0: ਹੋਰ ਕੋਈ ਵਰਤੀ ਹੈ। ਜਿਹੜੇ ਅਸੀਂ ਆ ਡਾਇਗਰ ਪਾ ਕੇ ਰੱਖਨੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ,
2: ਕਿਰਪਾਨ,
0: ਠੀਕ ਹੈ ਕਿਰਪਾਨ, ਤੇ ਇਹ ਜਿਹੜੀ ਕਿਰਪਾਨ ਹੈ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਜਦੋਂ ਅੰਮ੍ਰਿਤ ਛਕਦੇ ਸਨ ਉਦੋਂ ਉਹਨਾਂ ਨੂੰ ਇਸ ਕਿਰਪਾਨ ਦੀ ਵੱਡੀ ਕਿਰਪਾਨ ਦੀ ਬਰਸ਼ੇ ਦੀ ਵੀ ਲੋੜ ਸੀ, ਕਿਉਂਕਿ ਪਤਾ ਨਹੀਂ ਮੁਗਲਾਂ ਨਾਲ ਕਿੱਥੇ ਟਾਕਰਾ ਹੋ ਜਾਣਾ, ਉਹਨਾਂ ਨੇ ਕਦੋਂ ਸਿਰ ਕਿਸੇ ਦਾ ਵੱਢ ਕੇ ਲੈ ਜਾਣਾ, ਅਤੇ ਹੈ ਜਦੋਂ ਸਿੰਘ ਜਿਹੜੇ ਨੇ ਜੰਗਲਾਂ 'ਚ ਰਹਿੰਦੇ ਹੁੰਦੇ ਸਨ ਤਕਰੀਬਨ, ਠੀਕ ਹੈ ਉਦੋਂ ਇਹਦੀ ਸਖ਼ਤ ਜ਼ਰੂਰਤ ਸੀ। ਹੁਣ ਇਸ ਜ਼ਮਾਨੇ ਦੇ ਵਿੱਚ ਵੀ ਸਾਨੂੰ ਬਾਜ਼ਾਰ ਵਿੱਚ ਕਿਰਪਾਨ ਫੜ ਕੇ ਜਾਣਾ ਚਾਹੀਦਾ ਜਾਂ ਕਿਰਪਾਨ ਪਾ ਕੇ ਜਾਣਾ ਚਾਹੀਦਾ ਜਾਂ ਕਿਰਪਾਨ ਤੋਂ ਅੜ ਜਾਣਾ ਚਾਹੀਦਾ ਕਿ ਅਸੀਂ ਜਹਾਜ਼ 'ਚ ਵੀ ਬਹਿਣਾ? ਇਹ ਮੇਰਾ ਕੁਐਸਚਨ ਹੈ, ਕੋਈ ਇਹ ਨਹੀਂ ਕਿ ਮੈਂ ਕੋਈ ਤੁਹਾਡੇ ਕੋਲੋਂ ਕੋਈ ਇਹਦਾ ਬਿਲਕੁਲ ਐਗਜੈਕਟਲੀ ਪੁੱਛਣ, ਤੁਸੀਂ ਚਾਹੋ ਤਾਂ ਮੇਰੀ ਗੱਲ ਦਾ ਜਵਾਬ ਦਿਓ, ਅੱਜ ਸਾਨੂੰ ਕਿੱਥੋਂ ਖਤਰਾ ਹੈ?
2: ਦੇਖੋ ਗੱਲ ਇਹ ਨਾ ਕਿ ਉਹ ਜੇ ਜਿਹੜੇ ਨਾ ਇਹ ਮਤਲਬ ਸ਼ਾਸਤਰ ਦੇ ਧਰਨੇ ਧਾਰਨ ਕੀਤੇ ਸ਼ੁਰੂ ਉਹ ਸੈਲਫ ਪ੍ਰੋਟੈਕਸ਼ਨ ਲਈ ਕੀਤੇ ਸੀ ਪਹਿਲੀ ਗੱਲ,
0: ਠੀਕ ਹੈ ਤੇ ਜਿਹੜੀ ਬਾਕੀ ਦੁਨੀਆ ਤੁਰੀ ਫਿਰਦੀ ਆ
2: ਉਹਨਾਂ ਨੂੰ ਸਾਹਿਬਾਨ ਦਾ ਜਿੰਨਾ ਵੀ ਫਲਸਫਾ ਰਿਹਾ ਉਹ ਇਹੀ ਕਿਹਾ ਵੀ ਪੈ ਕਾਹੂ ਕੋ ਦੇਤ ਨਾ ਹੈ ਨਾ ਪੈ ਮਾਨ ਥਾਨ,
0: ਠੀਕ
2: ਠੀਕ ਨਹੀਂ, ਸੋ ਕਿਸੇ ਤੇ ਹਮਲਾ ਪਹਿਲਾਂ ਨਹੀਂ ਕਰਨਾ ਲੇਕਿਨ ਜੇ ਹੁੰਦਾ ਤਾਂ ਉਹਦਾ ਬਚਾਅ ਕਰਨਾ
0: ਕਰਨਾ ਹੈ, ਪਰ ਅੱਜ ਜਿਹੜੀ
2: ਇੱਥੇ ਆਪਣਾ ਜਿੱਥੇ ਆਪਣਾ ਬਚਾਅ ਕਰਨਾ ਉੱਥੇ ਮਜ਼ਲੂਮ ਦਾ ਬਚਾਅ ਵੀ ਕਰਨਾ, ਜੇ ਕੋਈ ਬੰਦਾ ਜਿਹੜਾ ਨਾ ਮਤਲਬ ਕਿ ਛੋਟ ਮਤਲਬ ਗਰੀਬ ਹੈ ਮਸਕੀਨ ਹੈ ਕਮਜ਼ੋਰ ਹੈ ਜੇ ਉਹ ਤੇ ਜ਼ੁਲਮ ਹੋ ਰਿਹਾ ਤਾਂ ਤੁਸੀਂ ਉਹਦੇ ਖਾਤਰ ਖੜਨਾ,
0: ਠੀਕ ਹੈ ਨੈਚੁਰਲੀ, ਠੀਕ ਹੈ
2: ਸਹਾਈ ਫਲਸਫਾ ਹੈ, ਠੀਕ ਹੈ। ਅੱਛਾ ਉਹ ਤੋਂ ਬਾਅਦ ਸੀਗਾ ਸਮਾਂ ਬਦਲਿਆ ਤੇ ਇਹ ਸਿੰਬੋਲਿਕ ਬਣ ਗਈ ਗੱਲ,
0: ਸਿੰਬੋਲਿਕ ਬਣ ਗਈ, ਠੀਕ ਹੈ
2: ਸਿੰਬੋਲਿਕਲੀ ਤੁਸੀਂ ਕਿਰਪਾਨ ਪਹਿਨੋ ਕਿਉਂਕਿ ਇਹ ਪੰਜਾਂ ਕਕਾਰਾਂ ਵਿੱਚੋਂ ਇੱਕ ਹੈ, ਪਰ ਇਹਦੀ ਵਰਤੋਂ ਫਿਰ ਉਸੇ ਵੇਲੇ ਕਰਨੀ ਆ ਜਦੋਂ ਤੁਹਾਨੂੰ ਲੱਗੇ ਵੀ ਯੂ ਆਰ ਫੀਲ ਥ੍ਰੈਟਨਡ।
0: ਤੇ ਜਿਹੜੇ ਸਿੱਖਾਂ ਤੋਂ ਇਲਾਵਾ ਕੁੰਦਰਾ ਸਾਹਿਬ ਇੰਨੀ ਦੁਨੀਆ ਤੁਰੀ ਫਿਰਨ ਰਹੀ ਆ ਉਹਨਾਂ ਦੇ ਕੋਈ ਡੈਗਰ ਨਹੀਂ ਸੌਰੀ ਕਿਰਪਾਨਾਂ ਨਹੀਂ ਪਾਈਆਂ ਹੈਗੀਆਂ,
2: ਹਾਂ ਉਹ ਉਹ ਉਹ ਗੰਨਾ ਲੈ ਕੇ ਫਿਰਦੇ ਆ,
0: ਨਹੀਂ ਗੰਨ ਦਾ ਤੇ ਲਾਇਸੈਂਸ ਹੈ,
2: ਠੀਕ ਹੈ ਇਹਦਾ ਵੀ ਲਾਇਸੈਂਸ ਹੈ ਜੇ ਹੁਣ ਅਲਾਊਡ ਕੀਤਾ ਗਿਆ ਹੈਗਾ ਤੇ ਇਹਦਾ ਲਾਇਸੈਂਸ ਹੈ ਕਾਨੂੰਨ ਬਣਿਆ ਵੀ ਅੱਜ ਰੱਖ ਸਕਦੇ
0: ਨਹੀਂ, ਜਿਸ ਤਰ੍ਹਾਂ ਹੁਣ ਫਰਜ਼ ਕਰ ਲਓ ਕਿ ਅੰਗਰੇਜ਼ ਕੌਮ ਜਾਂ ਕੋਈ ਸਵੀਡਿਸ਼ ਕੌਮ ਇਸ ਰੀਤੀ ਰਿਵਾਜ ਤੋਂ ਜਾਣੂ ਨਹੀਂ, ਅਸੀਂ ਉੱਥੇ ਆਪਣਾ ਕੋਈ ਜਲੂਸ ਕੱਢਦੇ ਹਾਂ ਅੱਗੇ ਪੰਜ ਪਿਆਰੇ ਤੁਰੇ ਜਾ ਰਹੇ ਨੇ, ਠੀਕ ਹੈ ਤੇ ਉਹਨਾਂ ਨੇ ਹੱਥਾਂ 'ਚ ਨੰਗੀਆਂ ਕਿਰਪਾਨਾਂ ਫੜੀਆਂ ਨੇ ਅਤੇ ਉਹ ਅੱਗੇ ਅੱਗੇ ਜਾ ਰਹੇ ਨੇ। ਇਹ ਮੇਰੇ ਮਨ 'ਚ ਕੁਐਸਚਨ ਉੱਠਦੇ ਨੇ ਅਤੇ ਮੈਂ ਤਾਂ ਅਤੇ ਕੀ ਉਹ ਇੱਕ ਇੱਕ ਜਦੋਂ ਵੇਖਣ ਨੂੰ ਪ੍ਰਵੋਕ ਨਹੀਂ ਹੈਗਾ ਕਿ ਇਹਨਾਂ ਨੰਗੀ ਕਿਰਪਾਨ ਫੜ ਕੇ ਅਤੇ ਆਉਂ ਅਤੇ ਜਿਹੜੇ ਬੱਚੇ ਨੇ ਅੰਗਰੇਜ਼ਾਂ ਦੇ ਜਾਂ ਔਰਤਾਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਫੀਲ ਕੀ ਕਰਦੇ ਹੋਣਗੇ। ਮਤਲਬ ਕਿ ਕਿਉਂ ਕਿਉਂਕਿ ਇਹ ਕੁਐਸਚਨ ਕੀਤਾ ਸੀ ਮੈਨੂੰ ਇੱਥੇ ਕਿਸੇ ਨੇ ਜਰਮਨ ਦੇ ਬੰਦੇ ਨੇ ਉਹਨੇ ਵੇਖਿਆ ਸੀ ਜਲੂਸ ਸਾਡਾ ਨਿਕਲਦਾ ਉਹ ਸਾਡੇ ਰੈਸਟੋਰੈਂਟ 'ਚ ਆਇਆ ਅਤੇ ਉਹ ਮੈਨੂੰ ਪੁੱਛਦਾ ਸੀ ਵੀ ਇਹ ਕਿਉਂ ਵਿਖਾਲਦੇ ਨੇ ਹਥਿਆਰ ਤਾਂ ਕੱਢ ਕੱਢ ਕੇ ਤੇ ਮੈਂ ਫੀਲ ਕੀਤਾ
2: ਤੁਸੀਂ ਸ਼ਾਇਦ ਮਤਲਬ ਇਹ ਹੈ ਨਾ ਵੀ ਇੱਕ ਲੋਕ ਬੜੀ ਜਲਦੀ ਭੁੱਲ ਜਾਂਦੇ ਆ ਕਿ ਦੋਨੋਂ ਸੰਸਾਰ ਜੰਗਾਂ ਦੇ ਵਿੱਚ ਸਿੱਖਾਂ ਨੇ ਬਹੁਤ ਬਲੀਦਾਨ ਦਿੱਤੇ।
0: ਭੁੱਲੇ ਨਹੀਂ ਇੰਗਲੈਂਡ ਵਾਲਿਆਂ ਨੂੰ ਵੀ ਪਤਾ ਅਤੇ ਸਰ ਮੈਂ ਇਹਦੇ ਉੱਤੇ ਦੋ ਤਿੰਨ ਹਫ਼ਤੇ ਹੋਏ ਨੇ ਫਸਟ ਵਰਲਡ ਵਾਰ ਵਿੱਚ ਸਿੱਖਾਂ ਦਾ ਯੋਗਦਾਨ ਇਹਦੇ 'ਤੇ ਪ੍ਰੋਗਰਾਮ ਕਰ ਚੁੱਕਾ ਏ ਤੋਂ ਯੈਡ ਤੱਕ ਮਤਲਬ ਕਿ ਬੜਾ ਵੱਡਾ ਯੋਗਦਾਨ ਸੀ ਸਾਡੇ ਸਿੱਖਾਂ ਦਾ ਹਾਂ ਬਹੁਤ ਵੱਡਾ ਯੋਗਦਾਨ ਸੀ ਅਤੇ ਇੰਡੀਆ ਨੇ ਮਦਦ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਮੇਰਾ ਖਿਆਲ ਹੈ 8 ਕਰੋੜ ਦੀ 8 ਕਰੋੜ ਤੋਂ ਕਿ ਜਾਂ 8 ਕਰੋੜ ਰੁਪਈਆ ਡਾਲਰ ਪਾਉਂਡ ਇਕੱਠਾ ਉਹ ਜਦੋਂ ਕਿ ਉੱਧਰ ਦਿਨਾਂ 'ਚ ਚੁਆਨੀ ਦੀ ਕੀਮਤ ਬੜੀ ਸੀ ਦਵਾਨੀ ਦੀ ਬੜੀ ਸੀ ਇੰਨੀ ਮਦਦ ਕਿਉਂਕਿ ਇਹਨਾਂ ਨੇ ਕਿਹਾ ਸੀ ਜੇ ਅਸੀਂ ਫਸਟ ਵਰਲਡ ਵਾਰ ਜਿੱਤ ਗਏ ਤਾਂ ਤੁਹਾਨੂੰ ਆਜ਼ਾਦ ਕਰ ਦਿਆਂਗੇ ਠੀਕ ਹੈ ਨਾ ਤੁਹਾਨੂੰ ਤਾਂ ਪਤਾ ਹੀ ਹੈ ਜ਼ਿਆਦਾ ਅਤੇ ਬੜਾ ਵੱਡਾ ਯੋਗਦਾਨ ਹੈ ਸਿੱਖਾਂ ਦਾ ਨੋ ਡਾਊਟ ਉਹ ਮੰਨਦੇ ਵੀ ਨੇ ਐਡੀ ਨਹੀਂ ਕੋਈ ਗੱਲ ਹੈਗੀ ਹਾਂਜੀ ਪਰ ਇਹ ਤਾਂ ਐਵੇਂ ਮੇਰੇ ਦਿਮਾਗ 'ਚ ਆਇਆ ਸੀ ਅਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲਈਏ ਠੀਕ ਹੈ ਅਤੇ ਮਿਹਰਬਾਨੀ ਤੁਸੀਂ ਹੁਣ ਅੱਗੋਂ ਆਪਣੀ ਕਵਿਤਾ ਸੁਣਾਓ ਜਿਹੜੀ ਦੂਸਰੀ ਸੁਣਾਓ
2: ਹੈਗਾ ਤੁਹਾਡੇ ਕੋਲ ਟਾਈਮ
0: ਹਾਂਜੀ ਹਾਂਜੀ ਹੈਗਾ
2: ਅੱਛਾ ਅੜਬਦੀਬ
0: ਹਾਂਜੀ
2: ਇਹ ਮੌਕਾ ਨਾ ਮੈਂ ਕੁਛ ਉਹਨਾਂ ਲੋਕਾਂ ਲਈ ਲਿਖਿਆ ਜਿਹੜੇ ਨਾ ਬਹੁਤ ਪੰਜਾਬੀ ਦੇ ਪੈਰੋਕਾਰ ਸਮਝੇ ਆਪਣਾ ਨੂੰ ਸੰਸਥਾਵਾਂ ਦੇ ਪ੍ਰਧਾਨ ਬਣੀ ਫਿਰਦੇ ਆ ਉਹ ਬੜੇ ਆਕੜ ਨਾਲ ਤੁਰਦੇ ਆ ਔਰ ਦੂਜਿਆਂ ਨੂੰ ਕੁਛ ਨਹੀਂ ਸਮਝਦੇ
0: ਆਪਣੀ ਗੱਲ ਆਪਣੀ ਗੱਲ ਨੂੰ ਬਹੁਤ ਸਾਰੇ
2: ਮੇਰੇ ਕੋਲ ਨਾ ਬਾਜਵਾ ਸਾਹਿਬ
0: ਜੀ
2: ਮੇਰੇ ਕੋਲ ਕਈ ਵਾਰੀ ਨਾ ਸਿੱਧੀਆਂ ਗੱਲਾਂ ਕਿਆ ਹੋ ਜਾਂਦੀਆਂ
0: ਗੱਲ ਇਸ ਤਰ੍ਹਾਂ ਜੀ ਜਿਹੜਾ ਬੰਦਾ ਦੀ ਲੌਜਿਕ ਨਾਲ ਗੱਲ ਕਰਨੀ ਹੈ ਉਹ ਤੇ ਸਿੱਧੀ ਗੱਲ ਹੀ ਕਰੇਗਾ ਤੁਹਾਡੇ ਤੇ ਜਿਹਨੇ ਘੁਮਾ ਫਰਾ ਕੇ ਕਰਨੀ ਆ ਬਾਈ ਉਹਦੇ ਕੋਲ ਤੇ ਬੜੇ ਤਰੀਕੇ ਨੇ ਉਹਦੇ ਕੋਲ ਬੜੇ ਤਰੀਕੇ ਨੇ ਗੱਲ ਕਰਨ ਦੇ ਜੀ ਹਾਂਜੀ ਆਉਣ ਦਿਓ ਸੁਣਾਓ
2: ਕੁਝ ਕਵਲੇ ਤੇ ਕੁਝ ਕੱਬੇ ਨੇ ਕੁਝ ਕਮਲੇ ਕੁਝ ਕੱਬੇ ਨੇ ਕੰਮ ਕਰਦੇ ਨੇ ਤੇ ਕੁਝ ਅੱਜੇ ਨੇ ਕੁਝ ਕਮਲੇ ਤੇ ਕੁਝ ਕੱਬੇ ਨੇ ਕੁਝ ਕੰਮ ਕਰਦੇ ਨੇ ਤੇ ਕੁਝ ਅੱਜੇ ਨੇ ਖੁਦ ਖੱਬੀ ਖਾਨ ਕਹਾਉਂਦੇ ਨੇ ਧੌਸਾਂ ਦੀ ਟੌਰ ਜਮਾਉਂਦੇ ਨੇ ਧੱਕੇ ਨਾਲ ਗੱਲ ਮਨਾਉਂਦੇ ਨੇ ਬੇਅਕਲੀ ਰੱਜ ਰਸਾਉਂਦੇ ਪੰਜਾਬੀ ਦਾ ਖੱਟਿਆ ਖਾਂਦੇ ਨੇ ਅੰਗਰੇਜ਼ੀ ਦੇ ਸੋਹਲੇ ਗਾਉਂਦੇ
0: ਅੰਗਰੇਜ਼ੀ ਦੇ ਸੋਹਲੇ ਗਾਉਂਦੇ ਨੇ
2: ਜਿੰਨੇ ਵੀ ਨਾ ਬੜੇ ਪ੍ਰੋਫੈਸਰ ਹੈਗੇ ਜਾਂ ਡੀਨ ਵਗੈਰਾ ਇੰਡੀਆ 'ਚ ਆਪਣੀਆਂ ਪੰਜਾਬੀ ਯੂਨੀਵਰਸਿਟੀ 'ਚ ਲੈ ਲਓ ਜਾਂ ਪੰਜਾਬ ਯੂਨੀਵਰਸਿਟੀ 'ਚ ਲੈ ਲਓ ਜਾਂ ਗੁਰੂ ਨਾਨਕ ਯੂਨੀਵਰਸਿਟੀ 'ਚ ਲੈ ਲਓ ਉਹਨਾਂ ਦੇ ਬੱਚੇ ਸਾਰੇ ਜਿਹੜੇ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਹੋਏ ਆ
0: ਕੁੰਦਰਾ ਸਾਹਿਬ ਕਦੀ ਕਦੀ ਪੰਜਾਬੀ ਦੀਆਂ ਸਮੱਸਿਆਵਾਂ ਇਹ ਵਿਦਵਾਨ ਡਿਸਕਸ ਇੰਗਲਿਸ਼ 'ਚ ਕਰ ਰਹੇ ਹੁੰਦੇ ਨੇ
2: ਇੰਗਲਿਸ਼ ਕਰਦੇ ਆ ਵਾਹ ਹਾਂ ਬਿਲਕੁਲ ਬਿਲਕੁਲ ਸਹੀ ਗੱਲ
0: ਕਿੱਡੀ ਬੁਰੀ ਗੱਲ ਹੈ ਤੁਹਾਨੂੰ ਤਾਂ ਪਤਾ ਹੈ ਇਹਨਾਂ ਲੋਕਾਂ
2: ਦਾ ਮੈਂ ਕਈਆਂ ਨੂੰ ਨਾ ਇਹੋ ਜਿਹੀਆਂ ਕਾਨਫਰੰਸ ਰੋਕ ਕਰਨਾ ਹੁੰਦਾ ਵੀ ਭਾਈ ਸਾਹਿਬ ਜੀ ਜੇ ਗੱਲ ਕਰਨੀ ਤਾਂ ਪੰਜਾਬੀ ਚ ਕਰੋ
0: ਯਾਰ ਜਿਹੜੀ ਭਾਸ਼ਾ ਦੀ ਗੱਲ ਕਰਨ ਦੇ ਉਸ ਭਾਸ਼ਾ ਦੇ ਵਿੱਚ ਤੇ ਬੋਲੋ ਘੱਟ ਤੋਂ ਘੱਟ ਤੁਸੀਂ
2: ਤੁਹਾਡੇ ਕੋਲ ਉਸ ਭਾਸ਼ਾ 'ਚ ਲਫ਼ਜ਼ਾਂ ਨਹੀਂ ਪਿਓ ਤਾਂ ਤੁਸੀਂ ਆਪਣਾ ਮਸਲਾ ਦੱਸ ਸਕੋ ਸਮਝਾ ਸਕੋ
0: ਕੁੰਦਰਾ ਸਾਹਿਬ ਮੈਂ ਟੀਵੀ ਤੇ ਵੇਖ ਰਿਹਾ ਸੀ ਟੀਵੀ ਦੇ ਉੱਤੇ ਇੱਕ ਪ੍ਰੋਗਰਾਮ ਵੇਖ ਰਿਹਾ ਸੀ ਤੇ ਉਹ ਪ੍ਰੋਫੈਸਰ ਸਾਹਿਬ ਹੁਣੀ ਪੰਜਾਬੀ ਤੇ ਬੋਲਣ ਹੀ ਨਾ
2: ਦੱਸੋ
0: ਵਿੱਚ ਇਹ ਵਿੱਚ ਇੱਕ ਲਫ਼ਜ਼ ਪੰਜਾਬੀ ਦਾ ਤੇ 5-7 ਲਫ਼ਜ਼ ਇੰਗਲਿਸ਼ ਦੇ
2: ਬੇਅਕਲੀ ਰੱਜ ਦਰਸਾਉਂਦੇ ਨੇ ਪੰਜਾਬੀ ਦਾ ਖਟਿਆ ਖਾਂਦੇ ਨੇ ਤੇ ਅੰਗਰੇਜ਼ੀ ਦੇ ਸੋਹਲੇ ਗਾਉਂਦੇ
0: ਅੰਗਰੇਜ਼ੀ ਦੇ ਸੋਹਲੇ ਗਾਉਂਦੇ ਨੇ
2: ਹਰ ਵੇ ਬੋਲ ਉਹ ਨਿੱਠ ਬੋਲਣ ਦੂਜੇ ਦੀ ਪਗੜੀ ਮਿੱਥ ਰੋਲਣ, ਹਉਮੈ ਦੀ ਕੜੀ ਇਹ ਨਿੱਤ ਘੋਲਣ, ਬੇਅਕਲੀ ਦੇ ਪਰਦੇ ਖੁਦ ਖੋਲਣ, ਸ਼ਰੀਫਾਂ ਦੀ ਖਿੱਲੀ ਉਡਾਉਂਦੇ ਨੇ ਸੁਆਹ ਆਪਣੇ ਸਿਰ ਪਵਾਉਂਦੇ ਨੇ। ਦੂਜਿਆਂ ਨੂੰ ਅਕਲਾਂ ਦਿੰਦੇ ਨੇ, ਲਾਏ ਆਪਣੇ ਅਕਲੀ ਜਿੰਦੇ ਨੇ, ਦੂਜਿਆਂ ਨੂੰ ਅਕਲਾਂ ਦਿੰਦੇ ਨੇ ਲਾਏ ਆਪਣੇ ਅਕਲੀ ਜਿੰਦੇ ਨੇ, ਨਸ਼ਿਆਂ ਤੇ ਲਿਖਣ ਨੂੰ ਸ਼ੇਰ ਬੜੇ, ਦੇਖੇ ਪੀ ਕੇ ਹੁੰਦੇ ਢੇਰ ਬੜੇ,
0: ਢੇਰ ਬੜੇ ਵਾਕੇ
2: ਨਸ਼ਿਆਂ
0: ਤੇ ਲੈਕਚਰ ਲੋਕ ਇੰਡੀਆ ਵਿਚ ਨਸ਼ੇ ਤੇ ਲੈਕਚਰ ਕੀ ਜਿਹੜਾ ਕਰ ਰਿਹਾ ਸੀ ਓਹਨੇ ਖੁਦ ਰੱਜ ਕੇ ਫੀਮ ਖਾਧੀ ਸੀ,
2: ਉਹ ਪੀ ਕੇ ਕਰ ਰਿਹਾ ਸੀ।
0: ਆਹੋ
2: ਨਸ਼ਿਆਂ ਤੇ ਲਿਖਣ ਨੂੰ ਸ਼ੇਰ ਬੜੇ ਤੇ ਦੇਖੇ ਪੀ ਕੇ ਹੁੰਦੇ ਢੇਰ ਬੜੇ, ਐਵੇਂ ਟਿੰਡ ਚ ਕਾਨਾ ਪਾ ਬਹਿੰਦੇ ਨਵੇਂ ਝਗੜੇ ਨਿੱਤ ਪਵਾ
0: ਲੈਂਦੇ,
2: ਜ਼ਮੀਰ ਨੂੰ ਧੋਖਾ ਦੇਣ ਇਹ ਨਿੱਤ, ਕਿਸੇ ਦੇ ਕਦੀ ਨਾ ਬਣਦੇ ਮਿੱਤ, ਇਹਨਾਂ ਰੋਲਿਆ ਸਾਹਿਤਕਾਰ ਨੂੰ ਰੱਜ, ਨਹੀਂ ਛੱਡਿਆ ਸੱਭਿਆਚਾਰ ਦਾ ਹੱਜ, ਕੋਈ ਸੋਚੋ ਅਤੇ ਵਿਚਾਰੋ ਕੁਛ, ਕੋਈ ਅਕਲ ਨੂੰ ਹੱਥ ਤਾਂ ਮਾਰੋ ਕੁਛ, ਜਦੋਂ ਆਪਣਾ ਆਪ ਗਵਾ ਬੈਠੇ ਪਤਾ ਆਪਣੀ ਘੱਟੇ ਪਾ ਬੈਠੇ, ਜਦੋਂ ਆਪਣਾ ਆਪ ਗਵਾ ਬੈਠੇ ਪਤਾ ਆਪਣੀ ਘੱਟੇ ਪਾ ਬੈਠੇ, ਫਿਰ ਕਿਸ ਤੇ ਸਨਮੁਖ ਹੋਵੋਗੇ, ਆਪਣੇ ਕਾਲੇ ਮੂੰਹ ਕਿੰਜ ਧੋਵੋਗੇ, ਫਿਰ ਦੋਸ਼ ਸਾਰੇ ਸਿਰ ਚੱਲਣੇ ਪਊ, ਤੇ ਕੁਕਰਮ ਆਪਣੇ ਫਿਰ ਮੰਨਣੇ ਪਊ। ਇੱਥੇ ਗੱਲ ਮੁਕਾਈ ਮੇਰੇ।
0: ਵਾਹ ਜੀ ਵਾਹ, ਬਹੁਤ ਖੂਬ, ਬਹੁਤ ਸੋਹਣਾ। ਹਾਂਜੀ, ਸਹੀ ਤਸਵੀਰ ਖਿੱਚੀ ਹੈ ਤੁਸੀਂ, ਤੇ ਕੁੰਦਰਾ ਸਾਹਿਬ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
2: ਜ਼ਰੂਰ।
0: ਕੋਈ ਰੰਗ ਨਹੀਂ ਹੁੰਦਾ ਹਵਾਵਾਂ ਦਾ, ਕੋਈ ਮਜ਼ਬ ਨਹੀਂ ਧੁੱਪਾਂ ਛਾਵਾਂ ਦਾ,
2: ਛਾਵਾਂ ਦਾ ਵਾਹ,
0: ਇੱਕ ਰੱਬ ਨੂੰ ਸਾਰੇ ਮੰਨਦੇ ਨੇ, ਫਿਰ ਝਗੜਾ ਕਾਹਦਾ ਰਾਵਾਂ ਦਾ, ਇੱਕ ਧਰਤੀ ਤੇ ਇੱਕ ਅੰਬਰ ਹੈ, ਇੱਕੋ ਰੰਗ ਸਭ ਫਿਜ਼ਾਵਾਂ ਦਾ, ਸਾਡਾ ਮਰਨਾ ਜੰਮਣਾ ਇੱਕੋ ਹੈ, ਤੇ ਇੱਕੋ ਰੂਪ ਸਾਰੀਆਂ ਮਾਵਾਂ ਦਾ, ਇੱਕੋ ਰੂਪ ਸਾਰੀਆਂ ਮਾਵਾਂ ਦਾ। ਕੁੰਦਰਾ ਸਾਹਿਬ ਜਦੋਂ ਵੀ ਆਉਂਦੇ, ਥੈਂਕ ਯੂ ਜੀ, ਰੌਣਕਾਂ ਲਾ ਦਿੰਦੇ ਹੋ, ਸਾਡੀਆਂ ਗੁੱਡ ਵਿਸ਼ਸ ਤੁਹਾਡੇ ਨਾਲ ਜੀ। ਹਾਂਜੀ, ਬਹੁਤ ਬਹੁਤ ਆਪ ਜੀ ਦੀ ਵੀ ਮਿਹਰਬਾਨੀ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਹ ਸਨ ਕੁੰਦਰਾ ਸਾਹਿਬ ਯੂਨਾਈਟਿਡ ਕਿੰਗਡਮ ਤੋਂ ਸਾਡੇ ਨਾਲ ਜਿਹੜੇ ਗੱਲਬਾਤ ਕਰਕੇ ਗਏ ਨੇ, ਵੰਡਰਫੁਲ ਮੈਨ, ਅਤੇ ਬਹੁਤ ਹਮੇਸ਼ਾ ਸਦਾ ਪ੍ਰਾਈਵੇਟ ਗੱਲਬਾਤ ਵੀ ਇਹਨਾਂ ਨਾਲ ਕਰੋ, ਬਹੁਤ ਖੂਬਸੂਰਤ ਗੱਲਬਾਤ ਕਰਦੇ ਨੇ, ਅਤੇ ਇੱਕ ਚੰਗੇ ਇਨਸਾਨ, ਖਰੀਆਂ ਖਰੀਆਂ ਕਹਿਣ ਵਾਲੇ। ਸੋ ਦੋਸਤੋ, ਅੱਜ ਇੱਥੇ ਹੀ ਸਾਡਾ ਪ੍ਰੋਗਰਾਮ ਖਤਮ ਹੁੰਦਾ ਹੈ। ਜਿਨ੍ਹਾਂ ਦੋਸਤਾਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ, ਵਿਦਵਾਨ ਸੱਜਣਾ ਨੇ, ਉਹਨਾਂ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ, ਅਤੇ ਅਗਲੇ ਹਫ਼ਤੇ ਫਿਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੀ, ਸੈਟਰਡੇ ਅਤੇ ਸੰਡੇ। ਅਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੱਜਣ ਸਾਨੂੰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ

ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ ਤੇ ਉਹ ਗਾਣਾ ਜਿਹੜਾ ਹੈਗਾ ਆ ਲਓ ਜੀ ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ ਆ ਲਓ ਜੀ ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਇਹ ਕਲਾਕਾਰ ਯਮਲਾ ਜੱਟ ਜੀ ਹੁਣੀ ਹਾਂਜੀ ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ ਜਰਾ ਸੁਣੋ ਤੁਸੀਂ ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ

0: ਵਾਹ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਪਾਤਰਾਂ ਨੇ, ਬਹਿਜਾ ਬਹਿਜਾ ਕਰਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲੇ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕਲੋਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ ਸ਼ਹਿਰੋਂ ਸਮਾਨ ਲਿਆ ਕੇ ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਦੀ ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ, ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਹੋਈ, ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ। ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ, ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਨਹੀਂ ਕਾਲਾ ਜਿਹਾ ਰੰਗ, ਕਿਸੇ ਦੀ ਕਮੀਜ਼ ਐ ਨੂੰ ਗਾਂ ਨੂੰ, ਕਿਸੇ ਦਾ ਨੱਕ ਐ ਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਆ ਜਾਂਦਾ ਹੈ। ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੁਝ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦੋ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਹੋਣੇ ਨੇ, ਆ ਲਓ ਤੇ ਆ ਲਓ ਅਖਤਰ ਸਾਹਿਬ ਕਿੱਥੇ? ਹਾਂਜੀ ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ, ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਹੈ, ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ। ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ। ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ। ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਲਓ ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ। ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨੀ ਆਉਣਾ ਬਿਜਲੀ ਵਾਲਾ, ਹੁਣ ਮੀਟਰ ਘਬਰਾ ਜਾਂਦਾ ਏ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਨੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾਏ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਕੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਤੇ ਆਹ ਵੀ ਦੇ ਦਾਂਗੇ, ਪਰ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਕਿਆ ਕਰੇ,
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਸਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਦੋ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਦੀ, ਕੰਬਲ ਅੱਡ ਨੇ ਵਧੀਆ, ਪਰ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮਦੇ ਜਾਇਆ। ਤੇ ਤਾਰਾਂ ਵਿੱਚੋਂ ਬਿਜਲੀ ਫਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨੀ ਆਉਣਾ ਬਿਜਲੀ ਵਾਲਾ, ਹੁਣ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫਰੀ ਮਾਲ ਦੇ ਲਗੇ ਭੰਡਾਰੇ ਤੂੰ ਨਾ ਕੰਮਦੇ ਜਾਇਆ। ਤੇ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਲੱਗੇ ਭੰਡਾਰੇ ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ ਹੈ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੌਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਆ ਲਵ ਮਿਸਡ ਕਾਲ। ਹਾਂਜੀ
4: ਹੈਲੋ।
0: ਹਾਂਜੀ ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ। ਆ ਜਾਓ,
4: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
4: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
0: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
4: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
0: ਪਾਤੜਾਂ ਸ਼ਹਿਰ ਤੋਂ? ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
4: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ। ਅੱਛਾ, ਤੁਸੀਂ ਤਾਂ ਫਿਰ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
4: ਹਾਂਜੀ ਹਾਂਜੀ ਹਾਂਜੀ।
0: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
4: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
0: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
4: ਹਾਂਜੀ ਹਾਂਜੀ,
0: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ, ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
4: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
0: ਅੱਛਾ, ਤੇ ਤੁਹਾਡੇ ਨਾਲ ਆ ਮਾਣਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
4: ਹਾਂਜੀ ਹਾਂਜੀ, ਮਾਣਕ ਸਾਹਿਬ, ਕੁਲਦੀਪ ਮਾਣਕ ਸਾਹਿਬ,
0: ਕੁਲਦੀਪ ਮਾਣਕ ਸਾਹਿਬ ਉਹਨਾਂ ਦੇ। ਵਾਹ ਵਾਹ, ਬਹੁਤ ਸੋਹਣੀ।
4: ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
0: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
4: ਧੰਨਵਾਦ ਜੀ, ਧੰਨਵਾਦ ਜੀ।
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ ਸਾਥ ਪਾਓ।
4: ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ। ਸੁਣਾਓ ਸੁਣਾਓ ਆਪਣੀ।
4: ਹਾਂਜੀ
0: ਜੀ ਸੁਣਾਓ।
4: ਯਾਰ ਤਾਂ ਹੋਰ ਬਥੇਰੇ ਮਿਲਦੇ।
0: ਹਾਂਜੀ,
4: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ ਨਾ
4: ਹੋਰ ਬਥੇਰੇ ਮਿਲਦੇ,
0: ਹਾਂਜੀ,
4: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
0: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
4: ਹਾਂਜੀ ਹਾਂਜੀ,
0: ਮੁਬਾਰਕ
4: ਵੀ ਟੁੱਕ ਗਿਆ ਜੀ
0: ਜੀ। ਆਪਣੀਆਂ
4: ਮਾਂ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਕਿਆ ਬਾਤ ਕਿਆ ਬਾਤ।
4: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ।
4: ਮਾਲਵੇ ਦੀ ਮੁਟਿਆਰ ਹੈ ਸੋਹਣੀ,
0: ਵਾਹ,
4: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
0: ਵਾਹ ਵਾਹ ਵਾਹ ਵਾਹ।
4: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
0: ਵਾਹ ਵਾਹ।
4: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਖੂਬ ਬਹੁਤ ਖੂਬ।
4: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
0: ਹਾਏ ਹਾਏ,
4: ਅਗਲੀਆਂ ਲੈਣਾ ਨੇ ਜੀ।
0: ਹਾਂਜੀ,
4: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ।
4: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
0: ਵਾਹ।
4: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
0: ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਖੂਬ ਬਹੁਤ।
4: ਹਾਂਜੀ, ਅੱਗੇ ਲੈਣਾ ਨੇ ਜੀ
0: ਜੀ।
4: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
0: ਕਿਆ ਬਾਤ।
4: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
0: ਵਾਹ।
4: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਵਾਹ ਵਾਹ।
4: ਆਖਰੀ ਲੈਣਾ ਨੇ ਜੀ।
0: ਆਉਣ ਦਿਓ ਜੀ, ਆਉਣ ਦਿਓ।
4: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
0: ਬਿਲਕੁਲ।
4: ਸਭ ਤੋਂ ਮਿੱਠਾ ਸੇਬ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ
0: ਵਾਹ ਵਾਹ ਵਾਹ ਵਾਹ ਵਾਕਿਆ
4: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਆ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਵਾਂ ਵਰਗਾ ਪਿਆਰ ਨੀ ਮਿਲਦਾ
0: ਬਿਲਕੁਲ ਜੀ ਬਿਲਕੁਲ ਜੀ ਮਾਂ ਦੇ ਪਿਆਰ ਮਾਂ ਦੇ ਪਿਆਰ ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ
4: ਹਾਂਜੀ ਹਾਂਜੀ ਸਰ
0: ਹਾਂਜੀ ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੰਜ ਦਸ ਮਿੰਟ ਦੀ ਯੂ ਮੋਸਟ ਵੈਲਕਮ ਜੋ ਤੁਹਾਡਾ ਦਿਲ ਕਰ
4: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਆ ਜੀ ਤੁਹਾਨੂੰ
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ
4: ਹਾਂਜੀ
0: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ
4: ਹਾਂਜੀ ਹਾਂਜੀ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ
4: ਵਾਹ ਜੀ ਵਾਹ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ
4: ਜੇ ਤੂੰ ਬਹੁਤ ਖੂਬ ਜੀ
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇਧਰ ਉਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
4: ਜੀ ਜੀ
0: ਹੁਣ ਸੁਣ ਸੁਣਾ
4: ਜੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
4: ਲਿਖਦੇ ਹੋ ਤੁਸੀਂ ਵੀ
0: ਥੈਂਕ ਯੂ ਹਾਂਜੀ
4: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸੁਣਾਓ ਜੀ ਸੁਣਾਓ
4: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
4: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
4: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
4: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਆਉਣ ਦਿਓ ਜੀ
4: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ
4: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
4: ਅਗਲਾ ਪੈਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
4: ਕੋਈ ਬਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਆਏ ਜੀ
0: ਹਾਂਜੀ
4: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
0: ਵਾਹ
4: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕੇ
4: ਨਾ ਗਲਵਰਦਾਂ ਦੇ ਟੱਲੀਆਂ ਨਾ ਗਲਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ
0: ਵਾਹ ਵਾਹ ਵਾਹ ਵਾਹ
4: ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪੈਰਾ ਜੀ
0: ਜੀ ਆਉਣ ਦਿਓ ਆਉਣ ਦਿਓ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬਣਦੇ
0: ਵਾਕਿਆ ਵਾਕਿਆ
4: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
4: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਤੇ ਹੱਥ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
4: ਹਾਂਜੀ ਉਦੋਂ ਸਰ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ,
0: ਵਾਕਿਆ ਉਹ ਦੇਣਾ
4: ਟੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਜੀ ਜੀ, ਕੋਈ ਈਵਨ ਕੱਪੜੇ ਮੰਗ,
4: ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ ਜਾਣਾ,
0: ਕਮੀਜ਼ਾਂ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
4: ਹਾਂਜੀ, ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਵਾਕਿਆ ਹੀ ਪੱਗ ਬੰਨਦੇ ਹੁੰਦੇ ਹਨ।
4: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤਾਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ, ਮੱਕੀ ਦੀ ਰੋਟੀ,
4: ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤਾਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
4: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
4: ਹਾਂਜੀ,
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਝ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
4: ਇਹ ਤਾਂ ਹੁੰਦਾ ਹੀ ਨੀ ਸੀ।
0: ਹਾਂ, ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ
4: ਨੇ,
0: ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
4: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ,
4: ਤੇ ਨਜ਼ਾਰੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
4: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
4: ਹਾਂਜੀ,
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਝ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
4: ਇਹ ਤਾਂ ਹੁੰਦਾ ਹੀ ਨੀ ਸੀ।
0: ਹਾਂ, ਤੇ ਲਓ ਜੀ ਸਾਰੀ ਜੰਝ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
4: ਤੇ ਪਿੱਤਲ ਦੇ ਕੋਕੇ ਲੱਗੇ ਹੁੰਦੇ,
0: ਪਿੱਤਲ ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ, ਤੇ
4: ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ

0: ਲੋਕਾਂ ਨੇ ਹਰ ਜਾਨ ਜੀ ਨੇ ਗਲ ਚ ਕੈਂਠਾ ਪਾਇਆ
1: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ ਮੈਂ ਕਹਿੰਦਾ ਜੀ ਅੱਗੇ ਚਾਰ ਪੰਜ ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
1: ਵਾਲੀ
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਧ ਕੇ ਲਿਆਂਦਾ ਤੇ ਉਹ 87 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ ਤੇ ਵੇਖ ਲੋ ਇਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਟਾ ਦੇਣਾ
1: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ ਇਹ ਨੀ ਸੀ ਹੁੰਦੇ ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ ਸਾਰੇ ਆਪ ਹੀ ਕੰਮ ਕਰਦੇ ਸੀ
0: ਵਾਹ ਵਾਹ ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ ਭੱਜ ਭੱਜ ਕੇ ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ ਬਿਸਤਰੇ ਇਕੱਠੇ ਕਰਦੇ ਹੁੰਦੇ ਆ ਉਹਨਾਂ ਦੇ ਨੰਬਰ
1: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ
0: ਮੰਜਾ ਕਿਹਦਾ ਬਿਸਤਰਾ ਕਿਹਦਾ
1: ਨਿਸ਼ਾਨੀ ਰੱਖਣੀ ਹੁੰਦੀ
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ ਬੜਾ ਖੂਬਸੂਰਤ ਕੋਈ ਰਾਸ਼ ਕੋਈ ਪਜਲ ਕੋਈ ਭੱਜ ਨਾਠੇ ਇੰਨੀ ਨਹੀਂ ਸੀ ਹੁੰਦੀ ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ ਆਪਣਾ ਦਰਸ਼ਨ ਸਿੰਘ ਜੀ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ
1: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ
1: ਓਕੇ ਜੀ ਕਰੋ ਜੀ ਕਰੋ
0: ਕਿ ਮਹਿਫਲ ਵਿਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ
1: ਵਾਹ
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ
1: ਵਾਹ ਜੀ ਵਾਹ ਬਹੁਤ ਖੂਬ
0: ਮਹਿਫਲ ਵਿਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ ਬਿਨਾ ਬੀਤਿਓ ਜੀ
1: ਬਿਨਾ ਬੀਤਿਓ ਨਸ਼ਾ ਚੜ ਜਾਵੇ
0: ਚੜ ਜਾਵੇ ਵਾਕੇ ਜਿਉਂਦੇ ਵਸਦੇ ਰਹੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ
1: ਧੰਨਵਾਦ ਸਰ ਧੰਨਵਾਦ
0: ਥੈਂਕ ਯੂ ਸਤਿ ਸ੍ਰੀ ਅਕਾਲ ਭਾਈ ਇਹ ਸਨ ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ ਮਿਹਰਬਾਨੀ ਥੈਂਕ ਯੂ ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ ਠੀਕ ਹੈ
1: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹਾਂ ਮਦਰ ਡੇ ਦੀਆਂ ਆਪ ਜੀ ਨੂੰ ਵੀ ਆਪ ਜੀ ਦੀ ਮਾਤਾ ਨੂੰ ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ
1: ਹਾਂਜੀ
0: ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਾ ਤਕਰੀਬਨ
1: ਚਲੋ ਠੀਕ ਹੈ ਜੀ ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ
0: ਅੱਛਾ ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ
1: ਚਲੋ ਠੀਕ ਹੈ ਠੀਕ ਹੈ
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ ਰੈਡੀ ਰਹੋ
1: ਚਲੋ ਠੀਕ ਹੈ
0: ਓਕੇ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ ਆ ਜਾਓ ਲੰਘ
2: ਧੰਨਵਾਦ ਮੈਂ ਬੜੇ ਚਿਰ ਦਾ

0: ਰਿਹਾ ਸੀ, ਬਾਹਰ ਖੜਾ ਸੀ।
1: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ। ਠੀਕ
0: ਜੀ,
1: ਤੇ ਸਵਾਗਤ ਹੈ ਤੁਹਾਡਾ, ਆ ਜਾਓ।
0: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ, ਚਲੋ
1: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ।
0: ਠੀਕ ਹੈ,
1: ਹਾਂਜੀ।
0: ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ, ਬਾਕੀ ਦਿਨ ਕੀ ਉਹ ਨੀ ਗੱਲ ਹੈਗੀ। ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ,
1: ਜੀ ਬਿਲਕੁਲ,
0: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ। ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਜਾਣੀਗਾ,
1: ਤੇ
0: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
1: ਜੀ,
0: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ, ਦੁਨੀਆਂ ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ,
1: ਪੜਿਆ ਧਿਆਨ ਇਹ ਆ ਕਿ ਉਹ ਬਹੁਤ ਲਕੜਹਾਰਾ ਹੁੰਦਾ ਸੀ, ਇਹ ਵੀ ਕਦੀ
0: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ, ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ,
1: ਅੱਛਾ
0: ਉਧਾਰੀ ਲਈ, ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ, ਉਹ ਕਿਤਾਬ ਜੀ ਉਹ ਖਰਾਬ ਹੋਈ, ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ ਲੈ ਕੇ ਦੇ, ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਚ ਕੰਮ ਕਰਨਾ
1: ਪਊਗਾ,
0: 3 ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ,
1: ਅੱਛਾ,
0: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ,
1: ਠੀਕ
0: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ, ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਹੈ ਬਾਦਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ, ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਘੁਣ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ
1: ਬਣਾਏ,
0: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਕਮਲਾਂ ਦੇ, ਪਰ ਫੁੱਲਾਂ ਦੇ ਮਰਝਾਇਆ ਇਹ ਬੂਟਾ ਸੁੱਕ ਜਾਏ।
1: ਕਿਆ ਬਾਤ ਹੈ,
0: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਉਹਨੇ ਮਾਂ ਉਧਾਰੀ ਲਈ।
1: ਬਹੁਤ ਖੂਬ ਯਾਰ, ਬਹੁਤ ਸੋਹਣਾ
0: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ, ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲੀ, ਉਹਨੇ ਵੀ ਇੱਕ ਛੋਟੀ ਜਿਹੀ 2 ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਤੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰਿਆ ਤੇ ਮਾਂ ਵੀ ਸਿਰਜਣਹਾਰਿਆ, ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
1: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
0: ਜੀ ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
1: ਜੀ,
0: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
1: ਬੱਚਿਆਂ ਦੇ
0: ਪਾਉਂਦੇ ਨੇ
1: ਜੀ ਜੀ।
0: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਤੇ ਇੱਧਰ ਵੈਸਟਰਨ ਕੰਟਰੀਆਂ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
1: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਈਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
0: ਭਗਤਾਂ,
1: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
0: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਵਾ ਸਾਹਿਬ ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
1: ਅੱਛਾ ਜੀ।
0: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਮੈਂ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ
1: ਜੀ,
0: ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ ਮੈਨੂੰ ਆ ਜਾ ਤੇ
1: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ
0: ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
1: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਜੀ
0: ਜੀ ਜੀ
1: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਔਰ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
0: ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ
1: ਫਿਰ ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
0: ਠੀਕ ਹੈ ਜੀ।
1: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ, ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
2: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
1: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
2: ਹਾਂਜੀ
1: ਹਾਂਜੀ, ਕੀ ਕਹਿਣਾ ਚਾਹੋਗੇ?
2: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜੀ ਕਵਿਤਾ।
1: ਕਿਆ ਬਾਤ, ਆਉਣ ਦਿਓ।
2: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
1: ਜੀ ਜੀ ਸੁਣਾਓ ਜੀ, ਸੁਣਾਓ।
2: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
1: ਬਿਲਕੁਲ ਬਿਲਕੁਲ।
2: ਆਪ ਭਾਵੇਂ ਉਹ ਧੁੱਪ ਚ ਸੜ ਜੇ,
1: ਹਾਂਜੀ,
2: ਬੱਚਿਆਂ ਦੇ ਸਿਰ ਤੇ ਠੰਡੀ
1: ਛਾਂ ਹੁੰਦੀ ਹੈ। ਬਿਲਕੁਲ ਬਿਲਕੁਲ।
2: ਆਪ ਭਾਵੇਂ ਉਹ ਧੁੱਪ ਚ ਸੜ ਜੇ
1: ਜੀ,
2: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
1: ਜੀ
2: ਆਪ ਭਾਵੇਂ ਉਹ ਭੁੱਖੀ ਸੌਂਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
1: ਕਿਆ ਬਾਤ ਬਹੁਤ ਖੂਬ
2: ਤੇ ਘਰ ਦਾ ਬੂਟਾ ਮਾਂ ਹੁੰਦੀ ਏ
1: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
2: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
1: ਜੀ
2: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
1: ਵਾਹ ਵਾਹ ਵਾਹ ਬਹੁਤ ਖੂਬ
2: ਘਰ ਦਾ ਬੂਟਾ ਮਾਂ ਹੁੰਦੀ ਏ
1: ਬਹੁਤ ਖੂਬ
2: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
1: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉੱਥੋਂ ਵੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ
2: ਹਾਂਜੀ
1: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ
2: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ
1: ਠੀਕ ਹੈ ਜੀ
2: ਅਗਲੇ ਸੰਡੇ ਕੋਈ ਸੁਣਾਵਾਂਗੇ
1: ਠੀਕ ਠੀਕ ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
2: ਚਲੋ ਠੀਕ ਹੈ ਜੀ ਸੁਣਾਓ ਜੀ
1: ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ
2: ਬਿਲਕੁਲ
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ
2: ਸਹੀ
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ
2: ਸਹੀ
1: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ
2: ਇੱਕ ਛੋਟੀ ਜੀ
1: ਸੁਣਾਉਣਾ
2: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ ਕਿਸੇ ਪਵਿੱਤਰ ਸਥਾਨ ਤੋਂ ਸੁੱਚੀ
1: ਬਿਲਕੁਲ ਨੋ ਡਾਊਟ
2: ਤੇ ਮਾਂ ਦੇ ਪੈਰੀ ਜੰਨਤ ਵਸਦੀ ਮਾਂ ਦੀ ਮਮਤਾ ਰੱਬ ਤੋਂ ਉੱਚੀ
1: ਬਿਲਕੁਲ ਜੀ ਬਿਲਕੁਲ
2: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ
1: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ
2: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰਤੋ ਜੀ
1: ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਜੀ ਸਰ
1: ਤੇ ਆ ਇੱਕ ਜਰਮਨ ਤੋਂ ਟੈਲੀਫੋਨ ਕਿਹਦਾ ਜੀ ਇਹ ਟੈਲੀਫੋਨ 00 ਦਰਸ਼ਨ ਇਹ ਕਿਹਦੀ ਕਾਲ ਹੈ ਮਿਸ ਕਾਲਾਂ ਦੇ ਵਿਚ ਠਹਿਰੋ ਇਹ ਇੱਥੇ ਕਰਕੇ ਵਹਿੰਦੇ ਆ 00 39 ਰਜਿੰਦਰ ਸਿੰਘ ਬਹੁਤ ਬਹੁਤ ਥੈਂਕ ਯੂ ਜੀ ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ ਸੂਬਾ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ ਤੇ ਉਹ ਸ਼ੋਅ ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ ਇਹ ਹਾਂ ਆ ਗਈ ਹੈ ਜੀ ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ
3: ਹਾਂਜੀ
1: ਸਤਿ ਸ਼੍ਰੀ ਅਕਾਲ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
3: ਬਹੁਤ ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਮੇਰੇ ਵੱਲੋਂ
0: ਜੀ
1: ਉਹਨਾਂ ਵੱਲੋਂ ਜੀ ਬਿਲਕੁਲ ਸਟੁਟਗਾਰਡ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
2: ਦੇਰ ਆਏ ਦਰੁਸਤ ਆਏ
1: ਅੱਛਾ ਦਰੁਸਤ ਆਏ ਉਹ ਦੇਰ ਹੋ ਦੇਰ ਕਰ ਕਰਕੇ
2: ਪਹਿਲਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
1: ਵਾਹ
2: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਨਾਮ ਵੀ ਤਾਂ ਹਮੇਸ਼ਾ ਹੀ ਯਾਦ ਕਰ ਰਹੇ ਹਾਂ
1: ਜੀ ਬਿਲਕੁਲ
2: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
1: ਜੀ ਬਿਲਕੁਲ
2: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
1: ਜੀ
2: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
1: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ ਹਾਂ
2: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
1: ਜੀ ਆਉਣ ਦਿਓ ਆਉਣ ਦਿਓ
2: ਉਹ ਲਿਖਦੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਸੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ
1: ਵਾਹ ਵਾਹ
2: ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ ਕਸ਼ਮੀਰ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ਤੇ ਹੁਣ ਕਣਕਾਂ ਦੀਆਂ ਝਾਂਡਾਂ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚਿੰਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ ਵਿਹੜੇ ਵਿਚ ਫਿਰਦੀਆਂ ਅਣਸਰਦੀਆਂ ਪ੍ਰਾਹੁਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ
1: ਬਹੁਤ ਬਹੁਤ
2: ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ ਪਥਰਾਉਣ ਲੱਗੇ ਮਾਂ ਦੇ ਚਾਹ ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਕਾ ਚ ਦੀਆਂ ਵੰਗਾਂ ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ
1: ਬਹੁਤ ਵਧੀਆ ਬਹੁਤ ਵਧੀਆ
2: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ ਫਿਰ ਮੈਂ ਕਦੇ ਨਾ ਟੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਕਦਲੇ ਦੀ ਧਾਰ ਪਾਉਂਦਿਆਂ ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਹੁਣ ਮਾਂ ਵਿਹੜੇ ਵਿਚ ਬੈਠੀ ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝੱਕਦੀ ਹੈ ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਕਾਸ਼ ਤੇ ਗੱਲ ਨੂੰ ਲਿਪਟ ਜਾਵੇ ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸ ਨੂੰ ਘੁੱਟ ਕੇ ਮਿਲਣਾ ਨਾ ਹੀ ਉਸਦੇ ਗੱਲ ਆ ਕੇ ਰੋਣਾ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ
1: ਤੇ
2: ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
1: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ
2: ਜਿਸਦੇ ਜਿਸਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ ਜਿਸਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ ਮੈਂ ਭਾਵਕ ਨਹੀਂ ਹੋਣਾ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਆਪਣੀਆਂ ਹਸੀਨ ਸਦਰਾਂ
3: ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਕੀੜੇ ਜਿਹੀ ਜਿੱਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਵਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮਰ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਬ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸ ਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ,
1: ਬਹੁਤ ਖੂਬਸੂਰਤ ਕਵਿਤਾ, ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀ ਵਧੀਆ, ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
3: ਬਿਲਕੁਲ ਬਿਲਕੁਲ, ਮੈਂ ਭਾਵੁਕ ਹੋ ਗਿਆ ਸੀਗਾ।
1: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
3: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ।
1: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਮ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
3: ਠੀਕ ਹੈ, ਠੀਕ ਹੈ।
1: ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ। ਕੀ
3: ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ।
1: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ, ਬਿਲਕੁਲ, ਇੱਕ ਟੀਮ ਦੇ ਮੈਂਬਰ ਮੈਂਬਰ ਸੀ।
3: ਤੇ ਚਲੋ, ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
1: ਜੋ ਤੁਸੀਂ ਜਰਾ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ, ਫਿਰ

0: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ,
0: ਅੱਗ ਹੈ ਚੁਫੇ ਵੱਡੇ ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ,
0: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸ

0: Allah.
1: E la yaşı
2: bolgo. Bolgo nirvani, bolgo nirvani. Thank you. Tusi aaye ravanka laiya kadi kadi marya karo chakkar.
1: Ji, ek baar phir mere bolo thade charya layi bahut pyar satkar. ਹੱਸਦੇ ਵਸਦੇ ਰਹੋ ਜੀ, ਇਹ ਮੇਰੀ ਦਿਲ ਦੀ ਖਾਹਿਸ਼ ਹੈ ਤੁਹਾਡੇ ਸਾਰੇ ਵਾਸਤੇ, ਮਿਹਰਬਾਨੀ।
2: ਥੈਂਕ ਯੂ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ
2: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਣ ਕਣ ਮੇਰੇ ਨਾਲ ਗੁੱਸੇ, ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਣ ਕਣ ਮੇਰੇ ਨਾਲ ਗੁੱਸੇ, ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਏ ਮੇਰੇ ਨਾਲ ਗੁੱਸੇ, ਅੱਜ ਦੋਏ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
3: ਵਾਹਿਗੁਰੂ ਜੀ,
2: ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
3: ਠੀਕ ਠਾਕ ਜੀ।
2: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
3: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
2: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
3: ਥੋੜੀ,
2: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
3: ਜੀ ਥੋੜੀ ਜਿਹੀ, ਮੇਰੀ ਆਵਾਜ਼ ਸਹੀ ਆ ਰਹੀ?
2: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ। ਤੇ
3: ਅੱਜ ਮਦਰ ਡੇ ਤੇ ਉਹਦੇ ਬਾਰੇ ਨਾਲ ਨਜ਼ਮ ਮੈਂ ਸੁਣਾ ਰਿਹਾ, ਪੁੱਤ ਤੇਰਾ ਮਾਏ ਦਲੀਂਦਾ ਪਿਆ ਏ।
2: ਹਾਂਜੀ,
3: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ, ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ, ਪੁੱਤ ਤੇਰਾ ਮਾਏ ਦਲੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
2: ਵਾਹ ਜੀ ਵਾਹ, ਵਾਹ ਬਹੁਤ ਖੂਬ।
3: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ।
2: ਵਾਹ,
3: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ। ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
2: ਬਹੁਤ ਖੂਬ, ਬਹੁਤ ਖੂਬ।
3: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ। ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ। ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ, ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ, ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ
2: ਏ,
3: ਪਰਾਏ ਵਤਨ ਵਿਚ ਮਰੀਂਦਾ ਪਿਆ
2: ਏ।
3: ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ, ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ, ਜੋ ਦੁਨੀਆ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
2: ਬਹੁਤ ਬਹੁਤ
3: ਜੀ ਜੀ।
2: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
3: ਪਾਕਿਸਤਾਨ ਠੀਕ ਠਾਕ ਜੇ।
2: ਅੱਛਾ ਅੱਛਾ,
3: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
2: ਤੇ ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
3: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਏ।
2: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
3: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ, ਅਸੀਂ ਇੱਥੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
2: ਅੱਛਾ ਅੱਛਾ, ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
3: ਜੀ ਮੈਂ ਵੀ ਆਵਾਜ਼ ਮੈਂ ਹੁਣ
2: ਕਿਉਂਕਿ ਜਿਹੜਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
3: ਬੰਦ ਕੀਤੇ ਚੈੱਕ ਹੋਣੇ
2: ਅੱਛਾ ਬੰਦ ਕਰਕੇ ਹੀ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
3: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
2: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ
3: ਤੇ
2: ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
3: ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
2: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
3: ਜੀ ਲਿਖਣਾ ਪੜ੍ਹਨਾ ਜੋਬ
2: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
3: ਜੀ ਚਾਰ
2: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
3: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
2: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
3: ਜੀ ਸਹੀ ਹੈ
2: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
3: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
2: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
3: ਜੀ ਜੀ ਚਲੋ
2: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
3: ਜੀ ਵਾਹ
2: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਸੀ ਤੇ ਉਹਦੀ ਕਦੀ ਕਦੀ ਲੱਤ ਪੈਂਦ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
3: ਜੀ ਸ਼ੁਕਰੀਆ
2: ਥੈਂਕ ਯੂ ਖੁਦਾ ਹਾਫਿਜ਼ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
0: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
2: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
0: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
2: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਮ ਸਲਾਮ ਤੇ ਸਤਿ ਸ੍ਰੀ ਅਕਾਲ
0: ਜੀ
2: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
0: ਅੱਛਾ ਅੱਛਾ ਰਜ਼ਾਟਾ ਸਾਹਿਬ
2: ਹਾਂਜੀ ਹਾਂਜੀ ਹਾਂ
0: ਬੜੀ ਗੱਲ ਆ ਜੀ ਬੜੀ ਗੱਲ ਆ ਜੀ
2: ਹਾਂਜੀ ਬੜੇ ਬੜੇ ਸੱਜਣ
0: ਪਿਆਰ ਵਾਲੇ ਜੀ ਨੇ
2: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
0: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
2: ਜੀ ਨੋ ਡਾਊਟ ਨੋ ਡਾਊਟ
0: ਬਾਬਾ ਉਹਨਾਂ ਨੂੰ ਹੋਰ ਖੁਸ਼ ਰੱਖਿਆ ਹੱਸਦੇ ਵਸਦੇ ਰਹਿਣ
2: ਬਿਲਕੁਲ
0: ਬਿਲਕੁਲ ਹੋਵੇ
2: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ
0: ਬਸ ਸਰ ਉਹ ਐਮਰਜੈਂਸੀ ਦੋਸਤ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
2: ਅੱਛਾ
0: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
2: ਅੱਛਾ
0: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
2: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
0: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਦਸਾ ਦੀ ਇਹਨਾਂ ਦੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
2: ਜੀ ਬਿਲਕੁਲ
0: ਅੱਲਾ ਇਹਨਾਂ ਦੀਆਂ ਹਯਾਤੀਆਂ ਕਰੇ
2: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਦੱਸੋ
0: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
2: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
0: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
2: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
0: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ
2: ਵਾਹ
0: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ
2: ਵਾਹ ਵਾਹ
0: ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ
2: ਜੀ
0: ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ
2: ਜੀ
0: ਵਟਣਾ ਏਦਾਂ ਹੀ ਮਲਦੀਆਂ ਨਾ ਢਾਲਣੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
2: ਹਟਦੀਆਂ
0: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਗਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
2: ਜੀ ਬਿਲਕੁਲ ਬਿਲਕੁਲ ਏਦਾਂ ਹੀ ਸੀ
0: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
2: ਬਹੁਤ
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
2: ਕਿਆ ਬਾਤ ਹੈ ਹੁਣ ਚੜਿਆ ਨਾ ਰੂਹ
0: ਉੱਲਾ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ
2: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
2: ਕਿਉਂ ਰੱਖਦਾ
0: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
2: ਅੱਛਾ ਅੱਛਾ ਅੱਛਾ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ ਚ
0: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
2: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ
0: ਹਾਲਾਂਕਿ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
2: ਅੱਛਾ ਜੀ
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
2: ਕੀ ਬਾਤ ਹੈ ਜੀ ਕੀ ਬਾਤ
0: ਟਿਸ਼ੂ ਚ ਲਪੇਟ ਗਏ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਅ ਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਅ ਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
2: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ,
2: ਹਾਂਜੀ,
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
2: ਕਿਆ ਬਾਤ ਹੈ, ਵਾਹ,
0: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਉਗਾਲ ਅਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
2: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਧੇ
0: ਰੋ ਪੈਂਦੇ ਆ ਜੀ, ਰੋ ਪੈਂਦੇ ਆ,
2: ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਤੇ ਯੇ ਤੇ ਵੋ, ਹਾਂਜੀ
0: ਹਾਂਜੀ ਹਾਂਜੀ,
2: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
0: ਵੀ,
2: ਹਾਂਜੀ ਜੀ,
0: ਕੁੜੀ ਦੇ ਉਹ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ, ਨੂੰਹ ਨੂੰ ਨਵੀਂ ਨੂੰਹ ਨੂੰ,
2: ਬਿਲਕੁਲ ਜੀ ਬਿਲਕੁਲ,
0: ਚਲੋ ਜੀ
2: ਚਾਰ ਚੁਫੇਰੇ ਕੱਢੀਆਂ
0: ਆਪਾਂ, ਲੰਬੜਾਂ ਦੀ ਨੂੰਹ ਵੇਖ ਕੇ ਆਈਏ, ਜਨਾਨਿਆਂ ਦੀ ਵੇਖ ਕੇ ਆਈਏ,
2: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ,
0: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ
2: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
0: ਮੱਤ ਮਾਰ ਦੇਣੀਆਂ ਪਹਿਲੇ ਹੀ,
2: ਮੇਰੇ ਮੂੰਹ ਵਾਲੇ ਵੇਖਣ ਡਈਆਂ,
0: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
2: ਬਿਲਕੁਲ
0: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
2: ਹਾਂਜੀ
0: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ,
2: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
0: ਹਾਂਜੀ,
2: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ
0: ਇੱਕ ਦੂਜੇ ਨੂੰ
2: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ,
0: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਜਾਤੇ ਖੁਦ ਹੋਈ ਏਦਾਂ, ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਸੁਰਮਾ ਸਰਮਾ ਜਿਹੜਾ ਹੈਗਾ
2: ਪੁੱਛਣਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
0: ਉਦੋਂ ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
2: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ
0: ਨਾਨਕਿਆਂ ਦਾ ਤਾਂ ਫਿਰ ਪਿਆਰ ਕੀ
2: ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
0: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨੀ ਸੀ ਹੁੰਦੀਆਂ,
2: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
0: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂ ਮਾਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਆਉਂਦੇ, ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਆ ਨਾ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ, ਅਸੀਂ ਤਾਂ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
2: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਹਾਂਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
0: ਉਹ
2: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
0: ਖੁਸ਼ ਹੋ ਜਾਂਦੇ ਸੀ ਬਿਲਕੁਲ ਖੁਸ਼ ਹੋ ਜਾਂਦੇ ਸੀ,
2: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਸਾਨੂੰ ਦੇ। ਹਾਂਜੀ ਤੇ ਅਖਤਰ ਸਾਹਿਬ
0: ਜੀ ਜੀ,
2: ਅੱਜ ਮਦਰ ਡੇ ਵੀ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਇਹਦੀ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
2: ਹੋਈ, ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜਿਹੀ ਕਿਉਂ ਸੁਣਾਓ ਜੀ। ਮਾਂ ਦੇ ਕਿਹਾ ਜਾਏ ਉਹ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ, ਮਾਂ
0: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲ ਦੇਣ ਨਹੀਂ ਦੇ ਸਕਦੀਆਂ।
2: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ, ਮਾਂ ਤੇ ਸਾਡੇ ਤੇ ਕੋਈ ਸਾਂਭ ਥੋੜਾ ਕਰਦੀ ਆ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਆ,
0: ਡਿਊਟੀ
2: ਸਾਂਭ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਂਭ ਕਰਦੀ ਹੋਵੇ। ਤੇ
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
2: ਜੀ, ਬਿਲਕੁਲ ਬਿਲਕੁਲ ਬਿਲਕੁਲ,
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
2: ਜੀ, ਬਿਲਕੁਲ ਸਹੀ ਕਿਹਾ ਤੁਸੀਂ,
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਪਹਿਣਾ
2: ਜੀ ਜੀ ਜੀ ਜੀ
0: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ, ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇ ਦਿੱਤਾ ਵੀ ਆਹ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
2: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ ਬਿਲਕੁਲ, ਮਾਂ ਮਾਂ ਦਾ ਕੋਈ ਜਵਾਬ ਹੀ ਨਹੀਂ, ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਆ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਆ ਦੁਨੀਆ ਉੱਤੇ, ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਤੋਂ ਮਾਂ ਵਾਲੇ ਹਾਤੇ ਚ ਗਈ ਹੋਈ ਆ, ਹਾਤਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ, ਉੱਥੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ, ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ, ਇਸੇ ਸ਼ਾਇਦ ਦਾ ਨਾਂ ਹੀ ਤੇ ਕੁਦਰਤ ਆ।
2: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ 3-4 ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
0: ਟਾਈਮ ਚੁੱਪ ਕਰ ਜਾਂਦਾ,
2: ਉਸੇ ਟਾਈਮ ਚੁੱਪ ਕਰ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਪਿਓ ਦੋ ਵਾਰੀ ਤੇ ਉਹਦੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
2: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦੀ ਸੁੱਟਦਾ ਹੁੰਦਾ, ਵਿਆਹ ਲੈ ਤੇਰੇ ਕੋਲੋਂ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ, ਤੇ ਦਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਦੀ ਕੰਡ ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
2: ਬਹੁਤ ਜਿਉਂਦੇ ਰਹੋ
0: ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਹਰ ਜਣਾ ਖਣਾ ਹੁਣ ਉੱਠ ਕੇ ਦਿਨ ਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਪਿੰਡ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਮੈਨੂੰ ਸਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ
2: ਬਹੁਤ ਵਧੀਆ ਬਹੁਤ ਖੂਬ ਲਿਖਦੇ ਹੋ ਤੁਸੀਂ
0: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
2: ਮੈਂ ਤੁਹਾਡੇ ਨਾਲ ਆਹ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁੱਡ ਵਿਸ਼ਾਸ
0: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
2: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
0: ਹਾਂਜੀ ਬੜੀ ਮਿਹਰਬਾਨੀ
2: ਖੁਦਾ ਹਾਫਿਜ਼ ਸਰ ਖੁਦਾ ਹਾਫਿਜ਼
0: ਅੱਲਾ
2: ਹਾਫਿਜ਼ ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਆਹ ਹੈਲੋ ਅਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
4: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
2: ਵਾਹ ਜੀ ਵਾਹ ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
4: ਲਵ ਯੂ ਮਾਈ ਡੀਅਰ ਸਰ
2: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਹਾਂ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਇਹਦੇ ਨਾਲ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਉਹ ਤੇ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਸੀ ਮੇਰੇ ਨਾਲ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
4: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
2: ਜਾਵਾਂਗਾ ਵਾਹ ਵਾਹ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਏ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
4: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
2: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਕੇ ਆਵਾਜ਼ ਆਵਾਂ
4: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢੰਗੀ
2: ਚਲ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਹੈ ਆਈ ਲਵ ਯੂ ਟੂ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਸ਼ਾਦੀ ਯਾਰ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਸੀ ਮੇਰੇ ਨਾਲ ਗੱਲ ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
4: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
2: ਜਾਵਾਂਗਾ ਵਾਹ ਵਾਹ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਏ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
4: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
2: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਕੇ ਆਵਾਜ਼ ਆਵਾਂਗਾ
4: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢੰਗੀ
2: ਚਲ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਬੋਲ ਤੁਸੀਂ ਆਪਣੇ
4: ਤੁਸੀਂ ਹੁਣ ਰੇਡੀਓ ਤੇ

0: ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ, ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ, ਠੀਕ ਹੈ ਜੀ।
1: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ ਮੇਰੇ ਕੋਲ,
0: ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਜਾਵਾਂਗਾ।
1: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
0: ਚਲ ਠੀਕ ਹੈ, ਮੈਂ ਸੁਣਾ ਕੰਸਨਟ੍ਰੇਟ ਹੋ ਕੇ ਸੁਣਾਗਾ ਤੇ ਸੁਣਾਓ ਤੁਸੀਂ।
1: ਤੁਸੀਂ ਹੁਣ ਰੇਡੀਓ ਤੇ ਹੋ?
0: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। ਤੁਹਾਡੇ ਕੋਲ 15 ਮਿੰਟ ਜੇ?
1: ਅੱਛਾ ਜੀ, ਓਕੇ। ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ। ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
0: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
1: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
0: ਜੀ,
1: ਤੇ ਹਮੇਸ਼ਾ ਤਤਪਰੇ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
0: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰੀਲੀ ਹਾਂਜੀ,
1: ਤੇ ਆਓ ਆਪਾਂ ਸੁਣਦੇ ਹਾਂ। ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
0: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
1: ਅੱਛਾ ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
0: ਜੀ।

0: ਬਹੁਤ ਖੂਬ ਬਹੁਤ ਖੂਬ
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

0: आजा पिया तोहे प्यार दूं, ओ गोरी भैया तो प्यार दूं।
1: वाह वाह वाह राधना जी, आज मदर डेरी है तुहानू पता है
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ। ਥੈਂਕ ਯੂ।
0: ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ
0: ਹਾਂਜੀ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ
1: ਕਿਤਨੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ? ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੇਰਾ ਖਿਆਲ ਕਿ 250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੇ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
0: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
1: ਆ। ਤੁਹਾਨੂੰ ਗੁੱਡੀ,
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ।
1: ਆਜਾ
0: ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਮ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਪਿਆਰ ਨਾਲ ਗੁੱਡੋ
1: ਗੁੱਡੀ। ਹਾਂਜੀ ਹਾਂਜੀ।
0: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸ ਲੈਣਾ।
1: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
1: ਪੁਰਾਣੇ ਜਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ ਜੀ।
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਚਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ, ਯਾਦ ਆਈ ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ।
1: ਹਾਂ।
0: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
1: ਅੱਛਾ।
0: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਫਿਕਰ ਵੀ ਨਾ, ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਤੇ ਸੈਕਿੰਡ ਮੈਂ ਤੁਹਾਨੂੰ ਉਹ ਦੂਸਰਾ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਤੇ ਉਹ ਆਪਾਂ ਸੁਣਦੇ ਹਾਂ।

0: ਬਹੁਤ ਵੰਡਰਫੁਲ, ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ।
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ।
0: ਨਹੀਂ ਵੰਡਰਫੁਲ ਸੌਂਗ ਵੀ, ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ ਜੀ। ਕੋਈ
0: ਜੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਆ, ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ।
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਆ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ।
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ।
0: ਅਖੀਰਲੀ ਸੁਣਾ ਦਿਓ ਫਿਰ, ਅਸੀਂ 10 ਮਿੰਟ ਆਉਣ ਦਿਓ।
1: ਓਕੇ ਓਕੇ। ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ। ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं।
0: बहुत खूब, बहुत
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं।
0: वाह वाह, खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा
0: जहारा,
1: हाँ जी
0: अच्छा,
1: और मदन मोहन जी का म्यूजिक है जिन्हों का मैं सब तो पहले गीत सुनाया था आपकी नजर में।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ, ਕਮਾਲ ਦੇ ਗਾਣੇ। ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ। ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ।
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ। ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਨੂੰ ਲੱਗੇਗਾ ਕਿ ਇਸ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ, ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ, ਇਸ ਜੱਗ ਵਿਚ ਦੁੱਖ ਬਥੇਰੇ ਨੇ, ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ। ਆਲਰੇਡੀ ਦੁੱਖ ਬੜੇ ਨੇ, ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ।
1: ਆਹੋ ਨਹੀਂ, ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੁਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ।
0: ਨਹੀਂ ਇਹ ਤੂੰ ਅਰਲੀ ਹੈ ਜੀ, ਅਰਲੀ ਹੈ, ਸੌਣ ਲੱਗਾ। ਹਾਂਜੀ ਸੌਣ ਲੱਗਿਆ।
1: ਅੱਛਾ ਅੱਛਾ,
0: ਇਸ ਵੇਲੇ ਲੱਗਿਆ, ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿੱਚ।
1: ਅੱਛਾ ਜੀ, ਅੱਛਾ, ਧੁੱਪ
0: ਲੱਗੀ ਹੈ ਬਾਹਰ। ਧੁੱਪ ਲੱਗੀ ਹੈ।
1: ਓਕੇ ਓਕੇ।
0: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ, ਬੂਟੇ ਲਾਉਣੇ ਨੇ, ਬਹੁਤ ਸੋਹਣੇ ਫੁੱਲਾਂ ਵਾਲੇ।
1: ਅੱਛਾ ਜੀ,
0: ਹਾਂਜੀ ਹਾਂਜੀ,
1: ਗੁੱਡ ਗੁੱਡ, ਵੈਰੀ ਗੁੱਡ।
0: ਤੇ ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਜਿਉਂਦੇ ਵਸਦੇ ਰਹੋ।
1: ਥੈਂਕ ਯੂ ਸੋ ਮਚ ਸਰ, ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ, ਸਾਡੀ ਮੁਹੱਬਤ ਬਣੀ ਰਹੇ।
0: ਬਹੁਤ ਬਹੁਤ ਮਿਹਰਬਾਨੀ,
1: ਬਾਲਾ ਸਾਹਿਬ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡਾ ਵੀ ਪਿਆਰ ਓਨਾ ਹੀ ਬਰਕਰਾਰ, ਬਲਕਿ ਦਹਾਂ ਨਾਲ ਜਰਬ ਦੇ ਕੇ। ਠੀਕ ਹੈ
1: ਜੀ, ਜੀ ਜੀ,
0: ਥੈਂਕ ਯੂ, ਬਾਏ ਬਾਏ। ਸੋ ਇਹ ਸਨ ਜੀ ਦਿੱਲੀ ਤੋਂ ਆਰਾਧਨਾ ਜੀ ਹੁਣੀ, ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ। ਤੇ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ, ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ

0: ਗੁਰੂ ਸਵਾਰੇ,
1: ਸਤਿਕਾਰਯੋਗ ਗੁਰੂ ਖਾਲਸਾ ਜੀਓ,
2: ਵਾਹਿਗੁਰੂ
1: ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮ ਦੇਵਾ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ ਹੈ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਚੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

0: ਆਪਾਂ ਖਬਰਾਂ ਵੱਲ ਚਲਦੇ ਹਾਂ ਜੀ। ਟਾਈਮ ਹੋ ਗਿਆ ਚੀਮਾ ਸਾਹਿਬ ਦਾ ਤੇ ਖਬਰਾਂ ਦੀ ਛਾਣਬੀਣ ਕਰਦੇ ਕੀ ਹੋ ਰਿਹਾ ਦੁਨੀਆਂ ਤੇ, ਕੀ ਹੋ ਰਿਹਾ ਵਰਲਡ ਚ, ਕੀ ਹੋ ਰਿਹਾ। ਚੀਮਾ ਸਾਹਿਬ ਕਾਫੀ ਮਿਹਨਤ ਕਰਕੇ ਖਬਰਾਂ ਤਿਆਰ ਕਰਦੇ ਨੇ। ਸੋ ਕਾਲ ਹਿਸਟਰੀ ਲਓ ਜੀ, ਆਪਾਂ ਹੁਣੇ ਚੀਮਾ ਸਾਹਿਬ ਨੂੰ ਬੁਲਾ ਲੈਣਾ। ਦੋਸਤੋ ਸ਼ੁਕਰੀਆ ਅਗੇਨ, ਧੰਨਵਾਦ ਸਾਰੇ ਵੀਰ ਭੈਣ ਭਰਾਵਾਂ ਦਾ। ਚੀਮਾ ਸਾਹਿਬ ਆਪਣੇ ਨਾਲ ਆ ਜਾਂਦੇ ਆ ਤੇ ਆਪਾਂ ਚਾਲੂ ਕਰਦੇ ਹਾਂ ਜੀ ਖਬਰਾਂ ਦਾ। ਚੀਮਾ ਸਾਹਿਬ ਪਹੁੰਚ ਗਏ ਜੀ, ਦੇਖੋ ਫਿਜ਼ਰੋ ਕਿੰਨੀ ਦੂਰ ਆ। ਮੈਂ ਇੱਥੇ ਨਿਊਯਾਰਕ ਨਿਊਜਰਸੀ ਚ ਬੈਠਾ ਤੇ ਇੱਕ ਘੰਟੀ ਐ ਵੱਜੀ ਆ ਤੇ ਰਾਈਟ ਵੇ ਫੋਨ ਚੱਕਿਆ ਗਿਆ ਤੇ ਨਾਲ ਹੀ ਦੇਖੋ ਟੈਕਨੋਲੋਜੀ ਦਾ ਜ਼ਮਾਨਾ ਭਾਈ ਅੱਜ ਕੱਲ ਤੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਇਹ ਸਾਰਾ ਕੁਛ ਟੈਕਨੋਲੋਜੀ ਦੇ ਨਾਲ ਚੱਲਣ ਡਿਆ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਬਹੁਤ ਨਿੱਘੀ ਸਤਿਕਾਰ ਦੇ ਨਾਲ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਨਾਲ ਹੀ ਆਪਣੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਤੇ ਖੱਕ ਸਾਹਿਬ ਗੱਲਾਂ ਬਾਤਾਂ ਅੱਜ ਜਿਹੜੀਆਂ ਹੋਈਆਂ, ਇੱਕ ਤਾਂ ਆਪਾਂ ਓਦਾਂ ਹੀ ਥੋੜਾ ਜਿਹਾ ਕਰ ਲਈਏ, ਫਿਰ ਆਪਾਂ ਖਬਰਾਂ ਵੱਲ ਨੂੰ ਚੜ੍ਹਦੇ ਹਾਂ। ਲੱਗ ਰਿਹਾ ਕਿ ਜਿਹੜੀ ਆ ਇਸ ਦੁਨੀਆਂ ਦੀ, ਇਕੱਲੇ ਅਮਰੀਕਾ ਜਾਂ ਕੈਨੇਡਾ ਜਾਂ ਭਾਰਤ ਦੀ ਨਹੀਂ ਮੈਂ ਗੱਲ ਕਰ ਰਿਹਾ, ਮੈਂ ਸਾਰੀ ਦੁਨੀਆਂ ਦੀ ਗੱਲ ਕਰ ਰਿਹਾ ਕਿ ਲੱਗ ਰਿਹਾ ਇੱਦਾਂ ਵੀ ਲੋਕਾਂ ਦਾ ਜਿਹੜਾ ਤੇਲ ਦੀ ਕੀਮਤਾਂ ਨੇ ਤੇ ਹੋਰ ਕੀਮਤਾਂ ਨੇ ਧੂੰਆਂ ਕੱਢਿਆ ਪਿਆ ਨਾ, ਸ਼ਾਇਦ ਇਹਦੇ ਬਾਰੇ ਕਿਹਾ ਗਿਆ ਕਿ ਇਹਦੇ ਉੱਤੇ ਫੈਸਲਾ ਹੋ ਗਿਆ ਲੜਾਈ ਬੰਦ ਕਰਨ ਦਾ। ਤੇ ਪਰ ਉਹ ਅਜੇ ਵੀ ਤੁਹਾਨੂੰ ਪਤਾ ਹੀ ਆ, ਇਹਦੇ ਵਿੱਚ ਉਹ ਖਬਰਾਂ ਦੇਣ ਵਾਲੇ ਵੀ ਕਹਿੰਦੇ ਆ ਵੀ ਯਾਰ ਟਰੰਪ ਦਾ ਪਤਾ ਨੀ ਕਿਹੜੇ ਵੇਲੇ ਨੇ ਕਿੱਧਰ ਨੂੰ ਤੁਰ ਪੈਣਾ। ਸੋ ਉਹ ਪ੍ਰੈਡਿਕਟੇਬਲ ਨਹੀਂ ਹੈਗਾ ਉਹ ਗੱਲ, ਕਦੇ ਇੱਥੇ ਕਾਹ ਕਹਿਣ ਦਾ 5-7 ਮਿੰਟ ਉਹਦੇ ਉਲਟ ਫੇਰ ਆਪਣੇ ਉਹ ਸੋਸ਼ਲ ਮੀਡੀਆ ਤੇ ਲਿਖ ਦਿੰਦਾ, ਪਰ ਚਲੋ ਇਹ ਤਾਂ ਬਾਅਦ ਚ ਲੱਗੂਗਾ ਪਤਾ। ਪਰ ਆਪਾਂ ਹੁਣ ਜਿਹੜਾ ਇੱਧਰ ਨੂੰ ਤੁਰਦੇ ਹਾਂ, ਇੱਕ ਖੱਕ ਸਾਹਿਬ ਜੀ ਕਿਸੇ ਨੇ ਮੈਸੇਜ ਆਇਆ ਬਹੁਤ ਵਧੀਆ, ਇਹ ਮੈਸੇਜ ਹੈਗਾ ਖੱਕ ਸਾਹਿਬ ਜੀ, ਉੱਥੇ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਜਾਬ ਬਚਾਓ ਮੋਰਚਾ ਜਿਹੜਾ ਉਹ ਲੱਗਿਆ ਹੋਇਆ
0: ਜੀ,
1: ਤੇ ਇਹਦੇ ਵਿੱਚ ਮੈਸੇਜ ਆਇਆ, ਇਹ ਆਪਾਂ ਸਰੋਤਿਆਂ ਨੂੰ ਪੜ੍ਹ ਕੇ ਸੁਣਾ ਦਈਏ। ਉਹ ਕਹਿੰਦੇ ਆ, ਪੰਜਾਬੀਓ ਆਪਣੀ ਅਣਖ ਜ਼ਮੀਨ ਜਗਾਓ ਅਤੇ ਪ੍ਰਵਾਸੀਆਂ ਰਾਹੀਂ ਪੰਜਾਬ ਤੇ ਕਬਜ਼ਾ ਕਰਾਉਣ ਦੀ ਸਾਜਿਸ਼ ਨੂੰ ਸਮਝੋ। ਇਹ ਜਿਹੜੀ ਸਾਜਿਸ਼ ਆ ਖੱਕ ਸਾਹਿਬ ਜੀ, ਇਹ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ 1947 ਚ ਹੋ ਗਈ ਸੀ ਇਹ ਸ਼ੁਰੂ,
0: ਹੋਰ ਤਰੀਕੇ ਨਾਲ ਹੋਈ ਹੈ ਜੀ।
1: ਹਾਂ ਬਿਲਕੁਲ ਖੱਕ ਸਾਹਿਬ ਜੀ, ਉਹ ਫਿਰ ਤੁਹਾਨੂੰ ਪਤਾ ਨਾ ਜਿਹੜਾ ਬੰਦਾ ਆਪਣਾ ਟੀਚਾ ਬਣਾ ਲੈਂਦਾ ਨਾ ਟੀਚਾ, ਉਹ ਫਿਰ ਉਹਦੇ ਵੱਖਰੇ ਵੱਖਰੇ ਰਾਹ ਹੌਲੀ ਹੌਲੀ ਲੱਭੀ ਜਾਂਦਾ ਪਈ, ਆਹ ਯਾਰ ਇੱਥੋਂ ਲੱਗਦਾ ਮੈਨੂੰ ਨਹੀਂ ਹੋਣਾ, ਆਹ ਇੱਧਰ ਨੂੰ ਕਰਕੇ ਦੇਖ ਲੈਂਦੇ ਆ। ਸੋ ਹੋਇਆ ਸ਼ੁਰੂ ਉਹ ਉਦੋਂ ਤੋਂ ਹੀ ਆ ਜਦੋਂ ਬ੍ਰਿਟਿਸ਼ ਭਾਰਤ ਨੂੰ ਛੱਡ ਕੇ ਗਏ ਆ।
0: ਗੱਲ ਸਹੀ ਹੈ, ਜੋ ਅੱਜ ਦੇ ਮਾਹੌਲ ਦੇ ਵਿੱਚ ਗੁਜ਼ਰ ਰਿਹਾ ਟਾਈਮ ਹੋ ਰਿਹਾ ਨਾ ਇੰਡੀਆ ਦੇ ਪੰਜਾਬ ਦੇ ਵਿੱਚ ਖਾਸ ਕਰ ਸ਼ਹਿਰ ਜਿਹੜੇ ਹੈਗੇ ਆ, ਲੁਧਿਆਣਾ ਸ਼ਹਿਰ ਦੇ ਵਿੱਚ ਓਨੇ ਸਾਡੇ ਲੋਕ ਨਹੀਂ ਰਹਿੰਦੇ ਜਿੰਨੇ ਪ੍ਰਵਾਸੀ ਵਸੇ ਹੋਏ ਆ।
1: ਬਿਲਕੁਲ ਬਿਲਕੁਲ,
0: ਪੰਜਾਬ ਚ ਵੀ ਹਾਲ ਆ, ਕੋਈ ਜ਼ਮਾਨਾ ਹੁੰਦਾ ਸੀ ਮੈਨੂੰ ਯਾਦ ਆ ਕਿ ਅਸੀਂ ਜਦੋਂ 12-15 ਸਾਲਾਂ ਦੇ ਹੋਵਾਂਗੇ ਤੇ ਉਦੋਂ ਸਾਡੇ ਘਰ ਦੇ ਵੀ ਜਾਂਦੇ ਹੁੰਦੇ ਸੀ ਜਲੰਧਰ ਜਾਂ ਲੁਧਿਆਣੇ ਬੰਦੇ ਲੱਭਣ।
1: ਬਿਲਕੁਲ,
0: ਕਿਉਂਕਿ ਉਦੋਂ ਆੜ ਦੀਆਂ ਦੁਕਾਨਾਂ ਸਾਡੀਆਂ ਪੁਰਾਣੀਆਂ, 40-45 ਸਾਲ ਦੀ ਆੜ ਦੀ ਦੁਕਾਨ ਸੀ, ਤੇ ਫਿਰ ਉਦੋਂ ਉਹਨਾਂ ਨੂੰ ਲਿਆ ਕੇ ਤੇ ਉਹ ਫਿਰ ਪੂਰਾ ਜਿਹੜਾ ਹੁੰਦਾ ਸੀ ਸੀਜ਼ਨ ਲਵਾਉਂਦੇ, ਫਿਰ ਉਹ ਪੱਕੇ ਹੋ ਜਾਂਦੇ ਸੀ। ਉਹ ਕਹਿੰਦੇ ਸੀ ਕਿ ਅਸੀਂ ਹੁਣ ਪੈਸੇ ਕਮਾ ਲਏ ਆ ਤੇ ਅਸੀਂ ਮੁੜ ਕੇ ਅਗਲੇ ਸੀਜ਼ਨ ਤੇ ਫਿਰ ਆ ਜਾਂਗੇ, ਤੇ ਉਹ ਵਗੈਰਾ ਆਪਣਾ ਦੇ ਜਾਂਦੇ ਸੀ ਤੇ ਉਹਨਾਂ ਨਾਲ ਉਹ ਫਿਰ ਉਹਨਾਂ ਨਾਲ ਪਿਆਰ ਮੁਹੱਬਤ ਹੋ ਜਾਂਦਾ ਸੀ, ਉਹ ਰਹਿੰਦੇ ਨਹੀਂ ਸੀ।
1: ਹਾਂਜੀ ਬਿਲਕੁਲ,
0: ਪੱਕੇ ਨਹੀਂ ਸੀ ਰਹਿੰਦੇ, ਪਰ ਹੁਣ ਦੇ ਹਾਲਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋ ਰਿਹਾ ਨਾ, ਇਹ ਵਸਾਏ ਜਾ ਰਹੇ ਆ ਜੀ, ਧੱਕੇ ਦੇ ਨਾਲ ਵਸਾਏ ਜਾ।
1: ਹਾਂਜੀ ਬਿਲਕੁਲ ਬਿਲਕੁਲ,
0: ਚੀਮਾ ਸਾਹਿਬ ਉਹਨਾਂ ਦੀਆਂ ਵੋਟਾਂ ਬਣ ਗਈਆਂ, ਉਹਨਾਂ ਦੇ ਆਧਾਰ ਕਾਰਡ ਪਿੰਨ ਕਾਰਡ ਸਾਰਾ ਕੁਛ ਪੰਜਾਬ ਚ ਬਣ ਗਿਆ, ਵੋਟਾਂ ਲਈ ਬੀਜੇਪੀ ਨੇ ਇਹ ਗੇਮ ਖੇਲੀ ਆ ਕਿ ਕੱਲ ਨੂੰ ਜੇ ਲੋੜ ਪਵੇ ਤੇ ਇਹਨਾਂ ਦੀਆਂ ਵੋਟਾਂ ਸਾਨੂੰ ਪੈ ਸਕਦੀਆਂ।
1: ਬਿਲਕੁਲ ਬਿਲਕੁਲ, ਸਾਰੀ ਸਿਆਸਤ ਆ ਜਿਹੜੀ ਉਹ ਇਹੀ ਚੱਲ ਰਹੀ ਆ ਜਿਹੜੀ ਤੁਸੀਂ ਦੱਸ ਕੇ ਹਟ ਰਿਹਾ ਹੁਣੇ, ਤੇ ਲਿਖਣ ਵਾਲੇ ਇਹ ਲਿਖਦੇ ਆ ਖੱਕ ਸਾਹਿਬ ਜੀ, ਕਹਿੰਦੇ ਪੰਜਾਬ ਬਚਾਓ ਮੋਰਚਾ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬ ਪ੍ਰਵਾਸੀ ਕਾਨੂੰਨ ਪੰਜਾਬ ਸਰਕਾਰ ਬਿਹਾਰ ਅਤੇ ਗੁਆਂਢੀ ਰਾਜਾਂ ਦੀ ਤਰਜ਼ ਤੇ ਤੁਰੰਤ ਤਿਆਰ ਕਰਕੇ ਪੰਜਾਬ ਵਿਚ ਪ੍ਰਵਾਸੀਆਂ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰੇ ਅਤੇ ਪ੍ਰਵਾਸੀਆਂ ਨੂੰ ਪੰਜਾਬ ਵਿਚ ਗਲਤ ਢੰਗ ਨਾਲ ਦਿੱਤੇ ਸਮੂਹਕ ਹੱਕਾਂ ਤੋਂ ਬੇਦਖਲ ਕੀਤਾ ਜਾਵੇ ਅਤੇ ਪੰਜਾਬ ਦੀ ਅਨਮੋਲ ਵਿਰਾਸਤ ਸਭਿਆਚਾਰਕ ਸਾਂਝ ਨੂੰ ਬਚਾਉਣ ਅਤੇ ਸੰਭਾਲਣ ਲਈ ਪੰਜਾਬ ਸਰਕਾਰ, ਪੰਜਾਬ ਸਰਕਾਰੀ ਤੰਤਰ ਅਤੇ ਸਿਆਇਰ ਤੰਤਰ SRI ਤੰਤਰ ਜਿਹੜਾ ਉਹਨਾਂ ਨੇ ਲਿਖਿਆ ਨੂੰ ਪੰਜਾਬ ਹਿੱਤ ਵਿਚ
0: SIR ਜਿਹੜਾ ਬਣਿਆ ਨਾ ਕਦੋਂ ਹਾਂਜੀ ਇਹ ਬਣਿਆ ਕਿ ਹੁਣ ਜੇ ਪੁੱਛਣਗੇ ਸਾਡੇ ਘਰ ਵੀ ਆ ਗਏ ਜਾਂ ਤੁਹਾਡੇ ਘਰ ਆ ਗਏ ਪ੍ਰੂਫ ਦਿਖਾਓ ਤੁਸੀਂ ਇੱਥੇ ਦੇ ਹੀ ਆ ਹੁਣ ਤੁਹਾਡੇ ਗ੍ਰੈਂਡਫਾਦਰ ਕਿੱਥੇ ਸੀ ਉਹ ਕਦੋਂ ਸੀ ਉਹ ਕਿੱਥੇ ਚੱਲ ਗਏ ਉਹ ਵੋਟਾਂ ਖੋਲਣ ਦੀ ਰਾਜਨੀਤੀ ਵੀ ਨਾਲ ਚੱਲ ਪਈ ਹੈ ਇਹ ਆਲਰੇਡੀ ਚੀਮਾ ਸਾਹਿਬ ਹੋ ਚੁੱਕਿਆ ਜੀ ਇਹ ਵੋਟਾਂ ਕੱਟ ਦਿਓ ਇੰਨੀਆਂ ਵੋਟਾਂ ਕੱਟ ਦਿਓ ਜਿਹੜੇ ਤੁਹਾਡੇ ਵਿਰੋਧੀ ਆ ਉਹਨਾਂ ਦੀਆਂ ਵੋਟਾਂ ਕੱਟ ਦਿਓ
1: ਬਾਅਦ
0: ਬਾਅਦ ਚ ਜੋ ਮਰਜ਼ੀ ਕੋਟਾਂ ਚ ਤੁਰੇ ਫਿਰੋ ਕੌਣ ਪੁੱਛਦਾ
1: ਕੋਈ ਨੀ ਪੁੱਛਦਾ ਜੀ ਇੱਥੇ ਅਮਰੀਕਾ ਨੂੰ ਇਹੀ ਕੁਛ ਹੋ ਰਿਹਾ ਇੱਥੇ ਵੀ ਉਹ ਇਸੇ ਤਰ੍ਹਾਂ ਸਾਰਾ ਕੁਛ ਜਿਹੜਾ ਇੱਥੇ ਚੱਲ ਰਿਹਾ ਉੱਥੇ ਪੰਜਾਬ ਦੇ ਵਿਚ ਵੀ ਚੱਲ ਰਿਹਾ
0: ਫਰਕ ਆ ਚੀਮਾ ਸਾਹਿਬ ਇੱਥੇ ਨਾ ਇਹ ਨਾ ਕਹੋ ਤੁਸੀਂ ਕਿ ਇੱਥੇ ਵੀ ਹੋ ਰਿਹਾ ਇੱਥੇ ਵੋਟਾਂ ਨਹੀਂ ਘੱਟ ਹੁੰਦੀਆਂ ਇੱਥੇ ਤੁਹਾਨੂੰ
1: ਵੋਟਾਂ ਕੱਟਣ ਦਾ ਬਹੁਤ ਰੌਲਾ ਪੈ ਰਿਹਾ ਖਾਲਸਾ ਸਾਹਿਬ ਜੀ
0: ਸੁਣ ਲਓ ਚੀਮਾ ਸਾਹਿਬ ਸੁਣ ਲਓ ਇੱਥੇ ਤੇ ਇਹ ਹੁੰਦਾ ਕਿ ਤੁਹਾਡੇ ਤੇ ਘਰ ਘਰ ਤੁਹਾਡਾ ਈਮੇਲ ਤੇ ਆਈ ਜਾਂਦਾ ਕਿ ਅੱਜ ਵੋਟਾਂ ਪੈਣੀਆਂ ਮੈਂ ਆਪਣੀ ਵੋਟ ਨਹੀਂ ਬਣਾਈ ਵੋਟ ਬਣਾ ਲਓ ਜਾ ਕੇ
1: ਇਹ
0: ਉੱਥੇ ਜਦੋਂ ਵੋਟ ਪਾਉਣ ਤੁਸੀਂ ਜਾਣਾ ਉਹਨਾਂ ਕਹਿੰਦੇ ਤੇਰੇ ਤੇ ਵੋਟ ਹੀ ਹੈ ਨੀ
1: ਅੱਛਾ
0: ਹਾਂ ਇਹ ਹੋ ਰਿਹਾ ਨਾ ਅੱਜ ਕੱਲ ਇਹੀ ਹੋ ਰਿਹਾ ਪੰਜਾਬ ਦੇ ਵਿਚ ਪੈਂਦੀ ਹੈ ਇੰਡੀਆ ਦੇ ਵਿਚ ਹੁਣ ਗਾਂਹ ਇਲੈਕਸ਼ਨ ਆਉਣੀ ਹੈ ਤੇ ਮੈਨੂੰ ਲੱਗਦਾ ਪੰਜਾਬ ਚ ਵੀ ਇਹੋ ਬਿਲਕੁਲ ਹੋ ਜਾਣਾ ਪਰ ਇੱਕ ਜਿਹੜੀ ਤੁਸੀਂ ਗੱਲ ਕੀਤੀ ਨਾ ਜਿਹੜਾ ਲੈਟ ਪੜ੍ਹ ਰਹੇ ਸੀ ਇਹਦੇ ਵਿਚ ਚੀਮਾ ਸਾਹਿਬ ਚੱਕਰ ਇਹ ਆ ਕਿ ਜੋ ਮਰਜ਼ੀ ਕਰ ਲੋ ਉਹਨਾਂ ਨੇ ਕਿਸੇ ਨੇ ਤੁਹਾਨੂੰ ਪੁੱਛਣਾ ਨੀ ਗਾ ਉਹਨਾਂ ਆਪਣੀਆਂ ਕਰੇ ਜਿਹੜੀ ਸਰਕਾਰ ਹੁੰਦੀ ਨਾ ਉਹਦੇ ਕੰਮ ਤੇ ਜੋ ਨਹੀਂ ਸਰਕਦੀ ਹੁੰਦੀ ਜੇ ਕਰਨਾ
1: ਹੋਵੇ
0: ਤੁਹਾਨੂੰ ਖੁਦ ਹੀ ਪਤਾ ਹੁੰਦਾ ਕਿ ਯਾਰ ਇਹ ਕੰਮ ਹੋ ਰਿਹਾ ਉਹ ਫਿਰ ਲਾਲਚ ਚ ਆ ਜਾਂਦੇ ਯਾਰ ਜੇ ਅਸੀਂ ਕੋਈ ਐਕਸ਼ਨ ਲੈ ਲਿਆ ਤੇ ਸਾਡੀਆਂ ਵੋਟਾਂ ਕੱਟੀਆਂ ਜਾਣੀਆਂ ਜਾਂ ਨਵੀਂ ਸਰਕਾਰ
1: ਹੋਗੀ
0: ਉਹਨੇ ਵੀ ਨੀ ਇਹਦੇ ਹੱਕ ਦੇ ਵਿਚ ਭੁਗਤਣਾ
1: ਬਿਲਕੁਲ ਬਿਲਕੁਲ ਵੋਟਾਂ ਦਾ ਰਾਜ ਆ ਹਾਂਜੀ ਵੋਟਾਂ ਜਿਹੜੀਆਂ ਉਹ ਵਿਕ ਜਾਣੀਆਂ ਫਿਰ ਕੱਖ ਸਾਹਿਬ ਜੀ ਤੁਹਾਨੂੰ ਪਤਾ ਵੋਟਾਂ ਵਿਕ ਜਾਣੀਆਂ ਨਾ ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਕੱਖ ਸਾਹਿਬ ਜੀ ਸਕੀਮ ਅਧੀਨ ਪ੍ਰਵਾਸੀਆਂ ਦੇ ਪੰਜਾਬ ਵਿਚ ਦਿੱਤੇ ਗਲਤ ਅਧਿਕਾਰ ਖਤਮ ਕਰਨ ਨੂੰ ਪਹਿਲ ਦਿੱਤੀ ਜਾਵੇ ਪੰਜਾਬ ਵਿਚ ਪ੍ਰਵਾਸੀਆਂ ਦੀਆਂ ਬਣੀਆਂ ਵੋਟਾਂ ਆਧਾਰ ਕਾਰਡ ਆਦਿ ਸਹੂਲਤਾਂ
0: ਅੱਜ ਕੱਲ ਇਹੀ ਹੋ ਰਿਹਾ ਪੰਜਾਬ ਦੇ ਵਿਚ ਪੈਂਦੀ ਹੈ ਇੰਡੀਆ ਦੇ ਵਿਚ ਹੁਣ ਗਾਂਹ ਇਲੈਕਸ਼ਨ ਆਉਣੀ ਹੈ ਤੇ ਮੈਨੂੰ ਲੱਗਦਾ ਪੰਜਾਬ ਚ ਵੀ ਇਹੋ
1: ਇਹੀ ਕੁਛ ਹੋਣਾ ਜੀ

0: ਉਹਨੇ ਵੀ ਨੀ ਇਹਦੇ ਹੱਕ ਦੇ ਵਿੱਚ ਭੁਗਤਣਾ।
1: ਬਿਲਕੁਲ ਬਿਲਕੁਲ ਇਸ ਤਰ੍ਹਾਂ ਬੂਟਾਂ ਦਾ ਰਾਜ ਆ। ਹਾਂਜੀ, ਬੂਟਾਂ ਜਿਹੜੀਆਂ ਉਹ ਵਿਕ ਜਾਣੀਆਂ, ਫਿਰ ਖਖ ਸਾਹਿਬ ਜੀ ਤੁਹਾਨੂੰ ਪਤਾ ਵੀ ਬੂਟਾਂ ਵਿਕ ਜਾਣੀਆਂ ਨਾ। ਸੋ ਇਹੀ ਜਿਹੜਾ ਸਾਰਾ ਕੁਝ ਚੱਲ ਰਿਹਾ ਖਖ ਸਾਹਿਬ ਜੀ ਸਕੀਮ ਅਧੀਨ ਪ੍ਰਵਾਸੀਆਂ ਦੇ ਪੰਜਾਬ ਵਿਚ ਦਿੱਤੇ ਗਲਤ ਅਧਿਕਾਰ ਖਤਮ ਕਰਨ ਨੂੰ ਪਹਿਲ ਦਿੱਤੀ ਜਾਵੇ। ਪੰਜਾਬ ਵਿਚ ਪ੍ਰਵਾਸੀਆਂ ਦੀਆਂ ਬਣੀਆਂ ਵੋਟਾਂ, ਆਧਾਰ ਕਾਰਡ ਆਦਿ ਸਹੂਲਤਾਂ ਖਤਮ ਕੀਤੀਆਂ ਜਾਣ, ਜਿਸ ਤਰ੍ਹਾਂ ਬਿਹਾਰ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰ ਦੂਜੀਆਂ ਸਟੇਟਾਂ ਦੇ ਨਾਗਰਿਕਾਂ ਦੇ ਹੱਕ ਹਕੂਕ ਖਤਮ ਕੀਤੇ ਹਨ। ਸੋ ਉਹਨਾਂ ਨੇ ਇਹ ਦਿੱਤੀ ਆ ਇੱਥੇ ਉਦਾਹਰਣ, ਤੇ ਉਸ ਤਰਜ਼ ਮੁਤਾਬਕ ਹੀ ਪੰਜਾਬ ਦੇ ਇਨ੍ਹਾਂ ਪ੍ਰਵਾਸੀਆਂ ਦੀਆਂ ਬਿਹਾਰ, ਯੂਪੀ, ਹਿਮਾਚਲ ਪ੍ਰਦੇਸ਼ ਅਤੇ ਦੂਸਰੇ ਰਾਜਾਂ ਵਿਚੋਂ ਬਣੀਆਂ ਦੋਹਰੀਆਂ ਵੋਟਾਂ ਅਧਿਕਾਰ ਆਧਾਰ ਕਾਰਡ। ਹਾਂਜੀ, ਆਹ ਅਸਲੀ ਮੁੱਦਾ ਜਿਹੜਾ ਆਹ ਆਇਆ, ਜਿਹੜੀ ਉੱਥੇ ਵੀ ਵੋਟ ਪਾਉਂਦੇ ਤੇ ਇੱਥੇ ਵੀ ਪਾਉਂਦੇ।
0: ਦੇਖੋ ਹੁਣ ਸਟੇਟ ਦੀ ਇਲੈਕਸ਼ਨ ਹੋਣੀ ਆ, ਉੱਥੇ ਦੀ ਕਦੋਂ ਹੋਣੀ ਆ, ਡਿਫਰੈਂਟ ਆ ਇੱਥੇ ਦੀ ਕਦੋਂ ਹੋਣੀ ਆ, ਜਦੋਂ ਇਲੈਕਸ਼ਨ ਹੋਣੀ ਆ ਉਹਨਾਂ ਨੇ ਕਹਿਣਾ ਆ ਜਾਓ ਵੀ ਇੱਥੇ ਵੋਟਾਂ ਪਾ ਜਾਓ, ਇੱਥੇ ਪਾ ਜਾਣੀਆਂ। ਇਹ ਸਾਰਾ ਕੁਝ ਸਰਕਾਰ ਦੇ ਨੱਕ ਦੇ ਹੇਠ ਦੀ ਜਾ ਰਿਹਾ ਜੀ, ਉਹ ਕਰਾ ਰਹੀ ਆ ਸਾਰਾ ਕੁਝ,
1: ਉਹੀ ਕਰਾ ਰਹੀ ਆ ਜੀ। ਉਹੀ ਤਾਂ ਹੈ, ਉਹ ਲਿਖਣ ਵਾਲੇ ਦਾ ਮਕਸਦ ਇਹੀ ਆ ਕਿ ਉਹ ਸਰਕਾਰ ਕਰਾ ਰਹੀ ਆ ਤੇ ਉਹ ਤੋਂ ਬਚੀਏ ਆਪਾਂ ਕਿਸੇ ਤਰ੍ਹਾਂ। ਤੇ
0: ਹੋਰ ਵੀ ਸਾਡੇ ਵੋਟਰਾਂ ਨੂੰ ਹੁਣ ਕਰਨਾ ਚਾਹੀਦਾ, ਇਲੈਕਸ਼ਨ ਆ ਰਹੀ ਹੈ, 4-5 ਮਹੀਨੇ ਰਹਿ ਗਏ ਆ, ਉਹਦੇ ਚ ਕਰਨਾ ਚਾਹੀਦਾ ਕਿ ਕੱਲਾ ਕੱਲਾ MLA ਜਿਹੜਾ ਤੁਹਾਡੀ ਅਸੈਂਬਲੀ ਦੇ ਵਿਚ ਚੋਣ ਲੜ ਰਿਹਾ, ਉਹਨੂੰ ਕਹੋ ਕਿ ਲਿਖ ਕੇ ਦੇ ਭਾਈ ਤੂੰ ਸਾਡੇ ਹੱਕ ਦੇ ਵਿਚ ਭੁਗਤੇਗਾ। ਤੁਸੀਂ ਸਾਰੇ ਲੋਕਾਂ ਨੂੰ ਪਿੰਡ ਪਿੰਡ ਦੇ ਵਿਚ ਉਹਨਾਂ ਕੋਲ ਲਿਖਾ ਲੈਣਾ ਚਾਹੀਦਾ, ਜਿੰਨੇ ਵੀ ਕੈਂਡੀਡੇਟ ਹਰ ਪਾਰਟੀ ਦੇ ਆ, ਭਾਈ ਜੇ ਤੁਸੀਂ ਜਿੱਤ ਗਏ ਤੇ ਤੁਹਾਨੂੰ ਫਿਰ ਇਹ ਚੀਜ਼ ਕਰਨੀ ਪਏਗੀ, ਨਹੀਂ ਕਰਨਗੇ, ਕਰਨੀ ਤੇ ਕਿਸੇ ਨੇ ਨੀ, ਪਰ ਇਹ
1: ਲਾਉਣਗੇ
0: ਤੇ ਫੇਰ ਤੇ ਉਹ ਲੋਕੀ ਮੂਹਰੇ ਰੱਖਣਗੇ ਨਾ ਕੱਢ ਕੇ, ਭਈ ਆ ਤੁਸੀਂ ਸਾਈਨ ਕੀਤੇ ਕੀਤਾ ਨੀ ਅੱਜ ਤੱਕ, ਪਿੰਡਾਂ ਚ ਵੜਨਾ ਬੰਦ ਕਰ ਦੇਣਗੇ, ਮਤਲਬ ਬੜਾ ਕੁਝ ਹੋ ਸਕਦਾ।
1: ਹਾਂਜੀ, ਹੋ ਬਹੁਤ ਕੁਛ ਹੈ ਉਹਦੇ ਵਾਸਤੇ ਖਾਲਸਾ ਜੀ, ਜਿਹੜਾ ਉੱਥੋਂ ਦਾ ਸਮਾਜ ਆ ਉਹਨੂੰ ਜਾਗਰਤੀ ਚਾਹੀਦੀ ਆ, ਬਹੁਤੀ ਜਿਹੜੀ ਬਹੁ ਗਿਣਤੀ ਦੇ ਲੋਕ ਆ ਉਹ ਕੋਈ ਕਿਸੇ ਨਸ਼ੇ ਤੇ।
0: ਸੀਮਾ ਸਾਹਿਬ, ਜਾਗਰਤੀ ਬਹੁਤ ਆ, ਲੋਕ ਵੰਡੇ ਗਏ ਆ, ਪਾਰਟੀਆਂ ਦੇ ਵਿਚ ਵੰਡੇ ਗਏ ਆ, ਇਹ ਕਾਂਗਰਸੀ ਆ, ਇਹ ਅਕਾਲੀ ਆ, ਇਹ ਆਮ ਆਦਮੀ ਪਾਰਟੀ ਵਾਲੇ ਆ, ਇਹ ਉਹਦੇ ਦੂਜੇ ਆ, ਮਤਲਬ ਇਹ ਤਰੀਕੇ ਦੇ ਨਾਲ ਹੈ ਨਾ ਲੋਕਾਂ ਨੂੰ ਪਿੰਡਾਂ ਦੇ ਵਿਚ ਲੜਵਾਤ ਆ, ਜਿਹੜੀਆਂ ਪੰਚਾਇਤ ਦੀਆਂ ਚੋਣਾਂ ਨੀ ਹੁੰਦੀਆਂ,
1: ਐਗਜੈਕਟਲੀ ਬਸ ਇਹੀ ਕਾਰਨ,
0: ਛਿੱਤਰੋ ਛਿੱਤਰੀ ਕਰਾ ਤੇ ਲੋਕ ਆਪਣੇ ਉਹ ਆਰਾਮ ਨਾਲ ਬੈਠੇ ਆ, ਨਾ ਕੋਈ ਲੈਣਾ ਨਾ ਦੇਣਾ, ਜਿਹੜੇ MLA ਆ ਜਾਂ ਉੱਥੋਂ ਦੇ ਜੋ ਮਿਨਿਸਟਰ ਵੀ ਆ ਉਹਨਾਂ ਦਾ ਕੋਈ, ਉਹ ਬਸ ਉਂਗਲ ਆ ਜਾਂਦੇ ਆ ਇਹ ਸੀਟ ਕੱਢਣੀ ਪੈਣੀ ਤੁਹਾਨੂੰ ਜੋ ਮਰਜ਼ੀ ਹੋ ਜਾਏ। ਦੰਗਾਂ ਵੀ ਵੱਜਦੀਆਂ, ਹੁੰਦੇ ਕਹਿੰਦੇ ਇੱਕ ਪਿੰਡ ਦੇ ਲੋਕ ਹੀ ਆਪਸ ਵਿਚ ਭਾਈਚਾਰਾ ਖਰਾਬ ਹੋ ਰਿਹਾ ਜੀ, ਆਪਸ ਵਿਚ
1: ਬਿਲਕੁਲ ਬਿਲਕੁਲ
0: ਜੀ
1: ਬਿਲਕੁਲ। ਤੇ ਪ੍ਰਵਾਸੀਆਂ ਧੋਖਾ ਧੜੀ ਕਾਨੂੰਨ ਮੁਤਾਬਕ ਕਰਵਾਈ ਜਾਵੇ, ਕੀਤੀ ਜਾਵੇ, ਪੰਜਾਬੀਓ ਇਕਜੁੱਟ ਇਕਮੁੱਠ ਤਾਕਤਵਰ ਹੋ ਕੇ ਆਪਣੀ ਅਣਖ ਜ਼ਮੀਰ ਜਗਾਓ ਅਤੇ ਪਿੰਡਾਂ ਸ਼ਹਿਰਾਂ ਵਿਚ ਪ੍ਰਵਾਸੀਆਂ ਦੀਆਂ ਬਣੀਆਂ ਵੋਟਾਂ ਆਧਾਰ ਕਾਰਡ ਆਦਿ ਇਕਜੁੱਟ ਹੋ ਕੇ ਖਤਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰੋ। ਪੰਜਾਬ ਬਚਾਓ, ਪੰਜਾਬ ਵਿਰਾਸਤ ਅਤੇ ਪੰਜਾਬੀਅਤ ਸਭਿਆਚਾਰਕ ਸਾਂਝ ਬਚਾਓ, ਪ੍ਰਵਾਸੀਆਂ ਤੇ ਵਿਸ਼ਵਾਸ ਨਾ ਕਰੋ ਪੰਜਾਬੀਓ, ਪ੍ਰਵਾਸੀ ਲੋਕ ਤੁਹਾਡੇ ਕਦੇ ਨਹੀਂ ਹੋ ਸਕਦੇ, ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਹੁਣ ਤੋਂ ਹੀ ਪੰਜਾਬ ਮੁਕਤ ਕਰਨ ਅਤੇ ਆਪਣੇ ਰਾਜਾਂ ਨੂੰ ਵਾਪਸ ਜਾਣ ਦੀ ਸਖਤੀ ਅਤੇ ਦ੍ਰਿੜ ਵਿਸ਼ਵਾਸ ਅਤੇ ਅਣਖੀ ਜ਼ਮੀਰ ਨਾਲ ਬੇਨਤੀ ਵੀ ਕਰੋ, ਨਹੀਂ ਤਾਂ ਦੇਰ ਹੋ ਜਾਣ ਕਾਰਨ ਪੰਜਾਬ ਦੀ ਹੋਂਦ ਨੂੰ ਇਨ੍ਹਾਂ ਪ੍ਰਵਾਸੀਆਂ ਤੋਂ ਪੰਜਾਬ ਨੂੰ ਗੰਭੀਰ ਖਤਰਾ ਹੈ। ਧੰਨਵਾਦ।
0: ਉਹਦੇ ਬਾਰੇ ਸਾਰੀ ਗੱਲ ਤੁਸੀਂ ਕੀਤੀ, ਜਿਹੜੀ ਲਿਖਿਆ ਨਾ ਲੇਖ ਉਹਦੇ ਬਾਰੇ ਮੈਂ ਵੀ ਬੋਲ ਦਿੱਤਾ ਨਾ ਜੀ, ਜੋ ਕੁਛ ਹੈ।
1: ਹਾਂਜੀ,
0: ਉਹ ਲੇਖ ਨੂੰ ਛੱਡ ਦਿਓ ਤੁਸੀਂ, ਹੁਣ ਤੁਸੀਂ ਆ ਜਾਓ ਖਬਰਾਂ ਵੱਲ ਤੇ ਮੈਂ ਤੁਹਾਨੂੰ ਇਹਦੇ ਚ ਹੋਰ ਦੇ ਦਿੰਦਾ ਕਿ ਇਹ ਜਿਹੜੇ ਲੋਕ ਆ ਜ਼ਮੀਨਾਂ ਖਰੀਦ ਰਹੇ ਆ ਇੱਥੇ, ਯੂਪੀ ਵਾਲੇ, ਬਿਹਾਰ ਵਾਲੇ ਇੱਥੇ ਆ ਕੇ ਜ਼ਮੀਨਾਂ ਖਰੀਦ ਰਹੇ ਆ, ਔਰ ਸਾਨੂੰ ਜ਼ਮੀਨ ਜਿਹੜੀ ਆ ਲਾਗੇ ਤੁਹਾਡੇ ਹਿਮਾਚਲ ਪ੍ਰਦੇਸ਼ ਆ, ਉੱਥੇ ਅਲਾਓ ਹੀ ਨਹੀਂ ਹੈ, ਦੂਜਾ ਬੰਦਾ
1: ਅਲਾਊਡ ਨਹੀਂ ਹੈਗਾ, ਬਿਲਕੁਲ ਬਿਲਕੁਲ ਉਹ ਹੱਕ ਬਰਾਬਰ ਦਾ ਚਾਹੀਦਾ,
0: ਬਹੁਤ ਸਟੇਟਾਂ ਨੇ ਆਪਣੇ ਲਾਭ ਬਣਾਤੇ ਆ ਕਿ ਇੱਥੇ ਦਾ
1: ਬਣਾਤੇ ਹੋ, ਬਿਲਕੁਲ ਬਿਲਕੁਲ
0: ਲਵੇ, ਦੂਜਾ ਨਹੀਂ ਲੈ ਸਕਦਾ, ਪਰ ਪੰਜਾਬ ਦੇ ਵਿੱਚ ਰੌਲਾ ਤਾਂ ਪਾ ਰਿਹਾ, ਸਰਫਾਸ ਨੇ ਖੈਰਾ ਕਈ ਸਾਲਾਂ ਦਾ ਰੌਲਾ ਪਾ ਰਿਹਾ, ਉਹ ਸੁਣਦਾ ਕੋਈ ਨੀ ਗਾ, ਗਾਂ ਵੀ ਕਹਿੰਦੇ ਸੁਣਨੀ, ਚਾਹੇ ਕੱਲ ਨੂੰ ਕਾਂਗਰਸ ਦੀ ਸਰਕਾਰ ਵੀ ਆ ਜਾਏ, ਉਹਨਾਂ ਨੇ ਵੀ ਇਹੀ ਸਿਆਸਤ ਖੇਲਣੀ ਆ, ਇਹਦਾ
1: ਇਹੀ ਬਿਲਕੁਲ
0: ਕੋਈ ਨੀ ਹੋਣ ਵਾਲਾ ਜਿਹੜੇ ਹਾਲਾਤ ਜੀ। ਆਓ ਜੀ ਅਗਲੀ ਖਬਰ ਵੱਲ,
1: ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਅਮਰੀਕਾ ਦੇ ਮਿਜ਼ੂਰੀ ਸੂਬੇ ਵਿਚ ਸਵੇਰੇ 11:27 ਤੇ ਇੱਕ ਜਹਾਜ਼ ਦਾ, ਖਾਕ ਸਾਹਿਬ ਜੀ ਉਹ ਸਕਾਈ ਡਾਈਵਿੰਗ ਜਿਹਨਾਂ ਨੂੰ ਕਹਿੰਦੇ ਆ, ਉਹ ਜਹਾਜ਼ ਦੇ ਵਿਚ ਚੜ ਕੇ ਉੱਤੋਂ ਫਿਰ ਜੰਪ ਮਾਰ ਗਿਆ ਉਹ ਪੈਰਾਸ਼ੂਟਾਂ ਦੇ ਨਾਲ, ਤੇ ਮੈਨੂੰ ਤਾਂ ਪਤਾ ਨੀ ਪਈ ਨਾ ਲੋਕਾਂ ਕੋਲ ਪੈਸੇ ਕਿੰਨੇ ਕਾ ਜਿਹੜੇ ਏਦਾਂ ਦੀਆਂ ਉਹ ਕਰਦੇ ਆ ਖੇਡਾਂ।

0: ਕੋਈ ਨਹੀਂ, ਕੱਲ ਮੈਂ ਦੇਖ ਰਿਹਾ ਸਾਡੇ ਬਾਸਕਟਬਾਲ ਦਾ ਮੈਚ ਸੀ, ਔਰ ਤੁਸੀਂ ਬਿਲੀਵ ਕਰੋਗੇ ਕਿ ਮੈਂ ਚੈੱਕ ਕੀਤਾ ਇੰਟਰਨੈਟ ਤੇ ਟਿਕਟ ਜਿਹੜੇ ਮੋਹਰੇ ਲੋਕ ਬੈਠੇ ਆ ਜਾਂ ਪਿਛਲੀ ਸੀਟ ਆ, ਕਿੰਨੇ $10,000 ਦੀ ਟਿਕਟ ਆ, ਲੋਕੀ ਆਪਣਾ ਟੱਬਰ ਲੈ ਕੇ ਪੂਰਾ ਬੈਠੇ ਸੀ।
1: ਬਿਲਕੁਲ ਬਿਲਕੁਲ,
0: $10,000 ਦੀ
1: ਟਿਕਟ, ਹਾਂਜੀ। ਤੇ ਇਹ ਜਿਹੜੀ ਚੱਲਿਆ ਸੀਗਾ ਇਹ ਜਹਾਜ਼ ਸਕਾਈ ਡਾਈਵਿੰਗ ਵਾਸਤੇ ਖਾਲਸਾ ਵੀ ਜਾ ਰਿਹਾ ਸੀਗਾ, ਤੇ ਇਹ ਜਹਾਜ਼ ਜਦੋਂ ਉਡਣ ਲੱਗਿਆ ਨਾ, ਤੇ ਉਡਣ ਲੱਗਿਆ ਤੇ ਇਹਦੇ ਤੋਂ ਥੋੜੀ ਦੂਰ ਜਾ ਕੇ, ਤੇ ਇਹਨੇ ਜਿੱਦਾਂ ਆਪਾਂ ਕਈ ਵਾਰੀ ਆਪਣੀ ਗੱਡੀ ਆ ਜਿਹੜੀ ਉਹ ਜੇ ਆਪਾਂ ਉਹ ਦੱਬੀ ਆ ਐਕਸੀਲੇਟਰ ਤੋਂ ਉਹ ਸਪੀਡ ਨੀ ਫੜਦੀ, ਉਹਦੇ ਜਾਮ ਜਿੱਦਾਂ ਨਾ ਜਾਮ ਨੀ ਹੁੰਦੀ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੋਈ ਤੇ ਉਹਨੇ ਸਪੀਡ ਹੀ ਨੀ ਪੂਰੀ ਤੇ ਫੜਿਆ, ਤੇ ਉਹ ਚੜ੍ਹਨ ਤੋਂ ਉਸੇ ਵੇਲੇ ਮਤਲਬ ਧੁਰ ਪਹੁੰਚਣ ਤੇ ਆਲਟੀਚਿਊਡ ਤੋਂ ਪਹਿਲਾਂ ਹੀ ਉਹ ਥੱਲੇ ਜਿਹੜਾ ਡਿੱਗ ਪਿਆ। ਇਹਦੇ ਵਿਚ ਖਾਕ ਸਾਹਿਬ ਜੀ 11 ਸਵਾਰ ਸੀਗੇ ਤੇ ਇੱਕ ਪਾਇਲਟ ਸੀਗਾ, ਤੇ ਇਹ ਹੁਣ ਖਾਕ ਸਾਹਿਬ ਜੀ ਇੱਥੇ ਕਿਹਾ ਇਹ ਗਿਆ ਆ ਕਿ ਇਸ ਜਹਾਜ਼ ਦੀ ਜਿਹੜੀ ਕਪੈਸਿਟੀ ਆ ਉਹ ਸਿਰਫ 10 ਵਿਅਕਤੀਆਂ ਵਾਸਤੇ ਸੀ, 10 ਜਣਿਆਂ ਵਾਸਤੇ। ਹੁਣ ਇਹਦੇ ਵਿਚ ਦੋ ਜਿਹੜੇ ਉਹ ਸਵਾਰ ਵਾਧੂ ਸੀਗੇ ਉਹਨਾਂ ਦੇ ਨਾਲ ਪਤਾ ਨੀ ਇਹਦੇ ਵਿਚ ਉਹ ਰੋਲ ਪਲੇ ਕੀਤਾ, ਦੋ ਵਾਧੂ ਬੰਦਿਆਂ ਨੇ ਪਤਾ ਨਹੀਂ ਕੀਤਾ, ਇਹਦੇ ਬਾਰੇ ਖ਼ਬਰਾਂ ਹੌਲੀ ਹੌਲੀ ਬਾਅਦ ਵਿਚ ਇਨਵੈਸਟੀਗੇਸ਼ਨ ਹੋਊਗੀ ਤੇ ਪਤਾ ਲੱਗੂਗਾ। ਤੇ ਹੋ ਵੀ ਸਕਦਾ ਇਹੀ ਕਾਰਨ ਆ, ਤੇ ਇਹਦੇ ਵਿਚ ਕਹਿੰਦੇ ਇੱਕੋ ਇੰਜਣ ਸੀਗਾ ਤੇ ਉਹਨੇ ਫਿਰ ਉਹ ਸਪੀਡ ਫੜੀ ਨੀ ਤੇ ਫਿਰ ਥੱਲੇ ਉਹ ਆਡ ਗਿਆ, ਤੇ ਖਾਕਸਾ ਜੀ ਸਾਰੇ ਦੇ ਸਾਰੇ ਸਮੇ ਸਣੇ ਪਾਇਲਟ ਤੇ 11 ਹੋਰ ਜਿਹੜੇ ਬੰਦੇ ਸੀਗੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਸੀ ਉਹ ਚਲੇ ਗਈਆਂ। ਤੇ ਅਗਲੀ ਖਬਰ ਖਾਕ ਸਾਹਿਬ ਜੀ ਇੱਥੇ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਸੈਨੇਟ ਦੇ ਬਹੁਤ ਲੰਮੇ ਸਮੇਂ ਤੋਂ ਜਿਹੜੇ ਚੁਣੇ ਜਾਣ ਵਾਲੇ ਸੈਂਟਰ ਵਿਚ ਮਕੋਨਲ, ਉਹਦਾ ਬੜਾ ਨਾਂ ਸੀਗਾ ਖਾਕ ਸਾਹਿਬ ਜੀ, ਤੇ ਇਹ ਹਸਪਤਾਲ ਦੇ ਵਿਚ ਦਾਖਲ ਉਹਨਾਂ ਨੂੰ ਕੀਤਾ ਗਿਆ, ਤੇ ਇਹ ਖਬਰ ਆ ਜਿਹੜੀ ਉਹਦੀ ਇੱਕ ਬੁਲਾਰੀ ਸਪੋਕਸ ਪਰਸਨ ਜਿਹਨੂੰ ਕਹਿੰਦੇ ਆ ਉਹਨੇ ਇਹ ਖਬਰ ਦਿੱਤੀ ਆ ਕਿ ਕਹਿੰਦੀ ਉਹ ਬਹੁਤ ਜਲਦੀ ਠੀਕ ਹੋ ਰਹੇ ਆ, ਕਹਿਣ ਦਾ ਮਤਲਬ ਸਿਹਤ ਆ ਜਿਹੜੀ ਉਹ ਬਹੁਤ ਜਲਦੀ ਇੰਪਰੂਵਮੈਂਟ ਹੋ ਰਹੀ ਆ ਉਹਦੇ ਵਿਚ। ਤੇ ਮਕੋਨਲ ਸਾਹਿਬ ਖਾਕ ਸਾਹਿਬ ਜੀ ਫਰਵਰੀ ਵਿਚ ਵੀ 8 ਦਿਨ ਹਸਪਤਾਲ ਦੇ ਵਿਚ ਰਹਿ ਕੇ ਆਏ ਆ, ਤੇ ਫਲੂ ਵਰਗੀ ਕੋਈ ਉਹ ਦੱਸਦੇ ਸੀਗੇ ਕਿ ਮੈਨੂੰ ਇਸ ਤਰ੍ਹਾਂ ਦੀਆਂ ਫੀਲਿੰਗ, ਹਾਂਜੀ ਉਮਰ ਕਾਫੀ, ਬਿਲਕੁਲ ਬਿਲਕੁਲ। ਇਹ ਸਟੇਟ ਦੇ ਹੈਗੇ ਇੱਥੇ ਹੁਣੇ ਕਿਤੇ ਮੇਰੇ ਸਾਹਮਣੇ ਸੀਗਾ ਉਹ ਕੈਂਟਕੀ ਦੇ
0: ਜੀ, ਤੇ ਬੜੇ ਚਿਰ ਦਾ ਬਜ਼ੁਰਗ ਵੀ ਹੋ ਗਿਆ, ਪਰ
1: ਹਾਂਜੀ
0: ਬਹੁਤ ਵਧੀਆ
1: ਬੰਦਾ, ਬਹੁਤ ਵਧੀਆ ਜੀ ਬੰਦਾ,
0: ਜੂਸ਼ ਵੀ ਹੋ ਕੇ,
1: ਹਾਂਜੀ ਹਾਂਜੀ ਬਿਲਕੁਲ
0: ਦੀ ਵਿਰੋਧਤਾ ਕਰਦਾ, ਕਹਿੰਦਾ ਤੁਸੀਂ
1: ਬਿਲਕੁਲ
0: ਗੱਲ ਚੱਕਾਂਗਾ ਕਿ ਇਹਨਾਂ ਦਾ ਇਹਨਾਂ ਦਾ ਬਾਈਕਾਟ ਕੀਤਾ ਜਾਵੇ, ਇਹਨਾਂ ਨੇ
1: ਇਹਨਾਂ ਨੂੰ
0: ਮਰਵਾ ਬਿਲਕੁਲ ਗੱਲ ਤੋਂ ਸਾਡਾ ਪੈਸਾ ਲੱਗ ਰਿਹਾ। ਕਈ ਬੰਦੇ ਜਿਹੜੇ ਬਹੁਤ ਵਧੀਆ ਦੂਜੇ ਬੰਨੇ, ਹੁਣ ਖਬਰ ਤੁਹਾਨੂੰ ਇੱਕ ਮੈਂ ਭੇਜੀ ਸੀ ਸ਼ਾਇਦ ਤੁਹਾਡੇ ਕੋਲ ਪਹੁੰਚੀ ਕਿ ਨਹੀਂ ਪਹੁੰਚੀ, ਇਸਰਾਈਲੀਆਂ ਨੂੰ ਨਾਗਰਿਕਾਂ ਨੂੰ ਲੈ ਕੇ ਸਰਕਾਰ ਤੱਕ ਯੂਰਪ ਦੇ ਬਹੁਤ ਕੰਟਰੀਆਂ ਨੇ,
1: ਹਾਂਜੀ ਖਾਸ ਕਰਕੇ 3 ਕੰਟਰੀਆਂ ਨਾ ਉਹ ਬਿਲਕੁਲ ਤੁਹਾਡੀ ਖਬਰ, ਇਟਲੀ ਆ, ਫਰਾਂਸ ਤੇ ਸਪੇਨ ਆ, ਉਹਨਾਂ ਤਿੰਨਾਂ ਨੇ ਉੱਥੋਂ ਦੇ ਜਿਹੜੇ ਜਿਹਦੇ ਕੋਲ ਵੀ ਉੱਥੋਂ ਦਾ ਪਾਸਪੋਰਟ ਆ ਇਜ਼ਰਾਈਲ ਦਾ, ਉਹ ਕਹਿੰਦੇ ਜਾਓ, ਜਿਹੜੇ ਪਹਿਲਾਂ ਆਏ ਹੋਏ ਵੀ ਆ ਇੱਥੋਂ ਤੱਕ ਵੀ ਕਹਿ ਤਾ ਵੀ ਜਿਹੜੇ ਆਏ ਹੋਏ ਆ ਪਹਿਲਾਂ ਦੇ ਐਂਟਰ ਹੋਏ ਉਹ ਵੀ ਜਾਓ, ਨਿਕਲ ਜਾਓ, ਇੱਥੇ ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ, ਨਾ ਯੂਦੀ ਵਾਸਤੇ ਨਾ ਜ਼ਾਇਨਿਸਟ ਵਾਸਤੇ,
0: ਜਿੰਨੀ ਬਣਾਈ ਸੀ ਸਾਰੀ ਖਰਾਬ ਕਰ ਲਈ ਨਾ, ਕਿਉਂਕਿ ਹੌਲੀ ਹੌਲੀ ਲੋਕ ਜਾਗਣ ਲੱਗ ਪਈਆਂ ਜੀ ਕੰਟਰੀਆਂ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਇਹਨੇ ਅੱਤ ਮਚਾਈ ਨਾ ਇਸ ਬੰਦੇ,
1: ਅੱਤ ਖਾਕ ਸਾਹਿਬ ਦੀ ਅੱਤ ਮਚਾਈ ਆ, ਉਹ ਸੁਣਦਾ ਹੀ ਨੀ ਕਿਸੇ ਦੀ, ਸੁਣਦਾ ਹੀ ਨੀ, ਨਾ ਉਹ ਇੰਟਰਨੈਸ਼ਨਲ ਕੋਰਟ ਦੀ ਸੁਣਦਾ, ਨਾ ਉਹ ਟਰੰਪ ਦੀ ਸੁਣਦਾ,
0: ਉਹਦਾ ਰੀਜ਼ਨ ਹੈਗਾ ਉਹਨੂੰ ਪਤਾ ਜੇ ਮੈਂ ਲੜਾਈ ਬੰਦ ਕਰ ਦਿੱਤੀ ਤੇ ਇਹਨਾਂ ਲੋਕਾਂ ਨੇ ਮੈਨੂੰ ਕੁੱਟ ਕੁੱਟ ਮਾਰ ਦੇਣਾ,
1: ਮਾਰ ਦੇਣਾ, ਹਾਂਜੀ ਹਾਂਜੀ
0: ਬਹੁਤ ਆ, ਪਤਾ ਨੀ ਕਿੱਥੇ ਬੰਕਰਾਂ ਬੁੰਕਰਾਂ ਚ ਲੁਕਣ ਲੱਗ ਕੇ ਕਿਤੇ ਬਣਾਏ ਉੱਥੇ ਬਹਿੰਦਾ ਹੋਣਾ, ਬਾਹਰ ਤੱਕ ਨਿਕਲਦਾ ਹੋ, ਕਿਉਂਕਿ ਲੋਕ ਅੱਕ ਗਏ ਜੀ, ਦੇਖੋ ਚੰਗੇ ਸੁਖੀ ਲੋਕ ਰਹਿੰਦੇ ਸੀ, ਆਪਣਾ ਕਾਰੋਬਾਰ ਕਰਦੇ ਸੀ, ਇਹ ਬੰਦੇ ਨੇ ਹੱਦ ਹੀ ਕਰ ਦਿੱਤੀ ਆਰਮੀ, ਪਤਾ ਨੀ ਆਰਮੀ ਨੂੰ ਵੀ ਬਾਗੀ ਹੋਣਾ ਚਾਹੀਦਾ ਯਾਰ, ਜਿਸ ਤਰ੍ਹਾਂ ਦੇ ਕੰਮ ਹੁਣ ਕਸ਼ਮੀਰ ਦੇ ਵਿਚ ਇੰਨੇ ਬੰਦੇ ਮਾਰ ਦਿੱਤੇ ਆ,
1: ਮੈਨੂੰ
0: ਸਮਝ ਨੀ ਆਉਂਦੀ ਕਿ ਜਨਰਲ ਦੇ ਹੁਕਮਾਂ ਦੀ ਅਸੀਂ ਪਾਲਣਾ ਕਰੀ ਜਾਣੀ, ਆਪਣੇ ਲੋਕ ਮਾਰੀ ਜਾਂਦੇ ਆ,
1: ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੇ ਕਰਦੇ ਆ ਹੁਕਮਾਂ ਦੀ ਪਾਲਣਾ, ਜਿਹੜੇ ਉਹ ਭਾਰਤ ਵਿਚ ਦੇਖੋ ਖਾਕ ਸਾਹਿਬ ਜੀ ਜਿਹੜੇ ਹੈ ਨਾ ਇਹ ਮਿਲਟਰੀ ਆ, ਇਹ ਠੀਕ ਆ ਉਹਦੇ ਵਿਚ ਕੁਛ ਡਿਸਿਪਲਿਨ ਹੁੰਦਾ, ਪਰ ਇਹ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਉਹ ਮਿਲਟਰੀ ਵਾਲੇ ਵੀ ਕਰਦੇ ਆ ਗਲਤ ਮਤ, ਇਹਦੇ ਵਿਚ ਖਾਕ ਸਾਹਿਬ ਜੀ ਇੱਕ ਹੋਰ ਵੀ ਆ, ਕਹਿੰਦੇ ਮੈਂ ਇੱਥੇ ਇੱਕ ਵਾਰੀ ਗੋਰੇ ਨੂੰ ਸਵਾਲ ਪੁੱਛਿਆ, ਮੈਂ ਕਿਹਾ ਯਾਰ ਭਈ ਨਾ ਅਮਰੀਕਾ ਦੇ ਵਿਚ ਨਾ ਦੁਨੀਆਂ ਦੇ ਹੋਰ ਕਿਸੇ ਵੀ ਦੇਸ਼ ਦੇ ਵਿਚ ਕੋਈ ਐਸੀ ਯੂਨੀਵਰਸਿਟੀ ਨਹੀਂ ਜਿੱਥੇ ਤੁਹਾਨੂੰ ਝੂਠ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਵੇ, ਤੇ ਉਹਦੇ ਨਾਲ ਫਿਰ ਮੈਂ ਅੱਗੇ ਗਿਆ ਵੀ ਇਹ ਝੂਠ ਪੈਦਾ ਕਿੱਥੋਂ ਹੁੰਦਾ, ਉਹਨੇ ਖਾਕ ਸਾਹਿਬ ਜੀ ਮੇਰੇ ਮੂੰਹ ਚੋਂ ਗੱਲ ਨਿਕਲ ਤੋਂ ਪਹਿਲਾਂ ਹੀ ਮੈਨੂੰ ਜਵਾਬ ਦੇ ਦਿੱਤਾ, ਇੱਕ ਕਹਿੰਦਾ ਮੈਂ ਤੈਨੂੰ ਇੱਕ ਦੀ ਉਦਾਹਰਨ ਦਿੰਦਾ, ਵੀ ਕਿੱਥੇ ਝੂਠ ਬੋਲਿਆ ਸਿੱਖਾਂ ਦਾ, ਉਹ ਕਹਿੰਦਾ ਉਹ ਮਿਲਟਰੀ ਦੇ ਵਿੱਚ, ਮਿਲਟਰੀ ਦੇ ਵਿੱਚ ਸਾਨੂੰ ਹੇਰਾ ਫੇਰੀ ਝੂਠ ਤਫਾਨ ਸਾਰਾ ਕੁਝ ਸਿਖਾ ਲਿਆ ਜਾਂਦਾ ਆ। ਤੇ ਉਹਦੇ ਵਿੱਚ ਉਹ ਇੱਕ ਕਹਾਵਤ ਵੀ ਫੌਜੀ ਜਿਹੜੀ ਮਿਲਟਰੀ ਹੈਗੀ ਉਹਦੇ ਬਾਰੇ ਹੈਗੀ ਆ, ਉਹ ਕਹਿੰਦੇ ਆ ਬੈਗ ਬੋਰੋ ਔਰ ਸਟੀਲ, ਬੈਗ ਬੋਰੋ ਔਰ ਸਟੀਲ, ਜਾਂ ਤਾਂ ਤੁਸੀਂ ਕਿਸੇ ਤੋਂ ਮੰਗ ਲਓ, ਜੇ ਮੰਗਿਆ ਨੀ ਦਿੰਦਾ ਤਾਂ ਫਿਰ ਕਹਿੰਦੇ ਉਹਨੂੰ ਕਹਿੰਦੇ ਆਧਾਰ ਦੇ ਦੇ, ਆਧਾਰ ਦੇ ਦੇ ਮੈਂ ਤੈਨੂੰ ਮੋੜ ਦਊਂਗਾ। ਅਗਲੀ ਸਟੇਜ ਆ ਉਹ ਕਹਿੰਦੇ ਜੇ ਫਿਰ ਦੋਵੇਂ ਨੇ ਕੰਮ ਨੀ ਕਰਦੇ ਤਾਂ ਫਿਰ ਸੜਕ ਖੋਲੋ। ਇਹੀ ਸਾਰਾ ਕੁਛ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ। ਤੇ ਅੱਛਾ ਹੁਣ ਇਹ ਆਪਾਂ ਸੀਗੇ ਇਹਦੀ ਖ਼ਬਰ ਦੇ ਉੱਤੇ ਮਿਸ਼ਨ ਕੌਲਨ ਦੀ, ਤੇ ਉਹ 8 ਦਿਨ ਪਹਿਲਾਂ ਵੀ ਕਹਿੰਦੇ ਫਰਵਰੀ ਵਿੱਚ ਵੀ ਹਸਪੀਟਲ ਦੇ ਵਿੱਚ ਰਹਿ ਕੇ ਗਿਆ, ਤੇ ਫਿਰ ਖੱਟ ਸਾਹਿਬ ਜੀ ਕਿਸੇ ਕਈ ਵਾਰੀ ਉਹਨੂੰ ਕਦੇ ਹੋ ਜਾਂਦਾ, ਸਿਆਣੀ ਉਮਰ ਹੋ ਗਈ ਆ, ਉਹ ਤੁਹਾਨੂੰ ਪਤਾ ਵੀ ਵੋਟਾਂ ਉਹ ਆਪਣੇ ਬੋਲਦਾ ਬੋਲਦਾ ਵੀ ਪਿੱਛੇ ਜਦੋਂ ਇਲੈਕਸ਼ਨ ਹੋਈ ਸੀ ਉਹ ਸਟੇਜ ਦੇ ਉੱਤੇ ਉਹ ਇਕਦਮ ਫ੍ਰੀਜ਼ ਜਿਹਨੂੰ ਕਹਿੰਦੇ ਹੋ ਗਿਆ ਸੀਗਾ, ਉਥੋਂ ਹਿਲਦਾ ਨੀ ਸੀ, ਉਹਨੂੰ ਪਤਾ ਨੀ ਸੀ ਕਿ ਮੈਂ ਕੀ
0: ਸਿਆਸਤ। ਚੀਮਾ ਸਾਹਿਬ ਜੇ ਹੁਣ ਹੱਡ ਪੈਰ ਨਹੀਂ ਤੁਰਦੇ ਤਾਂ ਛੱਡ ਦੇਣੀ ਚਾਹੀਦੀ ਹੈ, ਰਾਮ ਕਰ ਲੈਣਾ ਚਾਹੀਦਾ, ਕਿਉਂਕਿ
1: ਬਿਲਕੁਲ ਬਿਲਕੁਲ ਛੱਡਣੀ ਹੁੰਦੀ, ਛੱਡਣੀ ਬੜੀ ਔਖੀ ਆ ਬਿਲਕੁਲ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਇੱਦਾਂ ਨਾ, ਹੁਣ ਅਮਰੀਕਾ ਦੇ ਵਿੱਚ ਕਾਨੂੰਨ ਇਹ ਆ ਕਿ 35 ਸਾਲ ਤੋਂ ਪਹਿਲਾਂ ਕੋਈ ਇੱਥੇ ਦੀ ਪ੍ਰੈਜੀਡੈਂਸੀ ਦੀ ਇਲੈਕਸ਼ਨ ਨਹੀਂ ਲੜ ਸਕਦਾ, 35 ਸਾਲ ਤੋਂ ਵੱਧ ਉਮਰ। ਇਹ ਦੂਸਰੇ ਪਾਸੇ ਕਿਉਂ ਨੀ ਬਣਾ ਦਿੰਦੇ ਵੀ ਜਿਹੜਾ 63 ਤੋਂ ਉੱਤੇ ਟੱਪ ਗਿਆ ਉਹ ਵੀ ਨਾ ਕਰ ਸਕੇ, ਹੁਣ ਬੰਦ ਕਰੋ।
0: ਬਣਦਾ ਹੁੰਦਾ ਇਹ ਤਾਂ ਉਹਨਾਂ ਦੇ ਹੱਥ ਨਾ, ਉਹਨਾਂ ਨੇ ਫਿਰ
1: ਬਾਹਲਾ ਸਿਆਣਾ ਹੋ ਗਿਆ ਹੁਣ ਨੀ ਤੇਰੀ ਲੋੜ।
0: ਹੁਣ ਮੋਦੀ ਸਾਹਿਬ ਦੀ ਉਮਰ ਦੇਖ ਲੋ ਕਿੰਨੀ ਹੋ ਗਈ ਆ, 75-76 ਸਾਲ ਹੋ ਗਈ ਆ, ਹੋਰ ਦੋ ਉਹਨੇ ਛੱਡਣਾ ਹੀ ਨੀ ਗਾ, ਮੋਦੀ ਨੇ ਜਦੋਂ
1: ਛੱਡਣਾ ਹੀ ਨੀ ਗਾ, ਉਹਨੇ ਜਿਹਦੇ ਨੀ ਛੱਡਣਾ। ਆ ਨੇਤਾਨਯਾਹੂ ਦੀ ਵੀ ਪ੍ਰੋਬਲਮ ਇਹੀ ਆ ਖਾਨ ਸਾਹਿਬ, ਇਜ਼ਰਾਈਲ ਦੀ ਆ ਜਿਹੜਾ ਇਹਦੀ ਵੀ ਇਹੀ ਪ੍ਰੋਬਲਮ ਹੈ। ਤੇ ਚਲੋ ਅਗਲੀ ਖਬਰ ਵੱਲ ਆਪਾਂ ਤੁਰਦੇ ਹਾਂ ਖਾਨ ਸਾਹਿਬ ਜੀ, ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਆਪਣਾ ਜਿਹੜਾ ਉਦੇਸ਼ ਦੇਣ ਜਾ ਰਹੇ ਆ, ਉਹ ਕਿ ਉਹਨਾਂ ਨੇ ਬੋਲਣਾ ਸੀਗਾ ਹੁਣੇ, ਮੇਰਾ ਖਿਆਲ ਹੈ ਸ਼ਾਇਦ ਉਹ ਮੇਰੀ ਆ ਖਬਰ ਜਦੋਂ ਮੈਂ ਲਿਖੀ ਆ ਤੇ ਆਪਾਂ ਪੜ੍ਹਨ ਲੱਗੇ ਤੂੰ ਪਹਿਲਾਂ ਉਹਨੇ ਕੁਛ ਨਾ ਕੁਛ ਕਹਿਤਾ ਹੋਵੇ, ਤੇ ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਇਰਾਨ ਅਮਰੀਕਾ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ ਆ, ਸਮਝੌਤਾ ਹੋ ਗਿਆ ਆ,
0: ਤੇ ਨਿਊਕਲੀਅਰ ਬੰਬ ਦੀ ਕਹਿਤਾ ਕਿ ਅਸੀਂ ਬੰਦ ਕਰ ਦਿੰਦੇ ਹਾਂ ਇੱਥੇ, ਜਿੱਥੇ ਤੱਕ ਮੈਨੂੰ ਪਤਾ ਲੱਗਾ ਇੰਨੀ ਖਬਰ
1: ਨਹੀਂ। ਇਸ ਖਬਰ ਦੇ ਵਿੱਚ ਜਿਹੜੀ ਮੈਂ ਖਬਰ ਪੜ੍ਹੀ ਇਹਦੇ ਵਿੱਚ ਉਹ ਕਹਿੰਦੇ ਨਹੀਂ,
0: ਮੈਨੂੰ ਮੈਂ ਤਾਂ ਹੀ ਫੈਸਲਾ ਹੋਏਗਾ ਨਾ ਜੇ ਇਹ ਚੀਜ਼ ਤੋਂ ਜੰਗ ਲੱਗੀ ਆ।
1: ਹਾਂਜੀ
0: ਇਹ ਵੀ ਅਮਰੀਕਾ ਇਹ ਵੀ ਕਹਿ ਰਿਹਾ ਕਿ ਉਹਨਾਂ ਆਲਰੇਡੀ ਬਣਾ ਲਏ ਆ,
1: ਓਕੇ
0: ਉਹ ਕਹਿੰਦੇ ਕਿ ਇਹਨਾਂ ਨੇ ਆਲਰੇਡੀ ਬਣਾ ਲਏ ਆ, ਪਰ ਇਹ ਆ ਕਿ ਇਹਨਾਂ ਨੂੰ ਜੋ ਵੀ ਬਣਾਇਆ ਉਹ ਸਾਨੂੰ ਵਾਪਸ ਕਰਨੇ ਚਾਹੀਦੇ
1: ਸਾਨੂੰ। ਹਾਂਜੀ ਸਾਨੂੰ ਦਿਓ, ਸਾਨੂੰ ਦਿਓ,
0: ਪਰ ਕੋਈ ਨਾ ਕੋਈ ਹੱਲ ਲੱਭ ਜਾਣਾ ਵਾ ਮੇਰੇ ਹਿਸਾਬ ਨਾਲ, ਕਿਉਂਕਿ ਹੁਣ ਪ੍ਰੈਸ਼ਰ ਪੈ ਗਿਆ ਇੱਥੋਂ ਲੋਕਾਂ ਦਾ ਵੀ ਬਹੁਤ ਜ਼ਿਆਦਾ ਹਨਾ।
1: ਹਾਂਜੀ ਹਾਂਜੀ ਬਿਲਕੁਲ,
0: ਇਸਰਾਇਲ ਤੇ ਵੀ ਲੋਕਾਂ ਨੇ ਜਿਹੜਾ
1: ਬਹੁਤ ਲੋਕ ਖਿਲਾਫ ਹੈ ਖਾਕ ਸਾਹਿਬ ਜੀ ਅੱਗੇ ਤਾਂ ਉਹ, ਮਗਰ ਪਹਿਲਾਂ ਤੁਹਾਨੂੰ ਪਤਾ ਹੀ ਆ ਕੀ ਹੋਇਆ ਇੱਥੇ ਅਮਰੀਕਾ ਚ, ਕੀ ਹੋਇਆ ਉੱਥੇ ਇੰਗਲੈਂਡ ਚ, ਕੀ ਹੋਇਆ ਜਿਹੜਾ ਉਹ ਇਹਨਾਂ ਦੇ ਹੱਕ ਚ ਆਪਣੇ ਪਾਲਸਤੀਨੀਆਂ ਦੇ ਬੋਲਦਾ ਸੀਗਾ, ਚੱਕ ਕੇ ਜੇਲਾਂ ਛੱਡ ਤੇ ਉਹਨਾਂ ਦੇ ਉਹ ਬਿਸ਼ਾਰਾਂ ਕਰ ਦਿੱਤੀਆਂ ਜੇ ਕਰਤਾ, ਪਰ ਹੁਣ ਆ ਜਿਹੜੀ ਉਹ ਪਰਜਾ ਆ ਜਿਹੜੀ ਹੁਣ ਅਸਲ ਦੇ ਵਿੱਚ ਖਾਕ ਸਾਹਿਬ ਦੀ ਗੱਲ ਕੀ ਆ ਕਿ ਹੁਣ ਆਗੂ ਲੀਡਰ ਆ ਜਿਹੜੇ ਉਹ ਕਹਿਣ ਲੱਗ ਪਏ ਆ ਇਹ, ਹਾਂ ਉੱਥੋਂ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ। ਤੇ ਪ੍ਰੈਜੀਡੈਂਟ ਟਰੰਪ ਸਾਹਿਬ ਹੈ ਜਿਹੜੇ ਉਹ ਆਪਣੇ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਛੇਤੀ ਹੀ 1-2 ਘੰਟਿਆਂ ਦੇ ਵਿੱਚ ਉਹ ਕਰ ਦੇਣਾ, ਅਜੇ ਹੋਇਆ ਕਿ ਨਹੀਂ ਹੋਇਆ ਇਹਦੇ ਬਾਰੇ ਨਹੀਂ ਖਬਰ ਆਪਣੇ ਕੋਲ ਆਈ, ਪਰ ਫੈਸਲਾ ਕਹਿੰਦੇ ਹੋ ਗਿਆ ਤੇ ਲੜਾਈ ਬੰਦ ਕਰ ਦਿੱਤੀ ਜਾਵੇਗੀ। ਤੇ ਜਿਹੜਾ ਹੈਗਾ ਵਾਲ ਸਟਰੀਟ ਜਰਨਲ ਦਾ ਪੇਪਰ ਆ ਖਾਕ ਸਾਹਿਬ ਜੀ, ਉਹਨਾਂ ਰਾਹੀਂ ਖਬਰ ਦਿੱਤੀ ਗਈ ਆ ਕਿ ਜਲਦੀ ਹੀ ਇਸ ਫੈਸਲੇ ਉੱਪਰ ਦੋਨੋਂ ਧਿਰਾਂ ਜਿਹੜੀਆਂ ਉਹ ਸਹੀ ਪਾ ਦੇਣਗੀਆਂ, ਪਰ ਇਹ ਵੀ ਕਿਹਾ ਕਿ ਅਜੇ ਤੱਕ ਇਰਾਨ ਵੱਲੋਂ ਇਸ ਫੈਸਲੇ ਨੂੰ ਕਬੂਲ ਨਹੀਂ ਕੀਤਾ ਗਿਆ, ਪਰ ਜਿਉਂ ਹੀ ਇਰਾਨ ਆ ਜਿਹੜਾ ਉਹ ਸਹੀ ਪਾ ਦੇਵੇਗਾ। ਕਈਆਂ ਨੇ ਕਿਹਾ ਕਿ ਇਹ ਸਿਰਫ ਇੱਕ ਮੈਮੋਰੈਂਡਮ ਹੈ, ਸੋ ਇਹ ਖਾਕ ਸਾਹਿਬ ਜੀ ਉਹ ਕਹਿੰਦੇ ਆ ਕਿ ਇੱਕ ਮੈਮੋਰੈਂਡਮ ਆ, ਇਹ ਅਜੇ ਕੋਈ ਫੈਸਲਾ ਫੂਸਲਾ ਨਹੀਂ ਹੈਗਾ, ਇਹ ਤਾਂ ਮਤਲਬ ਦੇਖਣ ਵਾਸਤੇ ਤੇ ਕੀ ਸਾਨੂੰ ਪੁੱਗਦਾ ਕੀ ਨਹੀਂ ਪੁੱਗਦਾ ਇਹ ਉਹ ਰਬਰ ਉਹਦੇ ਵਿੱਚ ਲਿਖਿਆ ਹੋਣਾ ਏਦਾਂ ਦੀਆਂ ਗੱਲਾਂ ਜਿਹਦੇ ਕਰਕੇ ਇਹ ਦੋਨਾਂ ਪਾਸਿਆਂ ਤੋਂ ਸ਼ੱਕ ਆ ਰਹੀ ਆ। ਤੇ ਇਸ ਤਰ੍ਹਾਂ ਖਾਕ ਸਾਹਿਬ ਜੀ ਕਈ ਵਾਰੀ ਇਹ ਹੋ ਚੁੱਕਿਆ ਨਾ, ਟਰੰਪ ਸਾਹਿਬ ਕਹਿੰਦੇ ਕੱਲ ਨੂੰ ਲੜਾਈ ਬੰਦ ਹੋ ਜਾਣੀ ਆ ਤੇ ਉਹ ਫਿਰ ਮੁੜ ਕੇ ਬੰਬ ਪਟਾਕੇ ਚੱਲਣ ਲੱਗ ਪੈਂਦੇ ਆ, ਫੇਰ ਖਾਕ ਸਾਹਿਬ ਜੀ ਪਟਾਕੇ ਪਟੂਕੇ ਚਾ ਕੇ ਫੇਰ ਜਦੋਂ ਦੇਖਦੇ ਆ
0: ਖਬਰਾਂ ਹੈਗੀਆਂ ਤੇ ਆਪਣੇ ਟਾਈਮ ਚ ਹੀ
1: ਕਰਨੀਆਂ ਖਬਰਾਂ ਹੈਗੀਆਂ ਬਥੇਰੀਆਂ ਜੀ ਤੇ ਹਾਂਜੀ ਉਹ ਛੋਟੀਆਂ ਫੈਸਲੇ ਵਿਚ ਇਰਾਨ ਜਿਹੜਾ ਆ ਉਹ ਨਿਊਕਲੀਅਰ ਬੰਬ ਬਣਾਉਣ ਲਈ ਮੰਨ ਗਿਆ ਹੈ ਇਰਾਨ ਜਿਹੜਾ ਆ ਉਹ ਮੰਨ ਗਿਆ ਇੱਥੇ ਲਿਖਿਆ ਹੋਇਆ ਅੱਗੇ ਜਾ ਕੇ ਇਸੇ ਖਬਰ ਦੇ ਵਿਚ ਦੇਖੋ ਕੀ ਕਹਿੰਦੇ ਆ ਤੇ ਇਕਦਮ ਸਟੇਟ ਆਫ ਹੋਰਮੁਸ ਜਿਹੜੀ ਆ ਉਹ ਵੀ ਖੋਲਣ ਵਾਸਤੇ ਤਿਆਰ ਆ ਇਰਾਨ ਤੇ ਟਰੰਪ ਸਾਹਿਬ ਨੇ ਇਹ ਵੀ ਕਿਹਾ ਕਿ ਇਰਾਨ ਵਿਚੋਂ ਨਿਊਕਲੀਅਰ ਮਟੀਰੀਅਲ ਬਾਹਰ ਲਿਆਉਣ ਦੀ ਐਡੀ ਵੱਡੀ ਜ਼ਰੂਰਤ ਨਹੀਂ ਹੈ ਉਹਨੇ ਨਾਲ ਇਹ ਵੀ ਕਹਿ ਦਿੱਤਾ ਆ ਕਿ ਸਾਨੂੰ ਨੀ ਚਾਹੀਦਾ ਇਹ ਮਤਲਬ ਇਥੋਂ ਇਹ ਲੱਗ ਰਿਹਾ ਭਾਈ ਟਰੰਪ ਮੰਨ ਗਿਆ ਉਹਨਾਂ ਦੀ ਗੱਲ ਪਰ ਉਸ ਬਾਰੇ ਬਾਅਦ ਵਿਚ ਗੱਲਬਾਤ ਹੁੰਦੀ ਰਹੇਗੀ ਸੋ ਟਰੰਪ ਸਾਹਿਬ ਨੇ ਕਿਹਾ ਭਾਈ ਆਹ ਸਮਝੌਤਾ ਕਰ ਲਓ ਤੇ ਮਗਰੋਂ ਵਾਲੀ ਉਹਦੇ ਤੇ ਗੱਲ ਹੁੰਦੀ ਰਹੂਗੀ ਹੁਣ ਮਗਰੋਂ ਵਾਲੀ ਗੱਲ ਹੋਣੀ ਆ ਜੇ ਜਾਂ ਨਹੀਂ ਹੋਣੀ ਉਹ ਆਉਣ ਵਾਲਾ ਸਮਾਂ ਦੱਸੂਗਾ ਬਿਲਕੁਲ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਅਗਲੀ ਗੱਲਬਾਤ ਖਾਕ ਸਾਹਿਬ ਜੀ ਕੋਂਗੋ ਨਾਂ ਦਾ ਦੇਸ਼ ਆ ਜਿਹੜਾ ਕੋਂਗੋ ਉੱਥੇ ਖਾਕ ਸਾਹਿਬ ਜੀ ਓਬੋਲਾ ਵਾਇਰਸ ਦਾ ਤੁਹਾਨੂੰ ਪਤਾ ਵੀ ਬੜਾ ਰੋਲਾ ਪਿਆ ਹੈ ਤੇ ਬੜੀ ਨਾਮਰਾਦ ਬਿਮਾਰੀ ਆ ਇਹ ਤੇ ਜਾਨੀ ਨੁਕਸਾਨ ਆ ਜਿਹੜਾ ਇਹਨੇ ਕਾਫੀ ਕਰ ਦਿੱਤਾ ਆ ਪਰ ਇਹ ਬਿਮਾਰੀ ਆ ਹੁਣ ਇਲਾਜ ਕਰਨ ਵਾਲੇ ਜਿਹੜੇ ਹੈਗੇ ਆ ਕਰਮਚਾਰੀ ਜਿਨ੍ਹਾਂ ਵਿਚ ਪ੍ਰੋਵਿੰਸ਼ੀਅਲ ਹੈਲਥ ਮਿਨਿਸਟਰੀ WHO ਜਿਹੜਾ ਇੰਟਰਨੈਸ਼ਨਲ ਤੁਹਾਨੂੰ ਪਤਾ ਤੇ ਹੈਗਾ ਮਹਿਕਮਾ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ ਤੇ ਹੋਰ ਕਈ ਆ ਜਿਹੜੀਆਂ ਇਸ ਤਰ੍ਹਾਂ ਦੇ ਸਿਹਤ ਵਿਭਾਗ ਨਾਲ ਜੁੜੇ ਲੋਕਾਂ ਨੂੰ ਉੱਥੇ ਦੇ ਲੋਕਾਂ ਨੇ ਉੱਥੋਂ ਖਾਕ ਸਾਹਿਬ ਜੀ ਇਹਨਾਂ ਨੂੰ ਦਬਲਿਆ ਜਿਹੜੇ ਉੱਥੋਂ ਦੇ ਪਰਜਾ ਆ ਉਹਨਾਂ ਨੇ ਇਹ ਜਿਹੜੀਆਂ ਵੱਡੀਆਂ ਵੱਡੀਆਂ ਏਜੰਸੀਆਂ ਇਹਨਾਂ ਨੂੰ ਕਹਿੰਦੇ ਭਾਜੋ ਇੱਥੋਂ ਉਹਨਾਂ ਨੂੰ ਭਜਾਇਆ ਉਹ ਵੀ ਆਪਾਂ ਗਾਹਾਂ ਜਾ ਕੇ ਗੱਲ ਕਰਦੇ ਆ ਕਰਮਚਾਰੀ ਕਹਿ ਰਹੇ ਹਾਂਜੀ ਹਾਂਜੀ ਉਹ ਕਹਿ ਰਹੇ ਆ ਕਰਮਚਾਰੀ ਕਿ ਉਹ ਜਗ੍ਹਾ ਤੇ ਦੋ ਔਰਤਾਂ ਦੀ ਮੌਤ ਹੋ ਚੁੱਕੀ ਆ ਇਹਦੇ ਵਿਚ ਜਿਹੜਾ ਆ ਇਸ ਅਫਰੀਕਨ ਦੇਸ਼ ਵਿਚ ਜਿਹੜਾ ਆ ਸੈਨੀਟੇਸ਼ਨ ਦੀ ਕਮੀ ਆ ਸਾਫ਼ ਸਫਾਈ ਦੀ ਕਹਿਣ ਦਾ ਮਤਲਬ ਜਿਵੇਂ ਸਾਫ ਸੁਥਰਾ ਸ਼ੁੱਧ ਪਾਣੀ ਮਿਲਦਾ ਤੇ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਕਾਰਨ ਖਾਕ ਸਾਹਿਬ ਜੀ ਫਿਰ ਘੱਟ ਹੁੰਦੇ ਆ ਫੈਲ ਜਾਂਦੀਆਂ ਪਰ ਇਹਦੇ ਪਿੱਛੇ ਕਈ ਖਾਕ ਸਾਹਿਬ ਜੀ ਇੰਟਰਨੈਸ਼ਨਲ ਜਿਹੜੀਆਂ ਉਹ ਲੋਕ ਕੰਮ ਕਰਦੇ ਆ ਉਹ ਇਹਨਾਂ ਬਿਮਾਰੀਆਂ ਨੂੰ ਜਾਣ ਬੁੱਝ ਕੇ ਫੈਲਾ ਕੇ ਤੇ ਫਿਰ ਉਹਨਾਂ ਦੇ ਤਜਰਬਾ ਕਰਦੇ ਆ ਵੀ ਕਿੱਦਾਂ ਇਹ ਲੋਕਾਂ ਤੇ ਅਸਰ ਹੁੰਦਾ ਤੇ ਕੀ ਇਹਦੇ ਤਜਰਬੇਕਾਰ ਵੀ ਇਹਦੇ ਵਿਚ ਜਿਹੜੇ ਆ ਹੁੰਦੇ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆਪਣੇ ਕੋਲ ਇਰਾਨ ਦੇ TC ਵਾਲੇ ਵਾਰਤਾਕਾਰ ਖਾਕ ਸਾਹਿਬ ਜੀ ਨੂੰ ਸਪੋਕਸ ਪਰਸਨ ਕਹਿੰਦੇ ਆ ਵੱਲੋਂ ਕਿਹਾ ਗਿਆ ਕਿ ਉਹਨਾਂ ਕੋਲ US ਦੁਆਰਾ ਕੀਤੀ ਗਈ ਬਲੋਕੇਡ ਨੂੰ ਤੋੜਨ ਦੇ ਖੋਲਣ ਦੇ ਕਹਿਣ ਦਾ ਮਤਲਬ ਹਰਾਉਣ ਦੀ ਸਮਰੱਥਾ ਵੀ ਹੈਗੀ ਆ ਇਰਾਨ ਦੇ ਟੋਪ ਜਿਹੜੇ ਹੈਗੇ ਆ ਉਹ ਕੀ ਉਹਨਾਂ ਨੈਗੋਸ਼ੀਏਟਰ ਜਿਹਨਾਂ ਨੂੰ ਕਹਿੰਦੇ ਆ ਜਿਹੜੇ ਉਹ ਸੌਦੇਬਾਜ਼ੀ ਕਰਦੇ ਆ ਉਹਨਾਂ ਦੇ ਵਿਚੋਂ ਜਿਹੜਾ ਹੈਗਾ ਮੁਹੰਮਦ ਬਾਕਰ ਕਲੀਫਾ ਹੈਗਾ ਆ ਤੇ ਉਹਨੇ ਇਹ ਸੁਨੇਹਾ ਆਪਣੀ ਜਿਹੜੀ ਟੈਲੀਗ੍ਰਾਮ ਪਲੇਟਫਾਰਮ ਹੈਗਾ ਉਹਦਾ ਉਹਦੇ ਉੱਤੇ ਪੋਸਟਿੰਗ ਇਹ ਕੀਤੀ ਆ ਤੇ ਉਹਨੇ ਇਸ ਤਰ੍ਹਾਂ ਬਿਆਨ ਪੋਸਟ ਕੀਤਾ ਕਿ ਅਸੀਂ ਸਿਰਫ ਲੜਾਂਗੇ ਹੀ ਨਹੀਂ ਬਲਕਿ ਅਸੀਂ ਆਪਣੇ ਸਮੇਂ ਤੇ ਲੜਾਂਗੇ ਜਦੋਂ ਸਾਡਾ ਚਿੱਤ ਕਰੂਗਾ ਅਤੇ ਨਾ ਹੀ ਅਸੀਂ ਸਿਰਫ ਸਮਝੌਤਾ ਹੀ ਕਰਾਂਗੇ ਬਲਕਿ ਜਦੋਂ ਸਾਡੀ ਚਾਹਤ ਸਾਡੀ ਖਾਹਿਸ਼ ਹੋਏਗੀ ਉਦੋਂ ਸਮਝੌਤਾ ਅਸੀਂ ਕਰਾਂਗੇ ਸੋ ਸਾਡਾ ਟੀਚਾ ਹੈ ਉਹਨੇ ਅੱਗੇ ਜਾ ਕੇ ਕਿਹਾ ਕਹਿੰਦਾ ਸਾਡਾ ਟੀਚਾ ਹੈ ਜਿਹੜਾ ਜੰਗਬੰਦੀ ਕਰਨਾ ਤਾਂ ਹੈ ਪਰ ਪੱਕੇ ਤੌਰ ਤੇ ਜੰਗਬੰਦੀ ਕਰਨਾ ਆ ਜਿਸ ਨਾਲ ਸ਼ਾਂਤੀ ਕਾਇਮ ਰਹੇ ਸਾਨੂੰ ਆਪਣੇ ਦੁਸ਼ਮਣਾਂ ਉਪਰ ਕੋਈ ਯਕੀਨ ਨਹੀਂ ਉਹਨੇ ਸਾਫ਼ ਸਾਫ਼ ਕਹਿਤਾ ਇਹ ਪਰ ਪਾਕਿਸਤਾਨ ਵੱਲੋਂ ਖ਼ਬਰ ਆ ਰਹੀ ਆ ਕਿ ਜੰਗਬੰਦੀ ਨੂੰ ਮੰਨ ਲਿਆ ਗਿਆ ਅਤੇ ਆ ਰਹੇ ਸ਼ੁੱਕਰਵਾਰ ਹਾਂਜੀ
0: ਆਪਣੇ ਆਪ ਨੂੰ ਕਈ ਬੰਦੇ ਹੁੰਦੇ ਆ ਕਿ ਮੈਂ ਵੀ ਘਰ ਵੱਧ ਚੜ ਕੇ ਦਿੰਦਾ ਅਸੀਂ ਨਹੀਂ
1: ਹਾਂਜੀ ਹਾਂਜੀ ਬਿਲਕੁਲ ਤੇ
0: ਰਾਨ ਵੀ ਆ ਨਾ ਇਹ ਨਹੀਂ ਕਹਿ ਸਕਦੇ ਕੱਲਾ ਰਾਨ ਨੇ ਆਪਣੇ ਕਿੰਨੇ ਲੋਕ ਮਰਵਾ ਲਏ
1: ਬਿਲਕੁਲ ਜੀ ਉਹਦਾ ਨੁਕਸਾਨ ਜਿਹੜਾ ਤੇਲ ਪਤਾ ਕਿੰਨਾ ਨੁਕਸਾਨ ਹੁੰਦਾ ਉਹਦਾ ਰੋਜ਼ ਦਾ
0: ਬਹੁਤ ਵੱਡਾ ਨੁਕਸਾਨ ਹੈ ਤੇਲ ਉਹਦਾ ਬਾਹਰ ਨਹੀਂ ਨਿਕਲ ਰਿਹਾ
1: ਹਾਂਜੀ ਬਿਲਕੁਲ ਤੇ ਹਾਂਜੀ ਪਾਕਿਸਤਾਨ ਵੱਲੋਂ ਖਬਰ ਆ ਰਹੀ ਹੈ ਕਿ ਜੰਗਬੰਦੀ ਨੂੰ ਮੰਨ ਲਿਆ ਗਿਆ ਤੇ ਆ ਰਹੇ ਸ਼ੁੱਕਰਵਾਰ ਨੂੰ ਇਹ ਜਿਹੜਾ ਆ ਦਸਖਤ ਇਹਦੇ ਤੇ ਹੋਣਗੇ ਸਵਿਟਜ਼ਰਲੈਂਡ ਇਹ ਜਾਣਗੇ ਤੇ ਉੱਥੇ ਫਿਰ ਜਿਹੜੇ ਆ ਦਸਖਤ ਕੀਤੇ ਜਾਣਗੇ ਤੇ
0: ਪਾਕਿਸਤਾਨ ਨੂੰ ਉਹਨਾਂ ਨੇ ਆਲਰੇਡੀ ਬਾਹਰ ਹੀ ਕੱਢ ਦਿੱਤਾ ਸੀ ਇਰਾਨ ਨੇ ਵੀ ਕਹਿਤਾ ਕਿ ਅਸੀਂ ਪਾਕਿਸਤਾਨ ਨਾਲ ਬਹਿ ਕੇ ਗੱਲ ਨਹੀਂ ਕਰਨੀ ਤੇ ਅਮਰੀਕਾ ਤੇ ਐਵੇਂ ਬਣਾ ਰਿਹਾ ਸੀ ਕਿ ਚਲੋ ਜੀ ਇੱਥੇ ਕਰ ਲੈਂਦੇ ਆ ਇਹਨਾਂ ਦੇ ਨਾਲ ਕਰ ਲੈਂਦੇ ਆ ਉਹਨਾਂ ਦਾ ਰੋਲ ਕੋਈ ਏਡਾ ਵੱਡਾ ਨਹੀਂਗਾ ਉਹ ਮੈਸੰਜਰ ਕੀ ਕਹਿੰਦੇ ਹੁੰਦੇ ਉਹ ਬਣੇ ਸੀ
1: ਹਾਂਜੀ ਹਾਂਜੀ ਮਤਲਬ
0: ਟਰੰਪ ਨੇ ਬਣਾਏ ਸੀ ਥੋੜੇ
1: ਜਿਹੇ
0: ਇੰਡੀਆ ਨੂੰ ਬਣਾਉਂਦੇ ਨਾ ਤਾਂ ਹੋਰ ਵਧੀਆ ਰਿਜ਼ਲਟ ਨਿਕਲਦੇ ਸੀ ਕਿਉਂਕਿ ਇਹਨਾਂ ਦੀ ਸਮਝ ਜਾਂਦੀ ਹੈ
1: ਬਿਲਕੁਲ ਬਿਲਕੁਲ ਕੋਈ ਸ਼ੱਕ ਨੀ ਹਾਲਾਤ ਖਰਾਬ ਹਾਂਜੀ ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਕਿਊਬਾ ਜਿਹੜਾ ਹੈਗਾ ਨਾ ਇੱਥੇ ਕਿਊਬਾ ਦਾ ਜਿਹੜਾ ਉੱਤਰ ਪੱਛਮੀ ਇਲਾਕਾ ਆ ਉਹਦੇ ਸਮੁੰਦਰ ਦੇ ਵਿਚ ਬਹੁਤ ਖਤਰਨਾਕ ਭੂਚਾਲ ਆਇਆ ਖਾਕ ਸਾਹਿਬ ਜੀ ਜਿਸ ਨੂੰ ਇਤਿਹਾਸਕ ਭੂਚਾਲ ਕਿਹਾ ਜਾਂਦਾ ਇਹ ਆਲਰੇਡੀ ਇਹਨੂੰ ਨਾਂ ਦਿੱਤਾ ਤੇ ਇਤਿਹਾਸ ਕਿਹਾ ਇਹ ਹਿਸਟੋਰਿਕ ਜਿਹਨੂੰ ਕਹਿੰਦੇ ਕਹਿਣ ਦਾ ਮਤਲਬ ਜਿਹੜਾ ਪੁਰਾਣੇ ਰੈਕਡਾਂ ਨੂੰ ਤੋੜ ਕੇ ਇਸ ਤਰ੍ਹਾਂ ਦਾ ਉਹਨੂੰ ਫਿਰ ਇਤਿਹਾਸਕ ਦਾ ਨਾਂ ਦੇ ਦਿੰਦੇ ਆ ਤਾਂ ਕਿ ਉਹ ਮਤਲਬ ਕਿਉਂਕਿ ਉਹ ਕਦੇ ਕਦੇ ਹੁੰਦੇ ਨਾ ਇੱਦਾਂ ਦੇ ਫਿਰ ਨੂੰ ਉਹਦੇ ਨਾਲ ਗਿਣ ਲੈਂਦੇ ਆ ਤੇ ਪਰ ਇਹਦੇ ਨਾਲ ਖਾਕ ਸਾਹਿਬ ਜੀ ਜਿਹੜਾ ਸੋਮਵਾਰ ਇਹ ਵਾਪਰਿਆ ਦਸ ਖਬਰ ਦਿੱਤੀ ਗਈ ਹੈ ਸੋਰੀ ਜਿਸ ਕਾਰਨ ਇਕੱਲਾ ਕਿਊਬਾ ਨਹੀਂ ਬਲਕਿ ਖਾਕ ਸਾਹਿਬ ਜੀ ਉਹਨੇ ਮੈਕਸੀਕੋ ਅਤੇ ਅਮਰੀਕਾ ਦੇ ਫਲੋਰੀਡਾ ਸੂਬੇ ਤੱਕ ਵੀ ਨੂੰ ਵੀ ਹਲੂਣਿਆ ਤੇ ਹੁਣ ਖਾਕ ਸਾਹਿਬ ਜੀ ਕੀ ਆ ਯੂ ਐਸ ਜੀਓਲੋਜੀਕਲ ਸਰਵੇ ਆ ਜਿਹੜਾ ਉਹਦੇ ਅਨੁਸਾਰ ਇਹ ਜਿਹੜਾ ਸੀਗਾ ਇਹ 6.1 ਦਰਜੇ ਦਾ ਭੂਚਾਲ ਸੀਗਾ ਜਿਹੜਾ ਬਹੁਤਾ ਵੱਡਾ ਨਹੀਂ ਹੈ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ 7.5-8 ਤੀਕਰ 9 ਤੀਕਰ ਵੀ ਭੂਚਾਲ ਚਲੇ ਜਾਂਦੇ ਆ ਪਰ ਇਹ ਜਿਹੜਾ 6.1 ਦਰਜੇ ਦਾ ਜਿਹੜਾ ਇਹ ਭੂਚਾਲ ਆਇਆ ਖਾਕ ਸਾਹਿਬ ਜੀ ਇਹਨੇ ਇੰਨੀ ਦੂਰ ਤੀਕਰ ਧਰਤੀ ਨੂੰ ਹਿਲਾਇਆ ਜਿਹੜਾ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਜਿਹੜਾ ਭੂਚਾਲ ਸੀਗਾ ਖਾਕ ਸਾਹਿਬ ਜੀ ਇਹ ਧਰਤੀ ਦੇ ਵਿਚ ਬਹੁਤਾ ਡੂੰਘਾ ਨਹੀਂ ਸੀ ਉਪਰਾ ਸੀਗਾ ਉਪਰੇ ਸੀਗਾ ਉਹਦੇ ਕਾਰਨ ਕਰਕੇ ਇਹ ਜਿਹੜਾ ਇਹਨੇ ਜਿਆਦਾ ਧਰਤੀ ਨੂੰ ਹਲੂਣਿਆ ਕਈ ਵਾਰੀ ਤਾਂ ਖਾਕ ਸਾਹਿਬ ਜੀ ਬਹੁਤ ਬਹੁਤ ਡੂੰਘੀ ਹੁੰਦਾ ਤੇ ਉਹਦਾ ਫਿਰ ਅਸਰ ਘੱਟ ਦੂਰ ਤੱਕ ਫੈਲਦਾ ਪਰ ਇਹ ਜਿਹੜਾ ਆ ਇਹ ਧਰਤੀ ਦਾ ਜਿਹੜਾ ਤਲ ਆ ਇਹਦੇ ਨੇੜੇ ਹੀ ਸੀਗਾ ਇਹਨਾਂ ਨੇ ਕਿਲੋਮੀਟਰ 20 ਮੀਲਾਂ ਲਿਖਿਆ ਪਿਓ ਧਰਤੀ ਦੇ ਥੱਲੇ ਸੀਗਾ ਇਸ ਕਰਕੇ ਜਿਹੜਾ ਉਹ ਆ ਇਹ ਜਿਆਦਾ ਖਤਰਨਾਕ ਜਿਹੜਾ ਉਹ ਮਤਲਬ ਧਰਤੀ ਨੂੰ ਹਲੂਣਿਆ ਜਿਆਦਾ ਹੋਰ ਢਹਿ ਢਵਾਈ ਤਾਂ ਅਜੇ ਮੇਰਾ ਖਿਆਲ ਪਤਾ ਨੀ ਲੱਗਾ ਕਿਉਂਕਿ ਸਮੁੰਦਰ ਦੇ ਵਿਚ ਹੀ ਹੋਇਆ ਤੇ ਇਹਦਾ ਬਾਅਦ ਦੇ ਵਿਚ ਪਤਾ ਲੱਗੂਗਾ ਤੇ ਡਾਕਟਰ ਸਾਹਿਬ ਆ ਗਏ ਆ ਤੇ ਮੈਂ ਤਾਂ ਫਿਰ ਕਾਹਲੀ ਕਾਹਲੀ ਖਬਰਾਂ ਮੁਕਾ ਤੀਆਂ ਮੈਂ ਕਹਿੰਦੇ
0: ਖਬਰਾਂ ਜਿਹੜੀਆਂ ਆਮ ਵਾਪਰੀਆਂ ਲੋਕਾਂ ਦੇ ਵਿਚ ਸੁਣ ਰਹੇ ਸੀ ਤੇ ਸਾਡੇ ਨਾਲ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਨੇ ਤੇ ਉਹਨਾਂ ਦੇ ਨਾਲ ਅਗਲਾ ਪ੍ਰੋਗਰਾਮ ਆਪਾਂ ਕਰਦੇ ਆ ਜੀ ਸਿਹਤ ਬਾਰੇ
2: ਸਪੈਸ਼ਲੀ ਪੰਜਾਬੀ ਦਾ ਕਰ ਰਿਹਾ ਤਾਂ ਕਿ ਉਸ ਤੋਂ ਬਾਅਦ ਜਿਹੜੇ ਦਿਨ ਹੋਣਗੇ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਦੇ ਦੇਵਾਂਗਾ ਤੇ ਜੇ ਤੁਸੀਂ ਚਾਹੋਗੇ ਤੇ ਫਿਰ ਮੈਂ ਕੋਈ ਹੋਰ ਲੈਂਗੁਏਜ ਇੱਥੇ ਇਸਤੇਮਾਲ ਕਰ ਲਵਾਂਗਾ ਠੀਕ ਹੈ ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਤੇ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦਿਆਂ ਹੋਇਆਂ ਅਸੀਂ ਸਪਰਮ ਤੇ ਓਵਮ ਦੇ ਮਿਲਣ ਤੋਂ ਲੈ ਕੇ ਬਲਕਿ ਉਸ ਤੋਂ ਪਹਿਲਾਂ ਵੀ ਮਾਸਿਕ ਧਰਮ ਦੀ ਸਾਰੀ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਆਦਮੀ ਦੇ ਸਪਰਮ ਕਿਵੇਂ ਬਣਦੇ ਨੇ ਕਿੱਥੇ ਬਣਦੇ ਨੇ ਇਸ ਸੰਬੰਧ ਵਿਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਫਿਰ ਜੀਵਨ ਨੂੰ ਫੈਲੋਪਿਨ ਟਿਊਬ ਤੋਂ ਇਨ੍ਹਾਂ ਦਾ ਮਿਲਾਪ ਜਿੱਥੇ ਹੁੰਦਾ ਹੈ ਉਹਦੀ ਵਿਆਖਿਆ ਕੀਤੀ ਫਿਰ ਉਸ ਤੋਂ ਬਾਅਦ ਬੱਚੇਦਾਨੀ ਦੇ ਵਿਚ ਜਦੋਂ ਇਹ ਆਪਸ ਚ ਇਕੱਠੇ ਹੋ ਕੇ ਇੱਕ ਨਵਾਂ ਜੀਵਨ ਸ਼ੁਰੂ ਕਰਦੇ ਨੇ ਉਹ ਸਾਰੀ ਵਿਆਖਿਆ 280 ਦਿਨਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਸ ਤੋਂ ਬਾਅਦ ਫਿਰ ਬੱਚੇ ਦਾ ਮਾਂ ਦੇ ਪੇਟ ਵਿਚੋਂ ਰਿਲੀਜ਼ ਹੋਣਾ 280 ਦਿਨਾਂ ਬਾਅਦ ਉਸ ਨੂੰ ਅਸੀਂ ਲੇਬਰ ਕਿਹਾ ਸੀਗਾ ਤੇ ਉਸ ਲੇਬਰ ਦੀਆਂ ਅਸੀਂ ਤਿੰਨ ਸਟੇਜਾਂ ਵਿਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਤਿੰਨ ਸਟੇਜਾਂ ਕਿਹੜੀਆਂ ਕਿਹੜੀਆਂ ਹੈਗੀਆਂ ਨੇ ਤਿੰਨ ਸਟੇਜਾਂ ਕਹਿਣ ਤੋਂ ਮਤਲਬ ਸਿਰਫ ਇਹ ਸੀਗਾ ਕਿ ਹਰੇਕ ਸਟੇਜ ਦੀ ਵਿਚ ਅਲੱਗ ਅਲੱਗ ਤਰ੍ਹਾਂ ਦੀ ਕੰਪਲੀਕੇਸ਼ਨ ਆ ਸਕਦੀ ਹੈ ਤੇ ਜਿਹੜੀ ਅਲੱਗ ਅਲੱਗ ਤਰ੍ਹਾਂ ਦੀ ਕੰਪਲੀਕੇਸ਼ਨ ਆ ਸਕਦੀ ਸਾਨੂੰ ਪਤਾ ਹੋਵੇ ਕਿ ਸਟੇਜ ਕਿਹੜੀ ਚੱਲ ਰਹੀ ਹੈ ਹਾਲਾਤ ਕੀ ਹੈਗਾ ਤੇ ਉਹਦੇ ਵਿਚ ਕੀ ਕੁਝ ਅਸੀਂ ਪ੍ਰਬੰਧ ਕਰ ਸਕਦੇ ਹਾਂ ਜੇ ਸਾਨੂੰ ਸਟੇਜ ਦਾ ਨਾ ਪਤਾ ਹੋਇਆ ਤੇ ਕਈ ਵਾਰ ਅਸੀਂ ਐਸੀਆਂ ਗਲਤੀਆਂ ਕਰ ਜਾਂਦੇ ਹਾਂ ਵੀ ਕਈ ਵਾਰ ਠੀਕ ਠਾਕ ਡਿਲੀਵਰੀ ਚੱਲ ਰਹੀ ਹੁੰਦੀ ਤੇ ਬੱਚੇ ਦੀ ਮਾਂ ਦੇ ਪੇਟ ਵਿਚ ਹੀ ਡੈਥ ਹੋ ਜਾਂਦੀ ਹੈ ਸੋ ਇਸ ਗੱਲ ਨੂੰ ਬਚਾਉਣ ਦੀ ਖਾਤਰ ਮੈਂ ਤੁਹਾਡੇ ਨਾਲ ਉਹ ਸਾਰਾ ਕੁਝ ਸਾਂਝਾ ਕੀਤਾ ਸੀਗਾ ਕਿ ਭਾਈ ਇਹ ਤਿੰਨ ਸਟੇਜਾਂ ਹਨ ਤੇ ਹਰੇਕ ਸਟੇਜ ਦਾ ਪ੍ਰਬੰਧ ਵੱਖਰਾ ਹੈ ਹਾਊ ਟੂ ਮੈਨੇਜ ਫਸਟ ਸਟੇਜ ਹਾਊ ਟੂ ਮੈਨੇਜ ਦੀ ਸੈਕੰਡ ਸਟੇਜ ਐਂਡ ਥਰਡ ਸਟੇਜ ਸੋ ਸਾਰੀਆਂ ਸਟੇਜਾਂ ਦੇ ਵਿਚ ਅਲੱਗ ਅਲੱਗ ਤਰ੍ਹਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਤਾਂ ਕਿ ਸਾਨੂੰ ਇਹ ਨਾ ਹੋਵੇ ਵੀ ਅਸੀਂ ਗਲਤੀ ਕਰ ਲਈਏ ਕਈ ਵਾਰ ਅਣਜਾਣ ਡਾਕਟਰ ਜਿਹੜੇ ਨੇ ਪਿਟਰੋਸਿਨ ਵਗੈਰਾ ਦਾ ਇੰਜੈਕਸ਼ਨ ਆਮ ਤੌਰ ਤੇ ਬੱਚੇਦਾਨੀ ਨੂੰ ਕੰਸਟ੍ਰਿਕਟ ਕਰਨ ਵਾਸਤੇ ਉਹਨੂੰ ਘੁੱਟਣ ਵਾਸਤੇ ਦਿੱਤਾ ਜਾਂਦਾ ਆ, ਜਿਹੜਾ ਕਿ ਆਮ ਤੌਰ ਤੇ ਸੈਕਿੰਡ ਸਟੇਜ ਤੱਕ ਜਾ ਕੇ ਦਿੱਤਾ ਜਾਂਦਾ ਹੈਗਾ ਆ। ਪਰ ਕਈ